0: ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਚਰਨਾਂ ਵਿੱਚ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਸੇਵਾ ਕਰਦੇ ਰਹਿਣ, ਲੈਂਦੇ ਰਹਿਣ, ਗੁਰੂ ਚਰਨਾਂ ਵਿੱਚ ਅਰਦਾਸ ਹੈ। ਆਓ ਹੁਣ ਸਮਾਂ ਹੋਇਆ ਹੈ ਭਾਈ ਸਾਹਿਬ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਇਸ ਦੇ ਦਰਮਿਆਨ ਇੱਕ ਜ਼ਰੂਰੀ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ 6 ਜੁਲਾਈ ਤੋਂ 16 ਅਗਸਤ ਤੱਕ 40 ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਸੰਥਿਆ ਪਾਠ ਬੋਧ ਸਮਾਗਮ ਦੇ ਰੂਪ ਵਿੱਚ ਹੋਵੇਗੀ। ਹਰ ਰੋਜ਼ ਸ਼ਾਮ ਨੂੰ 6:30 ਤੋਂ 8:30 ਵਜੇ ਤੱਕ 2 ਘੰਟੇ ਇਹ ਸੰਥਿਆ ਹੋਇਆ ਕਰੇਗੀ। ਸੋ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਬਾਣੀ ਦੇ 40 ਦਿਨ ਵਿੱਚ ਸੰਥਿਆ ਲੈ ਸਕਦੇ ਹੋ। ਆਪ ਜੀ ਨੇ ਇਸ ਪਾਠ ਬੋਧ ਸਮਾਗਮ ਵਿੱਚ ਹਿੱਸਾ ਲੈ ਕੇ ਜ਼ਰੂਰ ਲਾਹੇ ਲੈਣੇ, ਬੜਾ ਸੁਨਹਿਰੀ ਮੌਕਾ ਹੈ। ਇਸ ਤਰ੍ਹਾਂ ਦੇ ਸਬੱਬ ਕਦੇ ਕਦਾਂ ਹੀ ਬਣਿਆ ਕਰਦੇ ਨੇ। ਇਸ ਪਾਠ ਬੋਧ ਸਮਾਗਮ ਵਿੱਚ ਪੰਥ ਪ੍ਰਸਿੱਧ ਵਿਦਵਾਨ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਉਚਾਰਨ ਸੰਬੰਧੀ ਬੜੇ ਡੂੰਘੇ ਭੇਦ ਰਹੱਸ ਸਮਝਾਉਣਗੇ। ਸੋ ਆਪ ਜੀ ਨੇ ਇਸ ਪਾਠ ਬੋਧ ਸਮਾਗਮ ਵਿੱਚ ਜ਼ਰੂਰ ਲਾਹੇ ਲੈਣੇ। 6 ਜੁਲਾਈ ਤੋਂ 16 ਅਗਸਤ ਤੱਕ ਇਹ ਸਮਾਗਮ ਹੋਵੇਗਾ ਜੀ, ਇਹ ਬੇਨਤੀ ਪ੍ਰਵਾਨ ਕਰਨੀ। ਆਓ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲੇ ਆਪ ਜੀ ਨੂੰ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਕੀਰਤਨ ਸਰਵਣ ਕਰ ਰਹੇ ਸੀ ਭਾਈ ਬਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲਿਆਂ ਪਾਸੋਂ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਇਸੇ ਤਰ੍ਹਾਂ ਆਪਣੇ ਦਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਸਮਾਂ ਹੋਇਆ ਹੈ ਇਤਿਹਾਸ ਦੀ ਕਥਾ ਦਾ। ਕਥਾ ਸਰਵਣ ਕਰਵਾਉਣ ਲਈ ਸਟੇਜ ਉੱਪਰ ਸੁਸ਼ੋਭਿਤ ਹੋਣਗੇ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ। ਉਸ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਹੈ, ਜਿਸ ਤਰ੍ਹਾਂ ਪਹਿਲਾਂ ਵੀ ਅਨਾਊਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਕਿ ਆਪਣੇ ਗੁਰਦੁਆਰਾ ਸਾਹਿਬ ਵਿਖੇ 6 ਜੁਲਾਈ ਤੋਂ 16 ਅਗਸਤ ਤੱਕ 40 ਦਿਨਾਂ ਪਾਠ ਬੋਧ ਸਮਾਗਮ ਹੋ ਰਿਹਾ ਹੈ। ਇਸ ਪਾਠ ਬੋਧ ਸਮਾਗਮ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਬਾਣੀ ਦੀ ਸੰਖੇਪ ਰੂਪ ਵਿੱਚ ਸੰਥਿਆ ਹੋਵੇਗੀ, ਜਿਸ ਵਿੱਚ ਪੰਥ ਪ੍ਰਸਿੱਧ ਵਿਦਵਾਨ ਆਪ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣੀ ਦੀ ਸੰਥਿਆ ਦੇਣਗੇ। ਬਾਣੀ ਦੇ ਵਿਸ਼ਰਾਮ, ਬਾਣੀ ਦੇ ਵਿੱਚ ਜੋ ਰਮਜ਼ ਅਤੇ ਰਹੱਸ ਨੇ ਉਹ ਆਪ ਜੀ ਨੂੰ ਦੱਸੇ ਜਾਣਗੇ। ਸੋ ਆਪ ਜੀ ਨੇ ਹਰ ਰੋਜ਼ ਸਮਾਂ ਹੋਵੇਗਾ ਸ਼ਾਮ 6:30 ਤੋਂ 8:30 ਵਜੇ ਤੱਕ ਇਸ ਮੁੱਖ ਦਰਬਾਰ ਹਾਲ ਵਿੱਚ ਜਿੱਥੇ ਆਪ ਜੀ ਹਾਜ਼ਰੀ ਭਰ ਰਹੇ ਹੋ ਇੱਥੇ ਹੀ ਪਾਠ ਬੋਧਮ ਸਮਾਗਮ ਹੋਵੇਗਾ। ਸੋ ਆਪ ਜੀ ਨੇ ਇਹਨਾਂ 40 ਦਿਨਾਂ ਦੌਰਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਸੰਥਿਆ ਕਰਕੇ ਬੜਾ ਵੱਡਾ ਤੁਸੀਂ ਲਾਹਾ ਲੈ ਸਕਦੇ ਹੋ, ਕਿਉਂਕਿ ਇਸ ਤਰ੍ਹਾਂ ਦੇ ਸਬੱਬ ਕਦੇ ਕਦਾਂ ਹੀ ਬਣਦੇ ਨੇ। ਆਪ ਜੀ ਨੂੰ ਬੇਨਤੀ ਹੈ ਕਿ ਇਸ ਸਮਾਗਮ ਤੋਂ ਵੀ ਲਾਹੇ ਪ੍ਰਾਪਤ ਕਰਨੇ ਆਓ। ਹੁਣ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ ਆਪ ਜੀ ਨੂੰ ਚੱਲ ਰਹੀ ਗੁਰ ਇਤਿਹਾਸ ਦੀ ਕਥਾ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸ਼੍ਰੀ ਨਾਨਕ ਪਦ ਪੰਕ

ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ।

0: ਜਿਸਕੇ ਆਸੇ ਸੰਗਤੋਂ ਆਇਓ।
1: ਇੱਥੇ ਭਾਈ ਸਾਹਿਬ ਕਹਿੰਦੇ ਪੈਗੰਬਰ ਨੇ ਬਾਬਰ ਨੂੰ ਕਿਹਾ ਸੀ ਵੀ ਜਿਸ ਗੁਰੂ ਦੀ ਕਿਰਪਾ ਨਾਲ, ਜਿਹਦੀ ਰਹਿਮਤ ਨਾਲ ਤੂੰ ਇੱਥੇ ਸਾਡੇ ਕੋਲ ਪਹੁੰਚਿਆ ਹੈ,
0: ਲੈ ਪਤਸ਼ਾਹੀ ਉਸੇ ਰਜਾਇਓ।
1: ਜੇ ਤੂੰ ਪਾਤਸ਼ਾਹੀ ਚਾਹੁੰਦਾ ਹੈ ਉਸੇ ਗੁਰੂ ਨਾਨਕ ਪੀਰ ਦੇ ਕੋਲ ਜਾ ਕੇ, ਇਸਲਾਮ ਵਿੱਚੋਂ ਪੀਰ ਕਹਿੰਦੇ ਨੇ, ਪੀਰ ਕੋਲ ਜਾ ਕੇ ਉਹਨਾਂ ਨੂੰ ਰਜਾ ਕੇ ਭਾਵ ਉਹਨਾਂ ਦੀ ਪ੍ਰਸੰਨਤਾ ਪ੍ਰਾਪਤ ਕਰਕੇ ਪਾਤਸ਼ਾਹੀ ਪ੍ਰਾਪਤ ਕਰਨਾ ਕਰ।
0: ਫਿੰਦ ਤਖਤ ਹਮ ਤਾਬੇ ਨਾਈ।
1: ਮੁਹੰਮਦ ਸਾਹਿਬ ਨੇ ਬਾਬਰ ਨੂੰ ਕਿਹਾ ਕਿ ਜਿਹੜਾ ਹਿੰਦ ਪਾਤਸ਼ਾਹੀ ਹੈ ਇਹ ਸਾਡੇ ਅਧਿਕਾਰ ਵਿੱਚ ਨਹੀਂ ਹੈ, ਮੇਰੀ ਸਮਰੱਥਾ ਵਿੱਚ ਨਹੀਂ ਹੈ। ਇੱਥੇ ਸ਼ਬਦ ਵਰਤਿਆ ਹਿੰਦ ਤਖਤ ਹਮ ਤਾਬੇ ਨਾਹੀ, ਬਾਬੇ ਮੇਰੇ ਅਧੀਨ ਨਹੀਂ ਹੈ। ਇਹ ਤੇ ਗੁਰੂ ਨਾਨਕ ਸਾਹਿਬ ਦੇ ਵਿੱਚੋਂ ਉਹਨਾਂ ਦੀ ਕਿਰਪਾ ਨਾਲ ਹੀ ਮਿਲ ਸਕਦੀ ਹੈ, ਮੇਰੇ ਅਧੀਨ ਨਹੀਂ ਹੈ।
0: ਖੁਰਾਸਾਨ ਹੈ ਹਮਰੇ ਪਾਹੀ।
1: ਉੱਥੇ ਕਿਹਾ ਵੀ ਮੇਰੇ ਹੱਥ ਵਿੱਚ ਤੇ ਖੁਰਾਸਾਨ ਦੀ ਪਾਤਸ਼ਾਹੀ ਸੀ, ਖੁਰਾਸਾਨ ਦੀ ਜਿਹੜੀ ਪਾਤਸ਼ਾਹੀ ਹੈ ਉਹ ਮੇਰੇ ਅਧਿਕਾਰ ਅੰਦਰ ਹੈ।
0: ਸੋ ਹਮਨੇ ਤਿਮਰ ਲੰਘੇ ਦਿਓ।
1: ਖੁਰਾਸਾਨ ਦੀ ਪਾਤਸ਼ਾਹੀ ਸੀ, ਪਹਿਲਾਂ ਹੀ ਤਿਮਰ ਲੰਘ ਬਾਦਸ਼ਾਹ ਨੂੰ ਦੇ ਦਿੱਤੀ ਹੈ। ਹਿੰਦ ਦੀ ਪਾਤਸ਼ਾਹੀ ਮੇਰੇ ਅਧੀਨ ਨਹੀਂ, ਮੁਹੰਮਦ ਸਾਹਿਬ ਬਾਬਰ ਨੂੰ ਕਹਿ ਰਹੇ ਨੇ ਖੁਰਾਸਾਨ ਦੀ ਪਾਤਸ਼ਾਹੀ ਮੇਰੇ ਅਧੀਨ ਹੈ ਪਰ ਉਹ ਮੈਂ ਤਿਮਰ ਲੰਘ ਨਾਮ ਦੇ ਬਾਦਸ਼ਾਹ ਨੂੰ ਦੇ ਦਿੱਤੀ ਹੈ।
0: ਉਸੇ ਉਲਾਦ ਹੋਏ ਸੋ ਕਹਿਓ।
1: ਤੇ ਤਿਮਰ ਲੰਘ ਤੋਂ ਬਾਅਦ ਉਹਦੇ ਪੁੱਤਰ ਇਸ ਰਾਜ ਭਾਗ ਨੂੰ, ਖੁਰਾਸਾਨ ਦੇ ਰਾਜ ਭਾਗ ਨੂੰ ਸੰਭਾਲਣਗੇ।
0: ਬੋ ਜਵਾਬ ਤਾਂ ਬਾਬਰ ਕਰੇ।
1: ਭਾਈ ਸਾਹਿਬ ਕਹਿੰਦੇ ਨੇ ਬਾਬਰ ਨੇ ਮੁਹੰਮਦ ਸਾਹਿਬ ਦੇ ਨਾਲ ਕਈ ਤਰ੍ਹਾਂ ਦੇ ਸਵਾਲ ਜਵਾਬ ਕੀਤੇ ਹਨ, ਬਹੁਤ ਵਾਰ ਵਾਰ ਕਈ ਕੁਛ ਪੁੱਛਿਆ ਹੈ।
0: ਰਸੂਲ ਉਤਨੇ ਮੋੜ ਸੋ ਧਰੇ।
1: ਹਰ ਸਵਾਲ ਦਾ ਜਵਾਬ ਉੱਤਰ ਦੇ ਕੇ ਮੁਹੰਮਦ ਸਾਹਿਬ ਨੇ ਉਹਨਾਂ ਨੂੰ ਜਵਾਬ ਦਿੱਤਾ ਹੈ।
0: ਕੋਈ ਨਿਰਾਸਾ ਬਾਬਰ ਮੁੜਿਆ।
1: ਆਖਿਰ ਜਦੋਂ ਬਾਬਰ ਦੀ ਇੱਛਾ ਪੂਰੀ ਨਾ ਹੋਈ, ਜਿਹੜੀ ਉਹ ਚਾਹਤ ਲੈ ਕੇ ਗਿਆ ਸੀ, ਉਹ ਚਾਹੁੰਦਾ ਸੀ ਵੀ ਮੇਰੇ ਤੇ ਮੇਰਾ ਪੈਗੰਬਰ ਮੁਹੰਮਦ ਸਾਹਿਬ ਇਹ ਰਹਿਮਤ ਕਰ ਦੇਵੇ, ਕਿਰਪਾ ਕਰ ਦੇਵੇ, ਮੈਨੂੰ ਪਾਤਸ਼ਾਹੀ ਦੇ ਦੇਵੇ। ਜਦੋਂ ਨਾ ਮਿਲੀ, ਹੋਏ ਨਿਰਾਸ਼ਾ ਬਾਬਰ ਮੁੜਿਓ, ਤੇ ਬਾਬਰ ਨਿਰਾਸ਼ ਹੋ ਕੇ ਉਦਾਸ ਹੋ ਕੇ ਵਾਪਸ ਮੁੜਿਆ ਹੈ।
0: ਸੋ ਆਸਾ ਲੈ ਡੇਰੇ ਬੜਿਆ।
1: ਫਿਰ ਉਹ ਆਪਣੇ ਟਿਕਾਣੇ ਤੇ ਆ ਗਿਆ, ਆਪਣੇ ਡੇਰੇ ਤੇ ਪਹੁੰਚ ਗਿਆ ਹੈ।
0: ਬਾਬਰ ਆਸ ਦੂਰ ਤਪਈ।
1: ਹੁਣ ਭਾਈ ਸਾਹਿਬ ਕਹਿੰਦੇ ਬਾਬਰ ਦੀ ਜਿਹੜੀ ਇੱਛਾ ਸੀ ਨਾ, ਆਸ ਵੀ ਪੂਰੀ ਹੋ ਜਾਏਗੀ, ਉਹ ਬਹੁਤ ਦੂਰ ਹੋ ਗਈ। ਭਾਵ ਜੋ ਚਾਹਤ ਲੈ ਕੇ ਗਿਆ ਸੀ ਉਹਦੇ ਮਨ ਚ ਫੁਰਨੇ ਇਸ ਤਰ੍ਹਾਂ ਬਣਾਉਂਦਾ ਸੀ ਵੀ ਜਾਵਾਂਗਾ, ਬੇਨਤੀ ਕਰਾਂਗਾ, ਉਸੇ ਵੇਲੇ ਪਾਤਸ਼ਾਹ ਮਿਲ ਜਾਏਗੀ, ਉਹ ਚਾਹਤ ਬਹੁਤ ਦੂਰ ਹੋ ਗਈ ਹੈ।
0: ਜਨ ਉਸ ਉੱਪਰ ਕਮਰ ਕੋ ਟੁੱਕ ਹੋ ਗਈ।
1: ਭਾਈ ਸਾਹਿਬ ਕਹਿੰਦੇ ਨੇ ਹੁਣ ਬਾਬਰ ਦੀ ਮਨੋ ਕਮਰ ਟੁੱਟ ਗਈ, ਜਿਹਨੂੰ ਆਪਾਂ ਕਹਿੰਦੇ ਹਾਂ ਥੱਕ ਟੁੱਟ ਗਿਆ, ਹਾਰ ਚੁੱਕਿਆ ਬਾਬਰ, ਉਹਦੀ ਇੱਕ ਵਾਰ ਕਮਰ ਟੁੱਟ ਗਈ ਹੈ।
0: ਪਰੀ ਗਸੀ ਦਿਸ ਡੇਰੇ ਆਏ।
1: ਇਹਨਾਂ ਅੰਦਰੋਂ ਉਦਾਸ ਹੋ ਗਿਆ ਕਿ ਇੱਕ ਵਾਰੀ ਮਨ ਨੂੰ ਗਸ ਖਾ ਕੇ ਡਿੱਗ ਪਿਆ ਬਾਬਰ, ਆਪਣੇ ਡੇਰੇ ਤੇ ਆ ਕੇ ਏਡੀ ਵੱਡੀ ਆਸ ਲੈ ਕੇ ਗਿਆ ਸੀ ਜਿਹੜੀ ਪੂਰੀ ਨਾ ਹੋਈ ਤੇ ਗਸ ਖਾ ਕੇ ਡਿੱਗਿਆ ਹੈ।
0: ਲਗਾ ਕਰਨ ਮਨ ਬਹੁ ਪਛਤਾਏ।
1: ਮਨ ਵਿੱਚ ਬਹੁਤ ਤਰ੍ਹਾਂ ਦਾ ਪਛਤਾਵਾ ਕਰਦਾ ਹੈ।
0: ਵਜ਼ੀਰ ਕਹੀ ਥੀ ਆਚੀ ਬਾਤ।
1: ਹੁਣ ਯਾਦ ਕਰਦੇ ਵੀ ਜਿਹੜੀ ਗੱਲ ਮੇਰੇ ਵਜ਼ੀਰ ਨੇ ਕਹੀ ਸੀ ਉਹ ਆਛੀ ਬਾਤ, ਚੰਗੀ ਗੱਲ ਕਹੀ ਸੀ। ਵਜ਼ੀਰ ਨੇ ਇਹ ਗੱਲ ਕਹੀ ਸੀ ਜਦੋਂ ਕਾਬਲ ਤੋਂ ਤੁਰਨ ਲੱਗਿਆ ਕਿ ਇਹ ਜਿਹੜੀ ਹਿੰਦ ਦੀ ਪਾਤਸ਼ਾਹੀ ਹੈ ਨਾ, ਇਹ ਤੇ ਜਗਤ ਪੀਰ ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਹੈ, ਉਹਨਾਂ ਤੋਂ ਬਿਨਾਂ ਮਿਲਣੀ ਨਹੀਂ। ਮਨ ਵਿੱਚ ਸੋਚਦਾ ਵੀ ਜਿਹੜੀ ਮੇਰੇ ਵਜ਼ੀਰ ਨੇ ਗੱਲ ਕਹੀ ਸੀ ਉਹ ਚੰਗੀ ਗੱਲ ਕਹੀ ਸੀ।
0: ਹਿੰਦੂ ਪੀਰ ਬੜੀ ਅਫਾਤ।
1: ਬਾਕੀ ਹਿੰਦ ਪੀਰ ਬੜੀ ਵੱਡੀ ਸਮਰੱਥਾ ਰੱਖਣ ਵਾਲੇ ਨੇ ਤੇ ਉਹ ਮੇਰੇ ਰਾਜ ਭਾਗ ਦੇ ਵਿੱਚ ਰੁਕਾਵਟ ਪੈਦਾ ਕਰਨਗੇ, ਭਾਵ ਉਹਨਾਂ ਦੀ ਕਿਰਪਾ

ਹੁਣ ਮਨ ਵਿੱਚ ਸੋਚਦਾ ਬਾਬਰ ਵੀ ਜੇ ਮੈਂ ਪਿੱਛੇ ਕਾਬਲ ਮੁੜਦੇ ਲਾਓ ਲਸ਼ਕਰ ਲੈ ਕੇ ਤਾਂ ਵੀ ਮੇਰਾ ਮਜ਼ਾਕ ਉੱਡੇਗਾ ਵੀ ਗਿਆ ਸੀ ਪਾਤਸ਼ਾਹੀ ਲੈਣ ਮੇਰੀ ਪ੍ਰਜਾ ਦੇ ਲੋਕ ਕਾਬਲ ਦੇ ਲੋਕ ਕੀ ਕਹਿਣਗੇ। ਜੇ ਮੈਂ ਅੱਗੇ ਕਦਮ ਵਧਾਉਣਾ ਤੇ ਇਹ ਮੈਨੂੰ ਭਰੋਸਾ ਬਣ ਗਿਆ ਵੀ ਮੇਰੇ ਪੱਲੇ

0: ਭਾਈ ਸਾਹਿਬ ਨੇ ਇੱਥੇ ਇੱਕ ਵਚਨ ਵਰਤਿਆ, ਕਹਿਣ ਲੱਗੇ ਬਾਬਰ ਦਾ ਹਾਲ ਇਹ ਹੋ ਗਿਆ ਜਿਵੇਂ ਇੱਕ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਹੋਵੇ। ਇਹਦਾ ਭਾਵ ਕੀ ਹੈ? ਜਿਹੜਾ ਸੱਪ ਹੈ ਜੇ ਤੇ ਉਹ ਕੋੜ ਕਿਰਲੀ ਨੂੰ ਖਾਂਦਾ ਹੈ ਤਾਂ ਵੀ ਮਰਦਾ, ਜੇ ਉਹਨੂੰ ਛੱਡਦਾ ਤੇ ਕਹਿੰਦੇ ਨੇ ਵੀ ਉਹ ਅੰਨਾ ਹੋ ਜਾਂਦਾ ਤਾਂ ਵੀ ਮੌਤ ਹੈ ਉਹਦੀ, ਉਹਨੂੰ ਦਿਸਣਾ ਕੁਝ ਨਹੀਂ। ਕਹਿੰਦੇ ਬਾਬਰ ਦਾ ਹਾਲਾਤ ਸ਼ਬਦ ਵਰਤਿਆ, ਗਹਿ ਚੱਕ ਚੁੰਦਰ ਸਰਪ ਜਿਉਂ ਐਸੇ ਭਇਓ ਵਿਚਾਰ। ਬਾਬਰ ਦਾ ਹਾਲ ਉਸ ਸੱਪ ਵਰਗਾ ਹੋ ਗਿਆ ਜਿਹੜਾ ਨਾ ਤੇ ਕੋੜ ਕਿਰਲੀ ਛੱਡ ਸਕਦਾ ਨਾ ਖਾ ਸਕਦਾ, ਇਹੋ ਜਿਹੀ ਦੁਬਧਾ ਵਿੱਚ ਪੈ ਗਿਆ ਹੈ।
1: ਚੋਪਈ ਥਰ ਥਰ ਕੰਪੈ ਬਾਬਰ ਦੇ,
0: ਬਾਬਰ ਦੀ ਦੇਹ ਥਰ ਥਰ ਕੰਬਦੀ ਹੈ, ਭਾਵ ਹੁਣ ਪੈਪੀ ਧੋ ਕੇ ਅੰਦਰੋਂ ਕੰਬ ਰਿਹਾ ਹੈ, ਉਹਨੂੰ ਕੰਬਣੀ ਛਿੜੀ ਹੈ।
1: ਬਾਬਰ ਉਪਜਿਓ ਬਹੁਤ ਸੰਦੇਹ,
0: ਬਹੁਤ ਉਹਨੂੰ ਗਹਿਰਾ ਦੁੱਖ ਲੱਗਿਆ ਇਸ ਗੱਲ ਦਾ, ਕਿਉਂਕਿ ਜਿਹੜੀ ਆਸ ਲੈ ਕੇ ਗਿਆ ਸੀ ਉਹ ਆਸ ਪੂਰੀ ਨਹੀਂ ਹੋਈ, ਬਹੁਤ ਦੁੱਖ ਲੱਗਿਆ ਹੈ।
1: ਉਹ ਆਪ ਪੈਗੰਬਰ ਦਿਓ ਜਵਾਬ,
0: ਮੁਹੰਮਦ ਸਾਹਿਬ ਪੈਗੰਬਰ ਨੇ ਜਵਾਬ ਦੇ ਦਿੱਤਾ ਹੈ, ਇਸ ਗੱਲ ਦਾ ਉਹਨੂੰ ਦੁੱਖ ਲੱਗਿਆ ਹੈ।
1: ਮੁਝ ਕਰ ਦਿਨੋ ਹਿੰਦੂ ਤਾਬ,
0: ਹੁਣ ਮਨ ਵਿੱਚ ਬਾਬਰ ਸੋਚਦਾ ਵੀ ਮੇਰੇ ਪੈਗੰਬਰ ਨੇ ਮੈਨੂੰ ਜਵਾਬ ਦੇ ਕੇ ਤੇ ਇੱਕ ਹਿੰਦ ਪੀਰ ਦੇ ਵਸ ਪਾ ਦਿੱਤਾ, ਹਿੰਦੂ ਪੀਰ ਦੇ, ਕਿਉਂਕਿ ਇਹ ਇਹਨਾਂ ਦੀ ਮਨੌਤ ਰਹੀ ਗੁਰੂ ਨਾਨਕ ਸਾਹਿਬ ਤੇ, ਭਾਵੇਂ ਜਗਤ ਗੁਰੂ ਨੇ ਮਹਾਰਾਜ ਜੀ ਤੇ ਸਭਨਾਂ ਦੇ ਸਰਬ ਸਾਂਝੇ ਨੇ, ਪਰ ਇਹ ਇਸਲਾਮ ਦੇ ਲੋਕਾਂ ਅੰਦਰ ਰਿਹਾ ਵੀ ਇਹ ਹਿੰਦ ਪੀਰ ਨੇ, ਇਹ ਸਾਡੇ ਇਸਲਾਮ ਦੇ ਪੀਰ ਨੇ। ਹੁਣ ਇੱਥੇ ਉਹ ਸੋਚਦਾ ਹੈ ਕਿ ਮੈਨੂੰ ਮੇਰੇ ਪੈਗੰਬਰ ਨੇ ਹਿੰਦ ਪੀਰ ਦੇ ਵਸ ਪਾ ਦਿੱਤਾ ਹੈ,
1: ਅਬ ਮੈਂ ਆਸ ਔਰ ਕਿਸ ਕਰਾਂ।
0: ਮਨ ਵਿੱਚ ਇਹ ਸੋਚਦਾ ਵੀ ਮੈਂ ਹੁਣ ਕਿਹਦੇ ਅੱਗੇ ਆਸ ਕਰਾਂ, ਮੈਨੂੰ ਤੇ ਆਪਣੇ ਰਸੂਲ ਤੇ ਪੈਗੰਬਰ ਤੇ ਹੀ ਭਰੋਸਾ ਸੀ।
1: ਅਬ ਕਿਸ ਅੱਗੇ ਸਜਦੋ ਕਰੇ,
0: ਹੁਣ ਮੈਂ ਸਜਦਾ ਕਿੱਥੇ ਜਾ ਕੇ ਕਰਾਂ, ਕਿਹਦੇ ਅੱਗੇ ਨਮਸਕਾਰ ਕਰਾਂ ਵੀ ਮੈਨੂੰ ਰਾਜ ਭਾਗ ਮਿਲ ਸਕੇ, ਨਾ ਮੈਂ ਪੁੱਛਾ ਵਾਪਸ ਮੁੜ ਸਕਦਾ, ਅੱਗੇ ਵੱਧਦਾ ਹਾਰ ਮਿਲਣੀ ਹੈ, ਕਿਹਦੀ ਅਸੀਸ ਪ੍ਰਾਪਤ ਕਰਾਂ।
1: ਬੇੜਾ ਪੜਿਓ ਸਮੁੰਦਰ ਮਾਏ,
0: ਮੇਰਾ ਜਿਹੜਾ ਬੇੜਾ ਹੈ ਉਹ ਤੇ ਮਾਨੋ ਸਮੁੰਦਰ ਵਿੱਚ ਪਿਆ ਹੈ, ਨਾ ਤੇ ਉਹ ਕਿਸੇ ਬੰਨੇ ਲੱਗੇ ਆ ਕਿਨਾਰੇ, ਉਹ ਸਮੁੰਦਰ ਦੇ ਵਿੱਚ ਜਿਵੇਂ ਇੱਕ ਬੇੜਾ ਲਟਕਦਾ ਹੋਵੇ, ਇਹੋ ਜਿਹਾ ਹਾਲ ਹੋ ਗਿਆ ਹੈ।
1: ਦਿਓ ਪੈਗੰਬਰ ਅੱਗੇ ਤਕਾਏ,
0: ਪੈਗੰਬਰ ਨੇ ਵੀ ਮੇਰਾ ਬੇੜਾ ਬੰਨੇ ਨਹੀਂ ਲਾਇਆ, ਉਹਨੇ ਵੀ ਵਿਚਕਾਰ ਹੀ ਰੱਖ ਦਿੱਤਾ ਹੈ।
1: ਬਿਨ ਖੇਡ ਬੇੜਾ ਕਿਮ ਪਾਰ,
0: ਬਿਨਾਂ ਮਲਾਹ ਤੋਂ ਜਿਵੇਂ ਬੇੜਾ ਡੁੱਬ ਜਾਂਦਾ ਮਨ ਨੂੰ, ਇਹੀ ਹਾਲ ਮੇਰਾ ਹੋ ਗਿਆ, ਮੇਰੇ ਪੈਗੰਬਰ ਮਲਾਹ ਨੇ ਬਾਂਹ ਨਹੀਂ ਪਕੜੀ ਤੇ ਮੇਰਾ ਬੇੜਾ ਵੀ ਹੁਣ ਡੁੱਬਣ ਕਿਨਾਰੇ ਆਇਆ ਹੈ।
1: ਪਰੇ ਜਾਏ ਕਉ ਔਖੀ ਧਾਰ,
0: ਬਹੁਤ ਮੰਝ ਧਾਰ ਅੰਦਰ ਔਖੀ ਜਗ੍ਹਾ, ਮੇਰਾ ਜੀਵਨ ਰੂਪੀ ਬੇੜਾ, ਮੇਰੀ ਪਾਤਸ਼ਾਹੀ ਦੀ ਜਿਹੜੀ ਪ੍ਰਾਪਤੀ ਹੈ ਉਹ ਵਿਚਕਾਰ ਫਸ ਗਿਆ, ਮੰਝ ਧਾਰ ਜਿੱਥੇ ਚਾਰ ਚਪੇਰੇ ਤੋਂ ਕਹਿ ਲਓ ਪਾਣੀ ਦੀਆਂ ਇਹੋ ਜਿਹੀਆਂ ਛੱਲਾਂ ਜਾਂ ਪਾਣੀ ਇਸ ਤਰ੍ਹਾਂ ਘੁੰਮਣ ਲੱਗ ਜੇ ਵੀ ਜਿੱਥੇ ਬੇੜਾ ਬੰਨੇ ਲੱਗਣ ਦੀ ਬਜਾਏ ਡੁੱਬਣ ਦੇ ਅਸਾਰ ਬਣ ਜਾਣ, ਮੇਰੇ ਇਹੋ ਜਿਹੇ ਹਾਲਾਤ ਬਣੇ ਹਨ।
1: ਐਸੀ ਐਸੀ ਸੋਚਾਂ ਕਰੇ,
0: ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਨੇ ਇਸ ਤਰ੍ਹਾਂ ਬਾਬਰ ਕਈ ਤਰ੍ਹਾਂ ਦੀਆਂ ਸੋਚਾਂ ਵਿਚਾਰਾਂ ਕਰ ਰਿਹਾ ਹੈ।
1: ਕਬ ਡੁੱਬੈ ਕਬ ਸੰਸਿਓ ਤਰੈ,
0: ਕਹਿਣ ਲੱਗੇ ਆਪਣੇ ਆਪ ਦੇ ਸੰਸਿਆਂ ਵਿੱਚ ਡੁੱਬ ਕੇ ਬਹੁਤ ਉਦਾਸ ਹੋ ਗਿਆ ਹੈ।

0: ਫਿਰ ਬਾਬਰ ਦੇ ਮਨ ਵਿੱਚ ਇੱਕ ਫੁਰਨਾ ਬਣ ਗਿਆ ਤੇ ਉਸ ਫੁਰਨੇ ਨੇ ਉਹਨੂੰ ਥੋੜਾ ਜਿਹਾ ਧੀਰਜ ਵੀ ਦਿੱਤਾ ਹੈ।
1: ਪੀਕੰਬਰ ਪੀ ਐਸੋ ਕਹਿਓ ਸੋ ਹਿੰਦ ਨਾਨਕ ਪਸੇ ਪੀਰ।
0: ਮਨ ਵਿੱਚ ਸੋਚਦੇ ਵੀ ਮੇਰੇ ਪੈਗੰਬਰ ਨੇ ਵੀ ਇਸੇ ਤਰ੍ਹਾਂ ਕਿਹਾ ਮੁਹੰਮਦ ਸਾਹਿਬ ਨੇ ਕਿ ਇੱਥੇ ਗੁਰੂ ਨਾਨਕ ਸਾਹਿਬ ਜਿਹੜੇ ਪੀਰ ਨੇ ਜਗਤ ਪੀਰ ਨੇ ਉਹਨਾਂ ਦੇ ਵਸ ਵਿੱਚ ਹੈ ਤੇ ਕਿਉਂ ਨਾ ਮੈਂ ਗੁਰੂ ਨਾਨਕ ਸਾਹਿਬ ਜਿਹੜੇ ਹਿੰਦ ਦੇ ਪੀਰ ਨੇ ਉਹਨਾਂ ਨੂੰ ਜਾ ਕੇ ਬੇਨਤੀ ਕਰ ਲਵਾਂ।
1: ਚੁਪਈ ਤਬ ਬਾਬਰ ਕੇ ਜੋ ਚਿੱਤ ਆਈ।
0: ਫਿਰ ਬਾਬਰ ਦੇ ਮਨ ਵਿੱਚ ਜੋ ਚਿੱਤ ਆਈ ਇਸ ਤਰ੍ਹਾਂ ਦਾ ਖਿਆਲ ਪੈਦਾ ਹੋਇਆ ਹੈ
1: ਪਰੋ ਚਰਨ ਅਬ ਨਾਨਕ ਜਾਈ
0: ਕਿ ਹੁਣ ਮੈਂ ਜਲਦੀ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਜਾ ਕੇ ਨਮਸਕਾਰ ਕਰਾਂ।
1: ਸਭ ਪੀਰਾਂ ਸਿਰ ਨਾਨਕ ਪੀਰ।
0: ਸਭ ਪੀਰਾਂ ਦਾ ਪੀਰ ਹੈ ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਸਾਹਿਬ ਜਾਹਰ ਪੀਰ ਹੈ, ਪੀਰਾਂ ਦਾ ਪੀਰ ਹੈ।
1: ਨਾਨਕ ਬਿਨ ਕੋ ਤਰਾਵੈ ਤੀਰ।
0: ਗੁਰੂ ਨਾਨਕ ਸਾਹਿਬ ਜੀ ਤੋਂ ਬਿਨਾਂ ਮੈਨੂੰ ਧੀਰਜ ਨਹੀਂ ਆਉਣਾ ਤੇ ਉਹਨਾਂ ਤੋਂ ਬਿਨਾਂ ਕੋਈ ਮੈਨੂੰ ਧੀਰਜ ਤਰਾ ਵੀ ਨਹੀਂ ਸਕਦਾ। ਧੀਰਜ ਦੇਣਾ ਹੁਣ ਉਹਨਾਂ ਦੇ ਹੱਥ ਵਿੱਚ ਹੀ ਹੈ।
1: ਤਬ ਉਹਨ ਦੌਲਤ ਤੁਰਤ ਬੁਲਾਇਆ।
0: ਭਾਈ ਸਾਹਿਬ ਕਹਿੰਦੇ ਫਿਰ ਦੌਲਤ ਖਾਨ ਨੂੰ ਤੁਰੰਤ ਆਪਣੇ ਕੋਲ ਬੁਲਾਇਆ ਬਾਬਰ ਨੇ।
1: ਤੈਨੇ ਮੁਝੇ ਇਆਂ ਆਨ ਫਸਾਇਆ
0: ਤੇ ਨਾਲੇ ਦੌਲਤ ਖਾਨ ਨੂੰ ਕਹਿੰਦੇ ਐ ਦੌਲਤ ਖਾਨ ਨੂੰ ਕਹਿੰਦੇ ਬਾਬਰ ਕਹਿਣ ਲੱਗੇ ਐ ਦੌਲਤ ਖਾਂ ਤੂੰ ਮੈਨੂੰ ਇੱਥੇ ਲਿਆ ਕੇ ਫਸਾ ਦਿੱਤਾ ਹੈ। ਭਾਵ ਮੈਂ ਇੱਥੇ ਫਸ ਗਿਆ, ਨਾ ਮੈਂ ਪਿੱਛੇ ਮੁੜਨ ਜੋਗਾ, ਨਾ ਮੈਂ ਅੱਗੇ ਵਧਣ ਜੋਗਾ, ਤੂੰ ਮੈਨੂੰ ਇਸ ਜਗ੍ਹਾ ਤੇ ਲੈ ਕੇ ਆਇਆ ਹੈ।
1: ਘੁੰਮਣ ਵਾਣੀ ਮੈਂ ਦਇਓ ਡਾਰ।
0: ਹੁਣ ਤੇ ਮੈਂ ਇੱਕ ਮੰਝ ਧਾਰ ਵਿੱਚ ਮਾਨੋ ਘੁੰਮਦਾ ਪਿਆ ਹਾਂ, ਡੁੱਬਦਾ ਪਿਆ ਹੈ।
1: ਕੋ ਸਤਿਗੁਰ ਕੋ ਲਾਵੈ ਪਾਰ।
0: ਚੱਲ ਮੇਰੇ ਨਾਲ ਚੱਲ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਬੇਨਤੀ ਕਰਕੇ ਮੇਰਾ ਜਿਹੜਾ ਬੇੜਾ ਬੰਨੇ ਲਾਉਣਾ ਕਰ। ਭਾਵ ਮੈਨੂੰ ਪਾਤਸ਼ਾਹ ਜਿਹੜੀ ਦਬਾਉਣ ਦੀ ਗੱਲ ਹੈ ਉਹ ਗੁਰੂ ਜੀ ਤੋਂ ਅਸੀਸ ਦਬਾਉਣਾ ਕਰ।
1: ਲੈ ਦੌਲਤ ਤਬ ਤੁਰਿਓ ਸਾਥ।
0: ਹੁਣ ਦੌਲਤ ਖਾਨ ਨੂੰ ਨਾਲ ਲੈ ਕੇ ਬਾਬਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਵਾਲੇ ਪਾਸੇ ਨੂੰ ਤੁਰਿਆ ਹੈ।
1: ਛੂਏ ਚਰਨ ਓ ਜੋੜੇ ਹੱਥ।
0: ਹੱਥ ਜੋੜ ਕੇ ਨਮਸਕਾਰ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਛੋਇਆ ਹੈ, ਹੱਥ ਜੋੜ ਕੇ ਨਮਸਕਾਰ ਕੀਤੀ ਹੈ।
1: ਮੈਂ ਹੋ ਤੁਝ ਦਾਸਨ ਕੋ ਦਾਸ।
0: ਹੱਥ ਜੋੜ ਕੇ ਕਹਿੰਦੇ ਮਹਾਰਾਜ ਮੈਂ ਤੇ ਤੁਹਾਡਾ ਦਾਸਾਂ ਦਾ ਦਾਸ ਹਾਂ, ਭਾਵ ਜਿਹੜੇ ਤੁਹਾਡੇ ਸੇਵਕ ਨੇ ਮੈਂ ਤੇ ਉਹਨਾਂ ਦਾ ਵੀ ਸੇਵਕ ਹਾਂ, ਇਸ ਤਰ੍ਹਾਂ ਬੇਨਤੀ ਕਰਦਾ ਹੈ।
1: ਪੂਰਨ ਕਰੋ ਹਮਾਰੀ ਆਸ
0: ਤੇ ਮੇਰੀ ਜਿਹੜੀ ਆਸ ਹੈ, ਮੇਰੀ ਜਿਹੜੀ ਇੱਛਾ ਹੈ ਮਹਾਰਾਜ ਉਹ ਪੂਰਨ ਕਰ।

0: ਪੈਗੰਬਰ ਦੇ ਦਰਗਾਹ ਵਿੱਚ ਜਾ ਕੇ ਉੱਥੇ ਜੋ ਵੇਖਿਆ ਪੈਗੰਬਰ ਦੇ ਦਰ ਜਾ ਕੇ ਉਹ ਸਾਰੀ ਵਾਰਤਾ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਹੱਥ ਜੋੜ ਕੇ ਨਮਸਕਾਰ ਕਰਕੇ ਬਾਬਰ ਨੇ ਸੁਣਾਈ ਹੈ।
1: ਸਤਿਗੁਰ ਦੱਸ ਕੇ ਚੁੱਪ ਰਹਿ ਓਏ ਸਭ ਜਾਣੀ ਜਾਣ।
0: ਭਾਈ ਸਾਹਿਬ ਕਹਿੰਦੇ ਗੁਰੂ ਜੀ ਅੰਤਰਜਾਮੀ ਨੇ ਤੇ ਹੱਸ ਕੇ ਉਹਦੀ ਗੱਲ ਸੁਣ ਕੇ ਚੁੱਪ ਹੋ ਗਏ ਹਨ ਮਹਾਰਾਜ, ਕਿਉਂਕਿ ਮਹਾਰਾਜ ਨੂੰ ਤੇ ਸਾਰੀ ਗੱਲ ਪਤਾ ਹੀ ਹੈ, ਅੰਤਰਜਾਮੀ ਹਨ ਸਤਿਗੁਰੂ ਜੀ।
1: ਚੁਪਈ ਫਿਰ ਬਾਬਰ ਯੂੰ ਬਚਨ ਨੂੰ ਸੁਣਾਇਆ।
0: ਫਿਰ ਬਾਬਰ ਨੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ ਹੈ,
1: ਤੇਰੋ ਭੇਦ ਨਾ ਕਿਨੂੰ ਪਾਇਓ।
0: ਹੁਣ ਮਹਾਰਾਜ ਜੀ ਦੀ ਵਡਿਆਈ ਕਰਦਾ, ਹੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੀਰ ਜੀ, ਤੇਰੇ ਭੇਤ ਨਾ ਕਿਨੂੰ ਪਾਇਓ, ਤੇਰੀ ਵਡਿਆਈ ਤੇਰਾ ਭੇਤ ਤੇਰੀ ਕਲਾ ਕੋਈ ਨੀ ਜਾਣ ਸਕਦਾ, ਭਾਵ ਤੂੰ ਬੇਅੰਤ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੂੰ ਬਾਬਰ ਬੇਨਤੀ ਕਰਦਾ ਹੈ,
1: ਤੂੰ ਸ਼ਰੀਕ ਖੁਦਾਏ ਕੋ ਆਹੀ,
0: ਨਾਲ ਆਖਦੇ ਤੁਸੀਂ ਖੁਦਾ ਦੇ ਸ਼ਰੀਕ ਹੋ। ਜਿਹੜਾ ਸ਼ਰੀਕ ਸ਼ਬਦ ਹੈ ਨਾ, ਇਹਦੇ ਅਰਥ ਨੇ ਵੈਸੇ ਭਰਾ ਹੋ ਤੁਸੀਂ, ਤੁਸੀਂ ਖੁਦਾ ਦੇ ਸ਼ਰੀਕ ਹੋ, ਇਸਲਾਮ ਵਿੱਚ ਸ਼ਰੀਕ ਭਰਾ ਹੋ ਤੁਸੀਂ।
1: ਤੂੰ ਖੁਦਾਏ ਕੋ ਜਾਇਓ ਤਾਹੀ,
0: ਤੁਸੀਂ ਖੁਦਾ ਦਾ ਹੀ ਰੂਪ ਹੋ, ਸ਼ਰੀਕ ਤੇ ਕੀ ਭਰਾ ਤੇ ਕੀ, ਤੁਸੀਂ ਹੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਖੁਦਾ ਦਾ ਹੀ ਰੂਪ ਹੋ।
1: ਤੈਤੋਂ ਜੁਦੋ ਨਾ ਆਪ ਖੁਦਾਏ,
0: ਨਾ ਤੇ ਤੁਹਾਡੇ ਤੋਂ ਖੁਦਾ ਦੂਰ ਹੈ, ਜੁਦਾ ਹੈ ਵੱਖਰਾ, ਨਾ ਤੁਸੀਂ ਖੁਦਾ ਤੋਂ ਜੁਦੇ ਵੱਖਰੇ ਹੋ। ਮਹਾਰਾਜ ਜੀ ਨੂੰ ਬੇਨਤੀ ਕਰਦਾ, ਕਹਿਣ ਲੱਗੇ ਸਤਿਗੁਰੂ ਤੁਸੀਂ ਖੁਦਾ ਦਾ ਰੂਪ ਹੋ, ਨਾ ਤੇ ਖੁਦਾ ਤੁਹਾਡੋਂ ਵੱਖ ਹੈ, ਨਾ ਤੁਸੀਂ ਖੁਦਾ ਤੋਂ ਵੱਖ ਹੋ, ਭਾਵ ਇੱਕ ਰੂਪ ਹੋ।
1: ਜੋ ਹੋਵੇ ਸੋ ਤੇਰੀ ਰਜਾ,
0: ਮਹਾਰਾਜ ਜੀ ਨੂੰ ਕਹਿੰਦੇ ਜੋ ਵੀ ਹੁੰਦਾ ਸਤਿਗੁਰੂ ਤੇਰੀ ਰਜਾ ਵਿੱਚ ਹੁੰਦਾ ਹੈ, ਤੇਰੇ ਭਾਣੇ ਵਿੱਚ ਹੁੰਦਾ ਹੈ।
1: ਰਜਾਏ ਕੋ ਕਰਨੇ ਹਾਰ,
0: ਹੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੁਸੀਂ ਆਪਣੀ ਰਜਾ ਅੰਦਰ ਆਪਣੇ ਭਾਣੇ ਅੰਦਰ ਸਭ ਕੁਝ ਕਰਨ ਦੇ ਸਮਰੱਥ ਹੋ, ਤੁਹਾਡੇ ਵਿੱਚ ਇੰਨੀ ਸਮਰੱਥਾ ਹੈ,
1: ਤੇਰਾ ਅੰਤ ਨਾ ਪਾਰਾ ਵਾਰ,
0: ਤੇ ਮੇਰੇ ਵਰਗੇ ਜਿਹੜੇ ਜੀਵ ਨੇ, ਬਾਬਰ ਕਹਿੰਦੇ ਮੇਰੇ ਵਰਗਾ ਤੁਹਾਡਾ ਕੀ ਅੰਤ ਪਾ ਸਕਦਾ ਹੈ, ਤੁਸੀਂ ਇੰਨੇ ਬੇਅੰਤ ਹੋ ਸਤਿਗੁਰੂ ਜੀ।
1: ਤੂੰ ਕਰਤਾ ਹੈ ਕਾਦਰ ਕਰੀਮ,
0: ਤੂੰ ਕਰਤਾ ਪੁਰਖ ਹੈ, ਤੂੰ ਸਭ ਕੁਝ ਕਰਨ ਦੇ ਸਮਰੱਥ ਹੈ, ਕਾਦਰ ਤੂੰ ਖੁਦਾ ਹੈ ਆਪ, ਕਰੀਮ ਦਾ ਅਰਥ ਹੈ ਤੁਸੀਂ ਰਹਿਮਤ ਕਰਨ ਵਾਲੇ ਹੋ, ਤੁਹਾਡੀ ਸ਼ਰਨ ਵਿੱਚ ਜਦੋਂ ਕੋਈ ਜੀਵ ਆਉਂਦਾ ਹੈ ਤੁਸੀਂ ਤਰੁੱਠ ਕੇ ਤਰਸ ਕਰਕੇ ਦਇਆ ਕਰਕੇ ਰਹਿਮਤ ਕਰਨ ਵਾਲੇ ਹੋ।
1: ਖੁਦ ਖੁਦਾਏ ਹੈ ਤੁਹੀ ਰਹੀਮਾ,
0: ਹੇ ਗੁਰੂ ਨਾਨਕ ਸਾਹਿਬ ਪੀਰ ਸਤਿਗੁਰੂ ਜੀ ਤੁਸੀਂ ਖੁਦ ਖੁਦਾ ਹੋ, ਖੁਦਾ ਦਾ ਰੂਪ ਹੀ ਨਹੀਂ ਖੁਦ ਖੁਦਾ ਹੀ ਹੋ। ਇਸ ਤਰ੍ਹਾਂ ਮਹਾਰਾਜ ਨੂੰ ਹੁਣ ਬੇਨਤੀਆਂ ਕਰਦਾ ਹੈ,
1: ਤੂੰ ਪੈਗੰਬਰ ਰਾਹੂ ਨੁਮਾਏ,
0: ਮਹਾਰਾਜ ਜੀ ਨੂੰ ਕਹਿੰਦੇ ਹੁਣ ਮੇਰੇ ਪੈਗੰਬਰ ਤੁਸੀਂ ਹੋ, ਮੈਂ ਤੁਹਾਨੂੰ ਹੀ ਆਪਣਾ ਪੈਗੰਬਰ ਮੰਨਦਾ ਹੈ, ਤੇ ਤੁਸੀਂ ਰਹਿਨੁਮਾਏ, ਤੁਸੀਂ ਮੇਰੀ ਅਗਵਾਹੀ ਕਰਨ ਵਾਲੇ, ਰਹਿਨੁਮਾਈ ਕਰਨ ਵਾਲੇ ਹੋ ਮਹਾਰਾਜ ਜੀ।
1: ਤੇਰਾ ਸਿਰ ਨਾ ਪਾਇਓ ਜਾਏ,
0: ਤੇਰਾ ਅੰਤ ਨਹੀਂ ਕੋਈ ਪਾ ਸਕਦਾ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਹੈ।
1: ਤੋਰਾ ਤੇਰੇ ਨਾਮ ਭਰ ਮੈਂ ਵਿਕਿਓ ਦੋਤ ਹਾਥ ਪਠਾਨਾ,
0: ਸਾਹਿਬ ਨੂੰ ਕਹਿੰਦੇ ਮਹਾਰਾਜ ਮੈਨੂੰ ਦੌਲਤ ਖਾਂ ਨੇ ਤੁਹਾਡੀ ਵਡਿਆਈ ਦੱਸੀ ਸੀ ਕਾਬਲ ਦੀ ਧਰਤੀ ਤੇ, ਮੈਂ ਤੇ ਤੁਹਾਡੀ ਵਡਿਆਈ ਮਹਿਮਾ ਸੁਣ ਕੇ ਤੁਹਾਡੇ ਦਰ ਤੇ ਆ ਕੇ ਦਰਸ਼ਨ ਦੀਦਾਰ ਕਰਕੇ, ਤੁਹਾਡੀ ਵਡਿਆਈ ਸੁਣ ਕੇ ਮਹਿਮਾ ਸੁਣ ਕੇ ਤੁਹਾਡੇ ਦਰਸ਼ਨ ਕਰਕੇ ਵਿਕ ਗਿਆ ਹਾਂ ਮੈਂ ਤੁਹਾਡੇ ਦਰ ਤੇ।
1: ਅਬ ਚਾਹੇ ਸੋ ਕੀਜੀਐ ਆਪਣੀ ਲਾਜ ਬਚਾਣਾ,
0: ਹੁਣ ਆਪ ਹੀ ਕਿਰਪਾ ਕਰਕੇ ਮੇਰੇ ਸ਼ਰਨ ਆਏ ਦੀ ਤੁਸੀਂ ਲੱਜ ਰੱਖਣੀ ਕਰੋ, ਮੇਰੀ ਪੱਤ ਟਕਣੀ ਕਰੋ, ਮੈਂ ਤੁਹਾਡੇ ਦਰ ਤੇ ਵਿਕ ਗਿਆ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਵਚਨ ਆਉਂਦਾ ਹੈ, ਚਲੋ ਇਹ ਤੇ ਬਾਬਰ ਨਾਲ ਗੱਲ ਚੱਲਦੀ ਆ, ਉਹ ਸਾਹਿਬ ਬਾਣੀ ਵਿੱਚ ਇੱਕ ਵਚਨ ਕਹਿਣਗੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਪਤਨੀ ਹਾਟ ਬਕਾਨਾ, ਜਿੱਤ ਲਾਇਆ ਤਿੱਤ ਲਾਗਾ, ਮਾਂ ਲਾਲੀ ਪਿਓ ਲਾਲਾ ਮੇਰਾ, ਹਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਦਾਇਆ। ਇੱਥੇ ਗੁਰੂ ਨਾਨਕ ਸਾਹਿਬ ਆਪ ਕਹਿਣਗੇ ਕਿ ਅਸੀਂ ਤੇ ਪਰਮਾਤਮਾ ਦੇ ਦਰ ਤੇ ਮਾਨੋ ਵਿਕ ਗਏ ਹਾਂ, ਪਰਮਾਤਮਾ ਵਿੱਚ ਅਭੇਦ ਹੋ ਗਏ ਹਾਂ, ਉਹਦੇ ਦਰ ਤੇ ਆਪਣੀ ਮਤ ਪਰਮਾਤਮਾ ਦੇ ਦਰ ਤੇ ਭੇਟ ਕਰ ਦਿੱਤੀ। ਇਹ ਤੇ ਗੁਰੂ ਨਾਨਕ ਸਾਹਿਬ ਸਮਝਾਉਂਦੇ ਸਾਨੂੰ ਨੇ ਕਿ ਇਹ ਸਿੱਖਾ, ਜੇ ਤੂੰ ਗੁਰੂ ਨਾਨਕ ਸਾਹਿਬ ਦੀਆਂ ਬਖਸ਼ਿਸ਼ਾਂ ਰਹਿਮਤਾਂ ਲੈਣੀਆਂ ਹੈ ਤੇ ਤੂੰ ਗੁਰੂ ਦੇ ਦਰ ਤੇ ਵਿਕ ਜਾ, ਗੁਰੂ ਦੇ ਦਰ ਤੇ ਇੰਨੀ ਪ੍ਰੀਤ ਬਾਲ ਹੈ ਆਪਣੀ ਮਤ ਬੁੱਧ ਗੁਰੂ ਨੂੰ ਭੇਟ ਕਰ ਦੇਣਾ ਕਰ, ਜੋ ਗੁਰੂ ਕਹਿੰਦਾ ਉਹਨੂੰ ਆਪਣੇ ਜੀਵਨ ਵਿੱਚ ਕਮਾਉਣਾ ਕਰ, ਇਹ ਸਿੱਖ ਦਾ ਜੀਵਨ ਚਾਹੀਦਾ ਹੈ, ਫਿਰ ਇਹਦਾ ਭਲਾ ਹੈ। ਹੁਣ ਮਹਾਰਾਜ ਨੂੰ ਏਡੇ ਪਿਆਰ ਨਾਲ ਬੇਨਤੀਆਂ ਕਰਦੇ, ਮਹਾਰਾਜ ਮੈਂ ਤੁਹਾਡੇ ਦਰ ਦਾ ਗੁਲਾਮ ਬਣ ਗਿਆ, ਮੈਂ ਵਿਕ ਗਿਆ ਹਾਂ ਤੁਹਾਡੇ ਦਰ, ਮੇਰੀ ਅਗਵਾਹੀ ਕਰਨ ਵਾਲੇ ਤੁਸੀਂ ਹੋ, ਹੁਣ ਮੇਰੀ ਦਰ ਆਏ ਦੀ ਲਾਜ ਰੱਖ ਦੇਣਾ ਕਰੋ, ਮੇਰੀ ਪੱਤ ਢੱਕ ਦੇਣਾ ਕਰੋ।
1: ਚੁਪਈ ਸਤਿਗੁਰ ਸੁਣ ਪਇਓ ਦਇਆਲਾ।
0: ਮਹਾਰਾਜ ਜੀ ਨੇ ਫਿਰ ਇਵੇਂ ਉਹਦੀਆਂ ਵਾਰ ਵਾਰ ਬੇਨਤੀਆਂ ਸੁਣ ਕੇ, ਹੁਣ ਬਾਬਰ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਿਆਲੂ ਹੋ ਗਏ ਹਨ।
1: ਭੰਗ ਤੈਲੋ ਮੰਗ ਲਿਓ ਤਤਕਾਲਾ।
0: ਹੁਣ ਉਹਨੇ ਜੋ ਸ਼ਰਧਾ ਨਾਲ ਭੇਟਾ ਲੈ ਕੇ ਆਉਂਦੀ ਉਹਦੀ ਭੇਟਾ ਮੰਗਾਈ ਹੈ।
1: ਕਹਿਓ ਲਿਆਓ ਮਨ ਪਾਏ ਝੋਲੀ।
0: ਬਾਬਰ ਵੀ ਆਪਣੀ ਭੇਟਾ ਗੁਰੂ ਨਾਨਕ ਸਾਹਿਬ ਜੀ ਦੇ ਦਰ ਹੁਣ ਲੈ ਕੇ ਆਇਆ ਹੈ ਆਪਣੇ ਕੋਲ।
1: ਬਾਬਰ ਤੁਰਤ ਵੈ ਤੈਲੀ ਖੋਲੀ
0: ਤੇ ਉਹ ਭੇਟਾ ਗੁਰੂ ਜੀ ਨੂੰ ਆਪਣੇ ਭਾਣੇ ਭੇਟ ਕਰਦਾ ਹੈ।
1: ਸੱਤ ਮੁੱਠੀ ਪਰ ਚੋੜੀ ਪਾਈ।
0: ਮਹਾਰਾਜ ਜੀ ਹੁਣ ਉਹਨੂੰ ਪਵਿੱਤਰ ਆਪਣੀ ਰਸਨਾ ਤੋਂ ਬਚਨ ਬਖਸ਼ਿਸ਼ ਭਰੇ ਕਹਿਣ ਲੱਗੇ ਹਨ।
1: ਵਿੱਚੋਂ ਚਾਰੁਨ ਥੈਲੀ ਮੁੰਦਾਈ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਬਰ ਬਚਨ ਸੁਣਨ ਵਾਸਤੇ ਬਹੁਤ ਉਤਾਵਲਾ ਹੈ।
1: ਭੰਗ ਮੁੱਠੀ ਸੱਤ ਦੀਨੀ ਡਾਰੀ।
0: ਹੁਣ ਉਹਨੇ ਇੱਕ ਭੇਟਾ ਰੱਖ ਦਿੱਤੀ ਹੈ। ਮੈਂ ਇਹ ਪਿੱਛੇ ਵੀ ਤੁਹਾਨੂੰ ਬੇਨਤੀ ਹੱਥ ਜੋੜ ਕੇ ਕੀਤੀ ਸੀ, ਫਿਰ ਦੁਹਰਾ ਦਿਆਂ। ਇਹਨਾਂ ਦੇ ਮਨ ਵਿੱਚ ਇਸਲਾਮ ਦੇ ਵਿੱਚ ਇੱਕ ਰਿਹਾ ਵੀ ਜਿਹੜੇ ਪੀਰ ਫਕੀਰ ਨੇ ਨਾ, ਇਹ ਕਈ ਵਾਰੀ ਭੰਗ ਆਦਿਕ, ਮੈਂ ਇਹ ਗੱਲ ਲੁਕਾਉਣੀ ਨਹੀਂ ਚਾਹੁੰਦਾ, ਭੰਗ ਆਦਿਕ ਪੀ ਕੇ ਸ਼ਾਇਦ ਮਸਤ ਹੋ ਜਾਂਦੇ ਨੇ। ਉਹਨੇ ਮਹਾਰਾਜ ਜੀ ਨੂੰ ਵੀ ਆਪਣੇ ਭਾਣੇ ਜਿਹੜੀ ਭੇਟਾ ਸੀ ਨਾ, ਉਹ ਭੇਟ ਕਰਦਾ ਭੰਗ। ਪਰ ਗੁਰੂ ਨਾਨਕ ਸਾਹਿਬ ਨੇ ਇੱਕ ਬਾਣੀ ਵਿੱਚ ਵਚਨ ਕਿਹਾ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਮੈਂ ਦੁਹਰਾ ਕੇ ਕਹਿਣ ਲੱਗਿਆ। ਉਹ ਸ਼ਬਦ ਹੈ ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਜਦੋਂ ਇਹ ਲੈ ਕੇ ਆਇਆ ਸੀ ਨਾ, ਕਿਉਂਕਿ ਇਹ ਲੈ ਕੇ ਆਇਆ ਸੀ ਆਪਣੀ ਮਤ ਦੇ ਮੁਤਾਬਕ, ਤੇ ਗੁਰੂ ਜੀ ਨੇ ਫਿਰ ਇਹਨੂੰ ਸਮਝਾਇਆ ਸੀ ਭਾਈ ਨਹੀਂ, ਇਹ ਭੰਗ ਆਦਿਕ ਨਸ਼ਾ ਪੀ ਕੇ ਕਿਸੇ ਦੀ ਸੁਰਤ ਨਾਮ ਨਾਲ ਨਹੀਂ ਜੁੜਦੀ। ਅਸੀਂ ਵੀ ਭੰਗ ਪੀਂਦੇ ਹਾਂ, ਪਰ ਕਿਹੜੀ ਪਰਮਾਤਮਾ ਦੇ ਭਾਉ ਵਿੱਚ ਰਹਿਣਾ, ਉਹਦੇ ਹੁਕਮ ਚ ਤਰਨਾ, ਅਸੀਂ ਇਹੋ ਜਿਹਾ ਨਸ਼ੇ ਦੇ ਆਦੀ ਨਹੀਂ ਹਾਂ। ਭਾਉ ਤੇਰਾ ਭਾਂਗ ਖੱਲੜੀ ਮੇਰਾ ਚੀਤ, ਅਸੀਂ ਆਪਣੀ ਦੇਹ ਨੂੰ ਇੱਕ ਭਾਂਡਾ ਬਣਾਇਆ ਤੇ ਇਸ ਭਾਂਡੇ ਵਿੱਚ ਪਰਮਾਤਮਾ ਦੇ ਨਾਮ ਦਾ ਭਾਉ ਟਕਾਇਆ ਹੈ। ਸਾਡੇ ਅੰਤਰ ਆਤਮੇ ਤੇ ਪਿਆਸ ਹੈ, ਉਹ ਕਿਸੇ ਨਸ਼ੇ ਦੀ ਨਹੀਂ, ਉਹ ਜਿਹੜੀ ਪਿਆਸ ਹੈ ਪਰਮਾਤਮਾ ਦੇ ਨਾਮ ਦੀ ਹੈ, ਪਰਮਾਤਮਾ ਦੇ ਦੀਦਾਰ ਦੀ ਹੈ। ਇਹਨੂੰ ਇਹ ਕੁਛ ਇਤਿਹਾਸ ਵਿੱਚ ਪੱਖ ਹੁੰਦੇ ਨੇ, ਜਿਨ੍ਹਾਂ ਦੇ ਭਾਵ ਹੁੰਦੇ ਨੇ, ਕਿਉਂਕਿ ਇਸਲਾਮ ਵਿੱਚ ਇਹ ਚੱਲਦਾ ਸੀ, ਭੇਟ ਕਰਦੇ ਸਨ ਪੀਰਾਂ ਫਕੀਰਾਂ ਨੂੰ। ਮਹਾਰਾਜ ਜੀ ਨੂੰ ਜਦੋਂ ਭੇਟ ਕਰਦਾ ਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨੂੰ ਨਿਰਮਲ ਉਪਦੇਸ਼ ਦਿੰਦੇ ਹਨ।
1: ਸਤ ਪਾਤਸ਼ਾਹੀ ਦੀਨੀ ਸਾਰੀ।
0: ਉਹਨੇ ਜਦੋਂ ਵਾਰ ਵਾਰ ਬੇਨਤੀਆਂ ਕੀਤੀਆਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤਰੁੱਟ ਕੇ ਬਾਬਰ ਨੂੰ ਬਚਨ ਕਹਿ ਦਿੱਤਾ, ਐ ਬਾਬਰ ਤੈਨੂੰ ਰਾਜ ਗੱਦੀ, ਤੈਨੂੰ ਇਹ ਹਿੰਦ ਦੀ ਪਾਤਸ਼ਾਹੀ ਅਸੀਂ ਬਖਸ਼ਦੇ ਹਾਂ, ਤੇਰੀਆਂ ਕੁਝ ਪੀੜ੍ਹੀਆਂ ਨੂੰ ਪਾਤਸ਼ਾਹੀ ਅਸੀਂ ਬਖਸ਼ਿਸ਼ ਕਰਦੇ ਹਾਂ।
1: ਚੜੀ ਡਿੱਟੀ ਕੁਛ ਔਰ ਪੀਤੀ।
0: ਫਿਰ ਉਹਨੇ ਬੜੀ ਸ਼ਰਧਾ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਜਦੋਂ ਇਹ ਮਹਾਰਾਜ ਨੇ ਬਚਨ ਵਰਤੇ ਤੇ ਨਾਲ ਇੱਕ ਬਚਨ ਇਹ ਵੀ ਕਹਿ ਦਿੱਤਾ, ਕਹਿਣ ਲੱਗੇ ਕਦੀ ਫਿਰ ਵਕਤ ਆਏਗਾ, ਇਹ ਜਿਹੜਾ ਰਾਜ ਭਾਗ ਤੈਨੂੰ ਬਖਸ਼ਣ ਲੱਗੇ ਆ, ਇਹ ਤੇਰੇ ਤੋਂ ਖਿਸਕ ਵੀ ਜਾਣਾ ਹੈ।
1: ਫਿਰ ਚਾਹੋ ਮੈਂ ਤੁਮ ਤੇ ਲਈ।
0: ਜਦੋਂ ਅਸੀਂ ਚਾਹਾਂਗੇ ਫਿਰ ਅਸੀਂ ਵਾਪਸ ਵੀ ਲੈ ਲਵਾਂਗੇ। ਇਹ ਥੋੜਾ ਜਿਹਾ ਪ੍ਰਸੰਗ ਸੁਣੋ, ਫਿਰ ਮੈਂ ਤੁਹਾਨੂੰ ਬੇਨਤੀ ਕਰਦਾ, ਇਹ ਬੜੀ ਵਿਸਤਾਰ ਵਾਲੀ ਗੱਲ ਹੈ। ਮਹਾਰਾਜ ਜੀ ਨੇ ਉਹਨੂੰ ਬਚਨ ਕੀਤਾ, ਕਹਿਣ ਲੱਗੇ ਤੈਨੂੰ ਅਸੀਂ ਰਾਜ ਭਾਗ ਬਖਸ਼ਦੇ ਹਾਂ, ਪਰ ਫਿਰ ਇੱਕ ਵੇਲਾ ਆਏਗਾ ਇਹ ਰਾਜ ਭਾਗ ਖਿਸਕ ਜਾਣਾ, ਇਹ ਅਸੀਂ ਵਾਪਸ ਵੀ ਲੈ ਲਵਾਂਗੇ।
1: ਭੰਗ ਮੁੱਠੀ ਪਰ ਜੋ ਮੈਂ ਦਈ।
0: ਉਹਨੇ ਜਿਹੜੀ ਭੇਟਾ ਮਹਾਰਾਜ ਨੂੰ ਰੱਖੀ ਸੀ,
1: ਸੋ ਪਾਏ ਲੇਮੋ ਸਭ ਤਈ।
0: ਮਹਾਰਾਜ ਜੀ ਨੇ ਨਿਰਮਲ ਉਪਦੇਸ਼ ਦੇ ਕੇ ਤੇ ਇਹ ਬਖਸ਼ਿਸ਼ ਭਰੇ ਬਚਨ ਕਹਿ ਦਿੱਤੇ ਹਨ ਰਾਜ ਭਾਗ ਵਾਲੇ। ਹੁਣ ਜਿਹੜੀ ਉਹ ਪਾਤਸ਼ਾਹੀ ਮੰਗ ਰਿਹਾ ਸੀ ਨਾ, ਇੱਕ ਵਾਰੀ ਹਜ਼ੂਰ ਗੁਰੂ ਨਾਨਕ ਸਾਹਿਬ ਜਗਤ ਗੁਰੂ ਨੇ ਆਪਣੇ ਅੰਮ੍ਰਿਤ ਬੋਲ ਇਹ ਕਹਿ ਦਿੱਤੇ ਨੇ, ਤੈਨੂੰ ਰਾਜ ਭਾਗ ਮਿਲੇਗਾ।
1: ਦੋਰਾ ਭੰਗ ਬਦਲ ਸਭ ਹਿੰਤ ਦਈ ਜੈ ਤੇ ਪਰਵਾਈ ਕੀਨਾ।
0: ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਏਡੇ ਬੇਪਰਵਾਹ ਸਤਿਗੁਰੂ ਨੇ, ਭਾਈ ਸਾਹਿਬ ਕਹਿੰਦੇ ਨੇ ਗੁਰੂ ਜੀ ਨੇ ਕੋਈ ਗਿਲਾ ਨਹੀਂ ਕੀਤਾ, ਉਹਨੂੰ ਨਿਰਮਲ ਉਪਦੇਸ਼ ਦੇ ਕੇ ਤੇ ਉਹਨੂੰ ਰਾਜ ਭਾਗ ਬਖਸ਼ਿਸ਼ ਕਰ ਦਿੱਤਾ ਹੈ ਬੇਪਰਵਾਹ ਸਤਿਗੁਰੂ ਨੇ।
1: ਜਿਸ ਪਸਮੰਦਰ ਦੇ ਬਰ ਦੁੱਖ ਸਿਰ ਸ਼ਿਵ ਨਿਜ ਕੀ ਲੀਨਾ।
0: ਹੁਣ ਇੱਕ ਵਚਨ ਵਰਤਿਆ ਕਹਿੰਦੇ ਜਿਵੇਂ ਸ਼ਿਵ ਜੀ ਦੀ ਆਰਾਧਨਾ ਕੀਤੀ ਪਸਮੰਦਰ ਦੈਂਤ ਨੇ ਤੇ ਸ਼ਿਵ ਜੀ ਨੇ ਉਹਨੂੰ ਤਰੁੱਠ ਕੇ ਵਰ ਦਿੱਤਾ ਸੀ। ਵੇਖੋ ਇਹ ਹੋਰ ਧਰਮ ਦੇ ਧਾਰਮਿਕ ਗ੍ਰੰਥਾਂ ਦਾ ਇੱਕ ਹਵਾਲਾ ਦਿੱਤਾ ਜਾ ਰਿਹਾ। ਕਹਿਣ ਲੱਗੇ ਜਿਵੇਂ ਪਸਮੰਦਰ ਨੇ ਆਰਾਧਨਾ ਕੀਤੀ ਸ਼ਿਵਜੀ ਦੇਵਤੇ ਦੀ ਤੇ ਉਹਨਾਂ ਨੂੰ ਸ਼ਿਵਜੀ ਦੇਵਤੇ ਨੇ ਤਰੁੱਠ ਕੇ ਤੇ ਪਸਮੰਤਰ ਦੈਂਤ ਨੂੰ ਵਰ ਦੇ ਦਿੱਤਾ ਸੀ। ਉਹ ਵਰ ਬੜਾ ਵੈਸੇ ਟੇਢਾ ਸੀ ਵੀ ਤੂੰ ਜਿਹਦੇ ਸਿਰ ਤੇ ਹੱਥ ਰੱਖੇਗਾ ਭਸਮ ਹੋ ਜਾਏਗਾ, ਤੇਰੇ ਵਿੱਚ ਇੰਨੀ ਸਮਰੱਥਾ ਹੈ। ਇਸੇ ਤਰ੍ਹਾਂ ਹੀ ਮੰਨੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਬਾਬਰ ਨੇ ਵਾਰ ਵਾਰ ਬੇਨਤੀਆਂ ਕੀਤੀਆਂ, ਮਹਾਰਾਜ ਪਹਿਲਾਂ ਆਪਣੇ ਪੈਗੰਬਰ ਕੋਲ ਵੀ ਜਾ ਆਇਆ, ਗੱਲ ਨਾ ਬਣੀ ਤੇ ਵਾਰ ਵਾਰ ਬੇਨਤੀਆਂ ਕੀਤੀਆਂ, ਗੁਰੂ ਜੀ ਨੇ ਤਰੁੱਠ ਕੇ ਤੇ ਇਹ ਬਾਬਰ ਨੂੰ ਰਾਜ ਭਾਗ ਦਾ ਬਚਨ ਕਹਿ ਦਿੱਤਾ ਹੈ।
1: ਸੋਰਟਾ ਜਬ ਗੁਰ ਕਹਿਓ ਉਚਾਰ ਸਾ ਭੰਗ ਬਦਲ ਸਭ ਹਿੰਦ ਦਈ।
0: ਮਹਾਰਾਜ ਜੀ ਨੇ ਰਹਿਮਤ ਕਰਕੇ ਹੀ ਇੱਥੇ ਭਾਈ ਸਾਹਿਬ ਕਹਿੰਦੇ ਨੇ ਰਾਜ ਭਾਗ ਦਿੱਤਾ। ਬਾਬਰ ਦੀ ਕੋਈ ਕਰਨੀ ਨਹੀਂ ਹੈ, ਪਰ ਤਰੁੱਠ ਕੇ ਦਿੱਤੀ ਹੋਈ ਦਾਤ ਹੈ।
1: ਕਿਨੂੰ ਐਸ ਕਰਾਰ ਫਿਰ ਪਛਾਈ ਲੇਂਗੇ।
0: ਪਰ ਨਾਲ ਇਹ ਵੀ ਵਚਨ ਕਹਿ ਦਿੱਤਾ, ਦੋਨੋਂ ਵਚਨ ਨਾਲ ਕਹੇ ਨੇ ਅੱਜ ਤੈਨੂੰ ਰਾਜ ਭਾਗ ਬਖਸ਼ਦੇ ਆ, ਫਿਰ ਇੱਕ ਵੇਲਾ ਆਏਗਾ ਤੇਰੇ ਨਾਲ ਇਹ ਵਚਨ ਹੋ ਗਿਆ ਵੀ ਇਹ ਤੇਰਾ ਰਾਜ

0: ਹੁਣ ਜਿਹੜਾ ਬਾਬਰ ਸੁਲਤਾਨ ਹੈ ਉਹਨੇ ਮਹਾਰਾਜ ਨੂੰ ਪੁੱਛ ਲਿਆ, ਕਹਿਣ ਲੱਗੇ ਸਤਿਗੁਰੂ ਪਹਿਲਾਂ ਰਾਜ ਭਾਗ ਦਿੱਤਾ, ਹੁਣ ਬਖਸ਼ਿਸ਼ ਕਰਕੇ ਫਿਰ ਤੁਸੀਂ ਵਾਪਸ ਲੈਣ ਦੀਆਂ ਕਿਉਂ ਗੱਲਾਂ ਕਰਦੇ ਹੋ? ਭਾ ਮੇਰੇ ਤੋਂ ਰਾਜ ਪੱਗ ਵਾਪਸ ਕਿਉਂ ਲਓਗੇ? ਤੇ ਫਿਰ ਸਤਿਗੁਰੂ ਅੱਗੇ ਬਚਨ ਕਰਦੇ ਹਨ,
1: ਫਿਰ ਤੂੰ ਨੈ ਜਬ ਹੋਏਗੋ ਤਬ ਲੈ ਹੈ ਦੇ ਕੇ ਉਤਾਨਾ।
0: ਬਾਬਰ ਨੂੰ ਕਿਹਾ, ਐ ਬਾਬਰ ਤੂੰ ਤੇ ਰਾਜ ਭਾਗ ਭੋਗ ਜਾਏਗਾ, ਪਰ ਜਦੋਂ ਤੂੰ ਨਹੀਂ ਰਹੇਗਾ, ਤੂੰ ਤੇ ਰਾਜ ਭਾਗ ਕਰ ਜਾਣਾ, ਪਰ ਜਿਹੜੀਆਂ ਤੇਰੀਆਂ ਪੀੜ੍ਹੀਆਂ ਨੇ ਅੱਗੇ ਉਹਨਾਂ ਤੋਂ ਅਸੀਂ ਰਾਜ ਭਾਗ ਵਾਪਸ ਲਵਾਂਗੇ। ਤੂੰ ਤੇ ਸਾਰੀ ਜੀਵਨ ਰਾਜ ਗੱਦੀ ਤੇ ਰਹਿ ਕੇ ਰਾਜ ਭੋਗ ਜਾਏਗਾ, ਪਰ ਤੇਰੇ ਜਿਹੜੇ ਅੱਗੇ ਪੀੜ੍ਹੀਆਂ ਹੋਣਗੀਆਂ ਉਹਨਾਂ ਤੋਂ ਰਾਜ ਭਾਗ ਲਵਾਂਗੇ।
1: ਅੜੇ ਲਓ ਸੁਣ ਸਤਿਗੁਰ ਕੇ ਬਚਨ, ਬਾਬਰ ਯੂੰ ਭਾਕਿਓ।
0: ਮਹਾਰਾਜ ਜੀ ਦੇ ਬਚਨ ਸੁਣ ਕੇ ਵੀ ਮੇਰੇ ਪੀੜ੍ਹੀਆਂ ਤੋਂ ਰਾਜ ਭਾਗ ਵਾਪਸ ਲੈ ਲੈਣਗੇ ਮੇਰੀ ਅੰਸ਼ ਮੰਸ਼ ਤੋਂ, ਫਿਰ ਬੇਨਤੀ ਕਰਦਾ ਹੈ ਦੁਬਾਰੇ।
1: ਦੇ ਕੇ ਲੈਨੋ ਥੂਕ ਵਡਨ ਹੀ ਆਇਓ।
0: ਹੁਣ ਮਹਾਰਾਜ ਜੀ ਨੂੰ ਕਹਿੰਦਾ ਸਤਿਗੁਰੂ ਇਹ ਗੱਲ ਚੰਗੀ ਨਹੀਂ, ਹੱਥ ਜੋੜਦਾ ਫਿਰ ਨਿਮਰਤਾ ਨਾਲ ਕਹਿੰਦਾ ਮਹਾਰਾਜ ਜੇ ਇੱਕ ਵਾਰੀ ਰਾਜ ਭਾਗ ਬਖਸ਼ਣਾ ਹੀ ਹੈ ਫਿਰ ਵਾਪਸ ਕਿਉਂ ਲੈਣਾ ਹੈ?
1: ਦੇ ਕੇ ਲੈਨੋ ਥੂਕ ਮੁਖੋ ਜਿਮੂ ਚਟਨ ਹੈ।
0: ਮਹਾਰਾਜ ਜੇ ਰਾਜ ਭਾਗ ਬਖਸ਼ਿਸ਼ ਹੀ ਕੀਤਾ ਫਿਰ ਵਾਪਸ ਕਿਉਂ ਲੈਣਾ ਹੈ? ਇਹ ਕਿਰਪਾ ਨਾ, ਇਹ ਕਰਮ ਨਾ ਕਰਿਓ, ਭਾਵ ਰਹਿਮਤ ਰੱਖਿਓ, ਮੇਰੀ ਅੰਸ਼ ਮੰਸ਼ ਕੋਲ ਰਾਜ ਭਾਗ ਰਹਿਣ ਦਿਓ।
1: ਦੇ ਕੇ ਲੈਣ ਜਗਤ ਅਪਜਸ ਬੜ ਕਢਣ ਹੈ।
0: ਨਾਲ ਮਹਾਰਾਜ ਨੂੰ ਕਹਿੰਦੇ ਫਿਰ ਸਾਡਾ ਅਪਜਸ ਹੋ ਜਾਏਗਾ, ਮਹਾਰਾਜ ਜੇ ਰਾਜ ਭਾਗ ਦਿੱਤਾ ਅੱਗੇ ਪੀੜ੍ਹੀਆਂ ਤੋਂ ਖਿਸਕ ਗਿਆ ਤੇ ਮੇਰੀ ਪੀੜ੍ਹੀਆਂ ਦਾ ਕੀ ਬਣੇਗਾ? ਭਾਵ ਸਾਡਾ ਅਪਜਸ ਹੋ ਗਿਆ, ਸਾਡੀ ਬਦਨਾਮੀ ਹੋਏਗੀ।
1: ਦੋਹਰਾ ਤਬ ਸਤਿਗੁਰ ਬਾਬਰ ਗਏ ਯੂ ਦੇਖ ਕੇ ਲੇਵਨ ਲੋਏ।
0: ਫਿਰ ਮਹਾਰਾਜ ਨੇ ਬਾਬਰ ਨੂੰ ਆਖਿਆ, ਕਹਿਣ ਲੱਗੇ ਬਾਬਰ ਇਹ ਤੈਨੂੰ ਤਾਂ ਦੱਸਦੇ ਹਾਂ ਵੀ ਤੇਰਾ ਰਾਜ ਭਾਗ ਵਾਪਸ ਕਿਉਂ ਚਲਿਆ ਜਾਣਾ, ਇਹ ਤੈਨੂੰ ਅਗਲੀ ਵਾਰਤਾ ਵੀ ਅਸੀਂ ਦੱਸਦੇ ਹਾਂ।
1: ਮੁਖ ਤੋਂ ਨਿਆਮਤ ਬੇਕਦਰ ਰਾਖ ਨ ਸਕਤ ਖੋਏ।
0: ਹੁਣ ਬੜੀ ਕੀਮਤੀ ਗੱਲ ਕਹੀ, ਕਹਿੰਦੇ ਜਿਹੜੇ ਕਰਨੀ ਤੋਂ ਬਿਨਾਂ ਨਾ, ਘਾਲਣਾ ਤੋਂ ਬਿਨਾਂ ਜਿਹੜਾ ਕੋਈ ਦਾਤ ਮਿਲਦੀ ਹੈ ਨਾ, ਸਮਾਂ ਪਾ ਕੇ ਉਹਦੀ ਕਦਰ ਭੁਲਾ ਦਿੱਤੀ ਜਾਂਦੀ ਹੈ। ਇਹ ਬੜੀ ਵੱਡੀ ਗੱਲ ਹੈ ਕਿ ਜਿਹੜੀ ਬਖਸ਼ਿਸ਼ ਵਿੱਚ ਦਾਤ ਮਿਲੇ ਨਾ, ਉਹ ਕਈ ਵਾਰੀ ਸਮਾਂ ਪਾ ਕੇ ਬੇਕਦਰੇ ਲੋਕ ਕਦਰ ਘਟਾ ਦਿੰਦੇ ਹਨ।
1: ਰੱਖ ਨਾ ਜਾਣੀ ਤਿੰਨੇ ਜਿੰਦੋ ਸੰਗ ਲੈ ਗਈ ਦਿਨੀ।
0: ਜਿਵੇਂ ਹੁਣ ਮਹਾਰਾਜ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਵੀ ਇਸੇ ਤਰ੍ਹਾਂ ਨਾ ਮਨਸੂਰ ਇੱਕ ਫਕੀਰ ਹੋਇਆ ਹੈ ਬਗਦਾਦ ਅੰਦਰ, ਉਹਨੂੰ ਵੀ ਕਿਸੇ ਸਾਧੂ ਨੇ ਤਰੁੱਠ ਕੇ ਤੇ ਬੰਦਗੀ ਦੀ ਨਾਮ ਦੀ ਐਸੀ ਦਾਤ ਦਿੱਤੀ ਸੀ ਕਿ ਖੁਦਾ ਦਾ ਰੂਪ ਹੋ ਗਿਆ ਸੀ, ਖੁਦਾ ਵਿੱਚ ਅਭੇਦ ਹੋ ਗਿਆ ਸੀ ਮਨਸੂਰ।
1: ਮੁਕਤ ਨਿਆਮਤ ਹੈ ਕਪੂਰ ਪਾਏ ਜਿਉ ਰੁਕਣਾ।
0: ਤੇ ਉਹ ਜਿਹੜਾ ਮਨਸੂਰ ਸੀ ਨਾ, ਉਹ ਫਿਰ ਜਿਹੜੀ ਦਿੱਤੀ ਹੋਈ ਦਾਤ ਸੀ ਬੰਦਗੀ ਵਾਲੀ, ਬਹੁਤਾ ਸਮਾਂ ਰੱਖ ਨਹੀਂ ਸਕਿਆ। ਫਿਰ ਕਿਸੇ ਵੇਲੇ ਉਹ ਤੇ ਲੰਮੀ ਗਾਥ ਹੈ, ਉਹ ਅਨਲ ਹੱਕ ਦਾ ਵਾਰ ਵਾਰ ਆਵਾਜ਼ਾਂ ਲਾਉਂਦਾ ਭਾਵੇਂ ਖੁਦਾ ਦੇ ਨਾਂ ਤੇ, ਤੇ ਉਹਨੂੰ ਫਿਰ ਸ਼ਹੀਦ ਕਰ ਦਿੱਤਾ ਸੀ। ਮਹਾਰਾਜ ਨੇ ਕਿਹਾ ਇਹ ਜਿਹੜੀ ਦਾਤ ਹੈ ਨਾ, ਜਿਹੜੀ ਬਖਸ਼ਿਸ਼ ਵਿੱਚ ਮਿਲੀ ਵੀ ਘਾਲਣਾ ਤੋਂ ਬਿਨਾਂ, ਇਹ ਇਸ ਤਰ੍ਹਾਂ ਜਿਵੇਂ ਭਾਂਡੇ ਵਿੱਚ ਕਪੂਰ ਪਾ ਲਓ ਤੇ ਜਦੋਂ ਕੋਈ ਭਾਂਡੇ ਨੂੰ ਥੱਲੋਂ ਸੇਕ ਲਾਉਂਦਾ ਤੇ ਕਪੂਰ ਉੱਡ ਜਾਂਦਾ, ਫਿਰ ਧਿਆਨ ਦਿਓ ਭਾਂਡੇ ਵਿੱਚ ਕਪੂਰ ਪਾ ਲਓ ਤੇ ਜਦੋਂ ਅੱਗ ਦਾ ਸੇਕ ਲੱਗਦਾ ਤੇ ਕਪੂਰ ਉੱਡ ਜਾਂਦਾ। ਇਸੇ ਤਰ੍ਹਾਂ ਜਿਹੜੀ ਬਖਸ਼ਿਸ਼ ਵਿੱਚ ਮਿਲੀ ਦਾਤ ਹੈ, ਕਈ ਵਾਰੀ ਜਦੋਂ ਉਹਦੀ ਕਦਰ ਨਹੀਂ ਕੀਤੀ ਜਾਂਦੀ ਜਾਂ ਗੁਰੂ ਦਾ ਮਰਿਆਦਾ ਅਸੂਲ ਭੁਲਾ ਦਿੱਤੀ ਜਾਂਦੀ ਹੈ, ਉਹ ਰਹਿਮਤ ਫਿਰ ਉੱਡ ਜਾਂਦੀ ਹੈ। ਬਾਬਰ ਨੂੰ ਮਹਾਰਾਜ ਇਹ ਸਮਝਾ ਰਹੇ ਨੇ ਵੀ ਇਹ ਰਾਜ ਭਾਗ ਤੈਨੂੰ ਬਖਸ਼ਿਸ਼ ਵਿੱਚ ਮਿਲਣ ਲੱਗਿਆ, ਆਉਣ ਵਾਲੀਆਂ ਪੀੜ੍ਹੀਆਂ ਤੋਂ ਤਾਂ ਕਰਕੇ ਖਿਸਕ ਜਾਣਾ ਹੈ ਕਿਉਂਕਿ ਉਹਨਾਂ ਨੇ ਕਦਰ ਨਹੀਂ ਜਾਣਨੀ ਇਸ ਗੱਲ ਦੀ।
1: ਸੋ ਮਿਲ ਅਗਲ ਉੱਡ ਜਾਏ ਭਾਂਡਾ ਰਹਿ ਸੁਖਨਾ।
0: ਜਿਵੇਂ ਕਪੂਰ ਭਾਂਡੇ ਵਿੱਚੋਂ ਉੱਡ ਜਾਂਦਾ ਅੱਗ ਦਾ ਸੇਕ ਲੱਗਣ ਤੇ, ਇਸੇ ਤਰ੍ਹਾਂ ਤੇਰਾ ਸਮਾਂ ਆਉਣ ਤੇ ਤੇਰੀਆਂ ਪੀੜ੍ਹੀਆਂ ਵਿੱਚੋਂ ਇਹ ਰਾਜ ਭਾਗ ਨੇ ਉੱਡ ਜਾਣਾ, ਖਿਸਕ ਜਾਣਾ ਹੈ।
1: ਦੋਹਰਾ ਤਬ ਸਤਿਗੁਰ ਬਾਬਰ ਗਯੋ ਤੂੰ ਹਮ ਉਪਕਾਰ ਵਿਸਾਰਾ।
0: ਹੁਣ ਮਹਾਰਾਜ ਇੱਥੇ ਕਹਿ ਰਹੇ ਨੇ, ਕਹਿਣ ਲੱਗੇ ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਨਾ, ਉਹ ਕੀਤਾ ਪਰ ਉਪਕਾਰ ਭੁਲਾ ਦੇਣਗੀਆਂ। ਇਹਨੂੰ ਭੁਲਾਉਣ ਤੋਂ ਬਾਅਦ ਹੀ ਇਹ ਭਾਣਾ ਵਰਤਣਾ ਹੈ।
1: ਕਾਟੋ ਗਏ ਹਮ ਅੰਸ ਸਿਰ ਤੋਂ ਫਿਰ ਲੈ ਉਧਾਰ।
0: ਹੁਣ ਇੱਥੇ ਕਿਹਾ ਵੀ ਆਉਣ ਵਾਲੀਆਂ ਪੀੜ੍ਹੀਆਂ ਤਖ਼ਤ ਦੇ ਨਸ਼ੇ ਵਿੱਚ ਚੂਰ ਹੋ ਕੇ ਤੇ ਫਿਰ ਉਹ ਧਰਮੀ ਲੋਕਾਂ ਤੇ ਜ਼ੁਲਮ ਕਰਨਾ ਸ਼ੁਰੂ ਕਰ ਦੇਣਗੇ। ਜਦੋਂ ਜ਼ੁਲਮ ਕਰਨਗੇ ਤੇ ਫਿਰ ਜ਼ੁਲਮ ਦੇ ਵਿਰੁੱਧ ਕੋਈ ਧਰਮੀ ਉੱਠ ਖਲੋਂਦਾ। ਇਸੇ ਤਰ੍ਹਾਂ ਇਹ ਰਾਜ ਭਾਗ ਖਿਸਕ ਜਾਏਗਾ। ਇਹਨੂੰ ਫਿਰ ਧਿਆਨ ਨਾਲ ਸੁਣੋ। ਬਾਬਰ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਗੁਰੂ ਅੱਗੇ ਬੇਨਤੀ ਕਰਦਾ ਬਾਰ ਬਾਰ। ਪਹਿਲਾਂ ਪਰਖ ਕਰਦਾ ਜਦੋਂ ਕਾਬਲ ਤੋਂ ਚੱਲਦਾ, ਮਨ ਚ ਕਈ ਤਰ੍ਹਾਂ ਦੇ ਫੁਰਨੇ ਸੀ, ਫਿਰ ਇਹ ਵੀ ਸੋਚਦਾ ਮੈਂ ਤੇ ਰਾਜ ਭਾਗ ਆਪਣੇ ਪੈਗੰਬਰ ਤੋਂ ਲਾਂਗਾ। ਆਖਿਰ ਮਹਾਰਾਜ ਜੀ ਦੇ ਦਰਸ਼ਨ ਕੀਤੇ, ਇਹਨੂੰ ਟਿਕਾਓ ਆਇਆ। ਫਿਰ ਮਹਾਰਾਜ ਨੇ ਇਹਦੇ ਅੰਦਰ ਦੇ ਇੱਕ ਇੱਕ ਫੁਰਨੇ ਦੱਸ ਦਿੱਤੇ। ਇੰਨਾ ਭਰੋਸਾ ਬਣ ਗਿਆ ਵੀ ਜੋ ਮੈਂ ਚਿੱਤ ਵਧਾਇਆ ਸੀ ਤੇ ਸਾਰਾ ਕੁਝ ਮਹਾਰਾਜ ਦੱਸ ਰਹੇ ਨੇ। ਫਿਰ ਇਹਦੇ ਮਨ ਚ ਸ਼ੰਕਾ ਸੀ ਵੀ ਮੈਂ ਗੁਰੂ ਨਾਨਕ ਸਾਹਿਬ ਪੀਰ ਤੋਂ ਰਾਜ ਭਾਗ ਕਿਉਂ ਲਵਾਂ, ਮੈਂ ਤੇ ਪੈਗੰਬਰ ਤੋਂ ਲਵਾਂਗਾ। ਮਹਾਰਾਜ ਨੇ ਇਹਦੀ ਸੁਰਤ ਇੰਨੀ ਉੱਚੀ ਕੀਤੀ, ਪੈਗੰਬਰ ਦਾ ਮਿਲਾਪ ਕਰਵਾ ਦਿੱਤਾ, ਅਗੋਣਾ ਨਾ ਕਰ ਦਿੱਤੀ, ਇਹ ਮੇਰੇ ਅਧੀਨ ਨਹੀਂ ਹੈ, ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਵੇਗੀ। ਹੁਣ ਗੁਰੂ ਨਾਨਕ ਸਾਹਿਬ ਨੇ ਤਰੁੱਠ ਕੇ ਰਾਜ ਭਾਗ ਤੇ ਬਖਸ਼ ਦਿੱਤਾ, ਵਚਨ ਕਹਿ ਦਿੱਤੇ ਨੇ ਤੈਨੂੰ ਰਾਜ ਭਾਗ ਮਿਲੇਗਾ, ਪਠਾਣਾ ਦਾ ਰਾਜ ਖਤਮ ਹੋ ਜਾਏਗਾ, ਜਿਹੜਾ ਬੈਰਮ ਖਾਂ ਦਿੱਲੀ ਤੇ ਤਖ਼ਤ ਤੇ ਬਿਰਾਜਮਾਨ ਹੈ। ਪਰ ਨਾਲ ਇਹ ਵੀ ਕਹਿ ਦਿੱਤਾ ਵੀ ਇਹ ਤੇਰਾ ਰਾਜ ਭਾਗ ਆਉਣ ਵਾਲੀਆਂ ਪੀੜ੍ਹੀਆਂ ਵਿੱਚੋਂ ਖਿਸਕ ਵੀ ਜਾਣਾ। ਹੁਣ ਉਹ ਤਰਲੇ ਮਾਰਦਾ, ਇਹ ਤੇ ਕਿਸੇ ਤੇ ਲਾਓ, ਜਿਵੇਂ ਅੱਜ ਕੋਈ ਗ੍ਰਿਸ਼ਤੀ ਬੰਦੇ ਨੂੰ ਕਵੇ ਵੀ ਤੈਨੂੰ ਹੁਣ ਰੰਗ ਭਾਗ ਲੱਗਣਗੇ ਤੇ ਤੇਰੀ ਚੌਥੀ ਪੰਜਵੀਂ ਪੀੜ੍ਹੀ ਕੰਗਾਲ ਹੋ ਜਾਏਗੀ, ਤੇ ਬੰਦਾ ਕਹਿੰਦੇ ਜੀ ਇਹ ਕਿਉਂ ਕਰਦੇ ਹੋ। ਹੁਣ ਬੇਨਤੀ ਕੀਤੀ ਮਹਾਰਾਜ ਨੂੰ, ਸਤਿਗੁਰੂ ਇਹ ਕਿਉਂ ਹੋਏਗਾ? ਮਹਾਰਾਜ ਕਹਿੰਦੇ ਨੇ ਤੇਰੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਨਾ, ਸਮਾਂ ਪਾ ਕੇ ਉਹ ਪਰਪਕਾਰ ਭੁਲਾ ਕੇ ਬੇਕਦਰੀ ਕਰਕੇ ਜਾਂ ਉਹ ਇੱਕ ਤਖ਼ਤ ਦੇ ਨਸ਼ੇ ਵਿੱਚ ਇੰਨਾ ਚੂਰ ਹੋ ਜਾਣਗੇ, ਉਹ ਜ਼ੁਲਮ ਦਾ ਹਥਿਆਰ ਅਪਣਾਉਣਾ ਸ਼ੁਰੂ ਕਰ ਦੇਣਗੇ, ਜ਼ੁਲਮ ਦੀ ਬਿਰਤੀ ਧਾਰਨ ਕਰ ਲੈਣਗੇ। ਤੇ ਜਦੋਂ ਧਰਮੀਆਂ ਤੇ ਜ਼ੁਲਮ ਕਰਨਗੇ ਫਿਰ ਕੁਦਰਤੀ ਗੱਲ ਹੈ ਇਹ ਰਾਜ ਭਾਗ ਹੈ ਜਿਹੜਾ ਇਹ ਖਿੰਡ ਜਾਏਗਾ। ਇੱਥੇ ਤੇ ਬਚਨ ਕਿਹਾ ਭਾਈ ਸਾਹਿਬ ਨੇ, ਕਾਟੇਂਗੇ ਹਮ ਅੰਸ ਸਿਰ ਤੇ ਫਿਰ ਲੇਹੋ ਉਧਾਰ। ਜਦੋਂ ਧਰਮੀਆਂ ਦੇ ਸਿਰ ਕੱਟਣੇ ਸ਼ੁਰੂ ਕਰ ਦੇਣਗੇ। ਹੁਣ ਬੈਰਮ ਖਾਨ ਦਾ ਰਾਜ ਕਿਉਂ ਜਾ ਰਿਹਾ, ਥੋੜਾ ਖਿਆਲ ਕਰੋ। ਸਿਕੰਦਰ ਲੋਧੀ ਧਰਮੀ ਠੀਕ ਸੀ ਬਾਦਸ਼ਾਹ, ਉਹਨੇ ਇੰਨਾ ਕਹਿਰ ਨਹੀਂ ਕੀਤਾ। ਜਦੋਂ ਸਿਕੰਦਰ ਲੋਧੀ ਦਾ ਪੁੱਤ ਬੈਰਮ ਖਾਂ ਬੈਠਾ, ਉਹਨੇ ਆਦਮਖੋਰ ਬਣ ਗਿਆ, ਉਹ ਚੰਗੇ ਚੰਗੇ ਬੰਦੇ ਰਾਏ ਭੋਏ ਵਰਗਿਆਂ ਨੂੰ ਉਹਨੇ ਮੌਤ ਦੇ ਘਾਟ ਉਤਾਰ ਦਿੱਤਾ। ਇਸੇ ਤਰ੍ਹਾਂ ਰਾਜ ਕਦੋਂ ਖਿਸਕਦੇ ਨੇ? ਬਾਬਰ ਨੂੰ ਮਹਾਰਾਜ ਨੇ ਇਹੀ ਗੱਲ ਸਮਝਾ ਰਹੇ ਨੇ, ਇਹ ਬਾਬਰ ਜਦੋਂ ਕੋਈ ਰਾਜ ਭਾਗ ਨਿਆਂ ਨਹੀਂ ਕਰਦਾ ਪ੍ਰਜਾ ਦੇ ਨਾਲ, ਜਦੋਂ ਬੇਇਨਸਾਫੀਆਂ ਕਰਦਾ, ਜਦੋਂ ਜ਼ੁਲਮ ਕਰਦਾ, ਫਿਰ ਉਹ ਰਾਜ ਭਾਗ ਦੀ ਜਿਹੜੀ ਜੜ ਹੈ ਨਾ ਉਹ ਪੁੱਟੀ ਜਾਂਦੀ ਹੈ, ਬਹੁਤਾ ਲੰਮਾ ਸਮਾਂ ਨਹੀਂ ਰਹਿੰਦੀ। ਮਹਾਰਾਜ ਇਹਨੂੰ ਤਾਂ ਕਰਕੇ ਇਹ ਵਚਨ ਕਹਿ ਰਹੇ ਹਨ।
1: ਛੁਪਈ ਤਾਂ ਬਾਬਰ ਸੁਣ ਕੇ ਹੱਥ ਜੋੜੇ,
0: ਮਹਾਰਾਜ ਜੀ ਦੇ ਵਚਨ ਸੁਣ ਕੇ ਕਿ ਆਉਣ ਵਾਲੀ ਤੇਰੀ ਪੀੜ੍ਹੀ ਜਦੋਂ ਜ਼ੁਲਮ ਕਰੇਗੀ ਤੇ ਫਿਰ ਰਾਜ ਭਾਗ ਖਿਸਕ ਜਾਣਾ, ਹੁਣ ਹੱਥ ਜੋੜ ਕੇ ਬੇਨਤੀ ਕਰਦਾ ਹੈ।
1: ਅਬਰੀ ਕੁੱਲ ਕਿਮ ਤੁਮ ਸਿਰ ਤੋੜੇ,
0: ਮਹਾਰਾਜ ਮੇਰੀ ਕੁੱਲ ਦੇ ਜਿਹੜੇ ਪੁਰਖ ਹੋਣਗੇ ਅੱਗੇ ਪੀੜ੍ਹੀ ਵਿੱਚੋਂ, ਉਹ ਇਹ ਜ਼ੁਲਮ ਕਿਉਂ ਕਰਨਗੇ, ਭਾਵ ਨਹੀਂ ਕਰਦੇ?
1: ਹਮ ਤੁਜ ਰਖੈ ਮੁਰੀਦੀ ਦਾਵੇ,
0: ਮਹਾਰਾਜ ਅਸੀਂ ਤੇ ਤੁਹਾਡੇ ਮੁਰੀਦ ਹਾਂ। ਇਹ ਗੱਲ ਕਹਿੰਦਾ ਵੀ ਤੁਹਾਨੂੰ ਪੀਰ ਧਾਰਨ ਕੀਤਾ, ਮੈਂ ਤੁਹਾਡੇ ਮੁਰੀਦ ਹਾਂ ਤੇ ਤੁਹਾਡੇ ਮਰੀਦ ਹੋ ਕੇ ਅਸੀਂ ਇਹ ਜ਼ੁਲਮ ਕਿਉਂ ਕਰਾਂਗੇ?
1: ਹਮ ਕੁੱਲ ਕਿਮ ਤੁਮ ਹੱਥ ਚਲਾਵੇ,
0: ਤੇ ਸਾਡੀ ਕੁੱਲ ਵਿੱਚੋਂ, ਮੇਰੀ ਕੁੱਲ ਵਿੱਚੋਂ, ਮੇਰੀ ਪੀੜ੍ਹੀ ਵਿੱਚੋਂ ਕਿਉਂ ਮਹਾਰਾਜ ਉਹ ਧਰਮੀਆਂ ਤੇ ਜ਼ੁਲਮ ਕਰਨਗੇ, ਨਹੀਂ ਕਰਨਗੇ? ਭਾਵ ਬੇਨਤੀ ਕਰਦਾ ਮਹਾਰਾਜ, ਮੈਂ ਤੇ ਤੁਹਾਡਾ ਮਰੀਦ ਹੈ, ਮੇਰੀ ਆਉਣ ਵਾਲੀ ਪੀੜ੍ਹੀ ਤੁਹਾਡੇ ਮਰੀਦ ਰਹਿਣਗੇ, ਤੁਹਾਡੇ ਸ਼ਰਧਾਲੂ ਰਹਿਣਗੇ, ਜ਼ੁਲਮ ਨਹੀਂ ਕਰਨਗੇ।
1: ਹਿੰਦ ਵਸ ਪਈ ਹਿੰਦੂ ਪੀਰ,
0: ਹੇ ਸਤਿਗੁਰੂ ਇਹ ਜਿਹੜੀ ਹਿੰਦ ਦੀ ਪਾਤਸ਼ਾਹੀ ਹੈ ਇਹ ਤੇ ਤੁਹਾਡੇ ਵਸ ਵਿੱਚ ਹੈ।

0: ਤੁਸੀਂ ਹੀ ਮਹਾਰਾਜ ਇਹ ਸਾਨੂੰ ਜਗੀਰ ਬਖਸ਼ਿਸ਼ ਕੀਤੀ ਹੈ। ਹੁਣ ਮਹਾਰਾਜ ਨੂੰ ਕਹਿੰਦਾ ਇਹ ਬਚਨ ਤੁਸੀਂ ਕਰਕੇ ਮੈਨੂੰ ਪਾਤਸ਼ਾਹੀ ਦਿੱਤੀ ਹੈ, ਜਗੀਰੀ ਦਿੱਤੀ ਹੈ।
1: ਹਮ ਹੋਵੈ ਕੇ ਮਾਂ ਤੁਮੈਂ ਜਗੀਰਾ।
0: ਤੇ ਮਹਾਰਾਜ ਮੈਂ ਆਪਣੇ ਆਪ ਜਾਂ ਆਪਣੀ ਔਲਾਦ ਨੂੰ ਸਮਝਾਵਾਂਗਾ ਕਿ ਗੁਰੂ ਨਾਨਕ ਸਾਹਿਬ ਦੇ ਦਰ ਦੇ ਨਾਲ ਜਾਂ ਧਰਮੀਆਂ ਦੇ ਨਾਲ ਬੰਦਗੀ ਵਾਲਿਆਂ ਦੇ ਨਾਲ ਕਦੀ ਦਗਾ ਨਹੀਂ ਕਮਾਉਣਾ। ਮੈਂ ਇਹ ਕਹਾਂਗਾ ਉਹਨਾਂ ਨੂੰ ਭਾਵ ਸਤਿਗੁਰੂ ਇਹੋ ਜਿਹਾ ਕਰਮ ਨਹੀਂ ਕਰਾਂਗੇ।
1: ਦੋਹਰਾ ਜੋ ਹਮ ਤੁਮ ਪਰ ਹਾਥ ਚੁਕਾ ਤੋ ਤੁਮ ਤੁਮ ਪਾਤਸ਼ਾਹੀ ਦਿਓ।
0: ਮਹਾਰਾਜ ਨੂੰ ਇਹ ਵੀ ਕਹਿੰਦਾ ਸਤਿਗੁਰੂ ਜੇ ਮੇਰੀ ਆਉਣ ਵਾਲੀ ਪੀੜ੍ਹੀ ਵਿੱਚੋਂ, ਬਾਬਰ ਕਹਿੰਦਾ ਮਹਾਰਾਜ ਨੂੰ ਬੇਨਤੀ ਕਰਦਾ ਹੈ ਜੇ ਕੋਈ ਦਗਾ ਕਰੇਗਾ, ਧਰਮੀਆਂ ਤੇ ਤਸ਼ੱਦਦ ਕਰੇਗਾ ਜਾਂ ਧਰਮੀਆਂ ਨੂੰ ਦੁੱਖ ਦੇਗਾ ਜਾਂ ਤੁਹਾਡੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਕੋਈ ਨੁਕਸਾਨ ਪਹੁੰਚਾਏਗਾ ਤੇ ਇਹ ਫਿਰ ਪਾਤਸ਼ਾਹੀ ਤੁਸੀਂ ਵਾਪਸ ਲੈ ਲੈਣਾ ਕਰਿਓ। ਭਾਵ ਉਹਨਾਂ ਸਮਾਂ ਇਹੋ ਜਿਹੀ ਰਾਜ ਭਾਗ ਮੇਰੀ ਪੀੜ੍ਹੀ ਵਿੱਚ ਰਹਿਣ ਜੋ ਜੇ ਕੋਈ ਦਗਾ ਕਮਾਏਗਾ ਤੇ ਵਾਪਸ ਲੈ ਲੈਣਾ ਕਰਿਓ।
1: ਇਸ ਕਰਾਰ ਕੇ ਉਪਰੇ ਅੱਗੇ ਪਾਤਸ਼ਾਹੀ ਦਿਓ।
0: ਕੋਈ ਜ਼ੁਲਮ ਕਰੇਗਾ ਤੇ ਮਹਾਰਾਜ ਪਾਤਸ਼ਾਹੀ ਲੈ ਕੇ ਫਿਰ ਭਾਵੇਂ ਮੈਂ ਵੀ ਬੇਨਤੀ ਕਰਦਾ, ਬਾਬਰ ਕਹਿ ਰਿਹਾ ਵੀ ਮੈਂ ਵੀ ਬੇਨਤੀ ਕਰਦੇ ਫਿਰ ਕਿਸੇ ਹੋਰ ਨੂੰ ਇਹ ਰਾਜ ਭਾਗ ਬਖਸ਼ ਦੇਣਾ ਕਰਿਓ।
1: ਚੋਪਾਈ ਇਸ ਕਰਾਰ ਕਰ ਦੀ ਪਾਤਸ਼ਾਹੀ।
0: ਇਹ ਹੁਣ ਬਚਨ ਕਰ ਲਿਆ ਮਹਾਰਾਜ ਨੇ, ਕਰਾਰ ਕਰ ਲਿਆ ਬਾਬਰ ਨੇ ਮਹਾਰਾਜ ਜੀ ਨਾਲ ਵੀ ਮਹਾਰਾਜ ਜੇ ਮੇਰੇ ਰਾਜ ਭਾਗ ਦੇ ਪੀੜ੍ਹੀ ਵਿੱਚੋਂ ਬੰਦੇ ਮਾੜਾ ਕਰਮ ਨਾ ਕਰਨ ਤੇ ਗੱਦੀ ਮੇਰੇ ਘਰ ਰਵੇ ਰਾਜ ਭਾਗ ਦੀ, ਜੇ ਕੋਈ ਕਰੇਗਾ ਤੇ ਫਿਰ ਪਾਤਸ਼ਾਹੀ ਲੈ ਕੇ ਤੇ ਕਿਸੇ ਹੋਰ ਨੂੰ ਦੇ ਦਿਓ। ਇਸ ਤਰ੍ਹਾਂ ਮਹਾਰਾਜ ਜੀ ਨੇ ਹੁਣ ਕਿਰਪਾ ਕਰ ਦਿੱਤੀ ਹੈ।
1: ਤਿੰਨ ਪਾਤਸ਼ਾਹਾਂ ਨਾਹੀਂ ਭੁਲਾਈ।
0: ਹੁਣ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਅੱਗੇ ਕਹਿ ਰਹੇ ਨੇ, ਕਹਿੰਦੇ ਤਿੰਨ ਪਾਤਸ਼ਾਹੀਆਂ ਇਹਦੀ ਪੀੜ੍ਹੀ ਵਿੱਚੋਂ ਤਿੰਨ ਬੰਦੇ ਉਹ ਨੇ ਜਿਨ੍ਹਾਂ ਨੇ ਗੁਰੂ ਜੀ ਦਾ ਕੀਤਾ ਪਰਉਪਕਾਰ ਨਹੀਂ ਭੁਲਾਇਆ ਹੈ।
1: ਬਾਬਰ ਸੇ ਤੇ ਸੋ ਹਿਮਾਯੂ ਪਿਓ।
0: ਪਹਿਲਾਂ ਖੁਦ ਬਾਬਰ ਹੈ ਫਿਰ ਉਹਦਾ ਪੁੱਤਰ ਹਿਮਾਯੂ ਹੈ। ਬਾਬਰ ਤੇ ਹਿਮਾਯੂ ਗੁਰੂ ਘਰ ਦੇ ਸ਼ਰਧਾਲੂ ਰਹੇ ਹਨ।
1: ਹਿਮਾਯੂ ਨੇ ਫਿਰ ਅਕਬਰ ਜਯੋ।
0: ਹਿਮਾਯੂ ਨੇ ਅੱਗੇ ਜਿਹੜੀ ਗੱਦੀ ਉਹ ਅਕਬਰ ਬਾਦਸ਼ਾਹ ਨੂੰ ਦਿੱਤੀ ਹੈ।
1: ਇਹਨਾਂ ਨੇ ਗੁਰੂ ਮਹਿਮਾ ਰੱਖੀ।
0: ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਨੇ ਤਿੰਨਾਂ ਨੇ ਗੁਰੂ ਘਰ ਦੀ ਮਹਿਮਾ ਨੂੰ ਜਾਣਿਆ ਹੈ, ਭਾ ਵਡਿਆਈ ਨੂੰ ਜਾਣਿਆ ਹੈ।
1: ਮੁਖਤੇ ਵੀ ਕੁਛ ਬੁਰੀ ਨਾ ਪਾਖੀ।
0: ਕਦੀ ਉਹਨਾਂ ਨੇ ਗੁਰੂ ਘਰ ਦੇ ਵਿਰੁੱਧ ਕੋਈ ਬੁਰਾ ਨਹੀਂ ਚਿਤਵਿਆ। ਇੱਥੇ ਸ਼ਬਦ ਲਿਖਿਆ ਮੁੱਖ ਤੇ ਪੀ ਕੱਚ ਬੁਰੀ ਨਾ ਪਾਖੀ, ਕੋਈ ਬੁਰਾ ਨਹੀਂ ਆਖਿਆ ਹੈ, ਗੁਰੂ ਘਰ ਤੇ ਸ਼ਰਧਾ ਰੱਖੀ ਹੈ।
1: ਚੌਥੇ ਛਾ ਪਿਓ ਜਹਾਂਗੀਰ।
0: ਹੁਣ ਇੱਥੇ ਚੌਥੀ ਥਾਂ ਤੇ ਦੀ ਪੀੜ੍ਹੀ ਵਿੱਚੋਂ ਜਹਾਂਗੀਰ ਆ ਗਿਆ। ਵੇਖੋ ਪਹਿਲਾਂ ਬਾਬਰ ਆਪ ਹੈ, ਫਿਰ ਹਿਮਾਯੂ ਹੈ, ਫਿਰ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਜੀ ਦੀ ਚਰਨ ਸ਼ਰਨ ਵਿੱਚ ਗੋਇੰਦਵਾਲ ਸਾਹਿਬ ਆਇਆ ਸੀ, ਤਾਂ ਇੱਥੇ ਕਿਆ ਚੌਥੀ ਜਗ੍ਹਾ ਤੇ ਜਹਾਂਗੀਰ ਆਇਆ ਹੈ।
1: ਮੁੱਲਾ ਕਾਜੀ ਮਿਲ ਪਾਇਓ ਅਸੀਰਾ।
0: ਜਹਾਂਗੀਰ ਨੇ ਆ ਕੇ ਆਪਣੇ ਮੁੱਲਾਂ ਤੇ ਕਾਜੀਆਂ ਦੇ ਨਾਲ ਰਲ ਕੇ ਕੁਝ ਇਹੋ ਜਿਹੀ ਵਿਉਂਤਬੰਦੀ ਬਣਾਈ ਹੈ।
1: ਹੁਣ ਗੁਰੂ ਅਰਜਨ ਸੋ ਕੋਟੀ ਕਮਾਈ।
0: ਹੁਣ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾਲ ਇਹ ਜਿਹੜਾ ਜਹਾਂਗੀਰ ਖੋਟ ਕਮਾਉਂਦਾ ਬਾਬਰ ਦੀ ਪੀੜ੍ਹੀ ਵਿੱਚੋਂ, ਖੋਟ ਕਮਾਉਣ ਦਾ ਭਾਵ ਹੈ ਮਹਾਰਾਜ ਜੀ ਨੂੰ ਇੱਥੇ ਇਹੀ ਜਹਾਂਗੀਰ ਬਾਦਸ਼ਾਹ ਅੱਗੇ ਸ਼ਹੀਦੀ ਦਿਹਾੜੇ ਆ ਰਹੇ ਨੇ ਕਿ ਜਿਹੜਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਤੇ ਗਰਮ ਰੇਤ ਪਾਉਂਦਾ, ਇਹ ਕੀਤਾ ਪਰਉਪਕਾਰ ਭੁੱਲ ਗਿਆ। ਇੱਥੇ ਆ ਕੇ ਭਾਈ ਸਾਹਿਬ ਕਹਿੰਦੇ ਨੇ ਇਹ ਖੋਟ ਕਮਾਉਂਦਾ ਹੈ ਗੁਰੂ ਘਰ ਦੇ ਨਾਲ।
1: ਸੋ ਬੁਰਾਈ ਸਿਰ ਖਤਰੀ ਲਾਈ।
0: ਤੇ ਖੋਟ ਆਪ ਕਮਾ ਕੇ ਤੇ ਫਿਰ ਇਹਦਾ ਦੋਸ਼ ਮੜਦਾ ਚੰਦੂ ਵਰਗਿਆਂ ਦੇ ਸਿਰਾਂ ਤੇ ਮੜ ਦਿੰਦਾ ਵੀ ਚੰਦੂ ਨੇ ਇਹ ਸਾਰਾ ਕਾਰਾ ਕੀਤਾ ਹੈ, ਚੰਦੂ ਨੇ ਇਹ ਮਹਾਰਾਜ ਜੀ ਦੀ ਸ਼ਹੀਦੀ ਕਰਵਾਈ ਹੈ, ਇਵੇਂ ਦੂਜੇ ਸਿਰ ਦੋਸ਼ ਮੜਦਾ ਹੈ।
1: ਪੰਜਵੋਂ ਪਿਓ ਸੋ ਸਾਈ ਜਹਾਨ।
0: ਪੰਜਵੀਂ ਜਗ੍ਹਾ ਤੇ ਫਿਰ ਸ਼ਾਹ ਜਹਾਨ ਆ ਗਿਆ ਹੈ, ਇਹਨਾਂ ਦੇ ਰਾਜ ਭਾਗ ਅੰਦਰ ਬਾਬਰ ਦੇ ਪੰਜਵੀਂ ਜਗ੍ਹਾ ਸ਼ਾਹ ਜਹਾਨ ਆਇਆ ਹੈ।
1: ਕਰੇ ਹਿੰਦੂ ਕਈ ਮੁਸਲਮਾਨ।
0: ਸ਼ਾਹ ਜਹਾਨ ਨੇ ਆ ਕੇ ਵੀ ਕਈ ਹਿੰਦੂਆਂ ਤੇ ਕਈਆਂ ਤੇ ਤਸ਼ੱਦਦ ਕਰਕੇ ਆਮ ਲੋਕਾਂ ਤੇ ਉਹਨਾਂ ਤੇ ਜ਼ੁਲਮ ਕਰਕੇ ਉਹਨਾਂ ਨੂੰ ਮੁਸਲਮਾਨ ਬਣਾਇਆ ਹੈ।
1: ਛੇਵੋਂ ਪਇਓ ਸੋ ਸਾਉ ਨਰੰਗਾ।
0: ਫਿਰ ਛੇਵੀਂ ਥਾਂ ਤੇ ਹੁਣ ਔਰੰਗਜ਼ੇਬ ਨੁਰੰਗਾ ਆ ਗਿਆ। ਇਹ ਤੇ ਬਹੁਤ ਪਾਪੀ ਬਿਰਤੀ ਦਾ ਮਾਲਕ ਔਰੰਗਜ਼ੇਬ ਆਇਆ ਹੈ।
1: ਹਰਿਓ ਗੁਰੂ ਨੂੰ ਸੋ ਉਨ ਬੜ ਦੰਗਾ,
0: ਇਸ ਔਰੰਗਜ਼ੇਬ ਨੇ ਤੇ ਆ ਕੇ ਗੁਰੂ ਘਰ ਨਾਲ ਬਹੁਤ ਦੰਗਾ ਭਾਵ ਦਗਾ ਕਮਾਏ ਹਨ। ਔਰੰਗਜ਼ੇਬ ਨੇ ਤੇ ਬਹੁਤ ਗੁਰੂ ਘਰ ਨਾਲ ਈਰਖਾ ਕੀਤੀ ਹੈ।
1: ਹਰੀ ਕ੍ਰਿਸ਼ਨ ਉਨ ਬਾਲ ਮੰਗਾਏ,
0: ਇਹੀ ਔਰੰਗਜ਼ੇਬ ਹੈ ਜਿਹੜਾ ਬਾਰ ਬਾਰ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਨੂੰ ਆਖਦਾ ਮਹਾਰਾਜ ਤੁਸੀਂ ਦਿੱਲੀ ਆਉਣਾ ਕਰੋ, ਤੇ ਮਨ ਵਿੱਚ ਖੋਟ ਰੱਖਦਾ ਹੈ, ਭਾਵ ਦਿੱਲੀ ਬੁਲਾ ਕੇ ਖੋਟਾ ਕਰਮ ਕਰਨਾ ਚਾਹੁੰਦਾ ਹੈ।
1: ਉਸ ਸਿਰ ਗਏ ਬੁਰਾਈ ਲਾਏ,
0: ਤੇ ਬਹੁਤ ਤਰ੍ਹਾਂ ਦੀ ਗੁਰੂ ਘਰ ਨਾਲ ਬੁਰੀ ਨਜ਼ਰ ਰੱਖ ਕੇ ਗੁਰੂ ਘਰ ਦੇ ਵਿਰੁੱਧ ਬੁਰਾਈ ਲਾਉਣ ਦਾ ਯਤਨ ਕਰਦਾ ਹੈ।
1: ਦੋਹਰਾ ਉਨ ਦੁਸ਼ਟੀ ਬਹੁਤੀ ਕਰੀ ਗੁਰ ਤੇਗ ਬਹਾਦਰ ਯਾਦ,
0: ਇਹੀ ਜਿਹੜਾ ਔਰੰਗਜ਼ੇਬ ਹੈ ਦੁਸ਼ਟ, ਇਹੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕਰਵਾਉਂਦਾ ਹੈ। ਕਿਉਂਕਿ ਮਹਾਰਾਜ ਜਦੋਂ ਇਹ ਇੱਥੇ ਕਸ਼ਮੀਰੀ ਪੰਡਤਾਂ ਤੇ ਤਸ਼ੱਦਦ ਕਰਦਾ, ਉਹ ਸ਼ਰਨ ਵਿੱਚ ਆਏ ਨੇ ਤੇ ਮਹਾਰਾਜ ਉਹਨਾਂ ਦੀ ਆਇਆਂ ਦੀ ਲੱਜਪਤ ਰੱਖਦੇ ਨੇ। ਇਹੀ ਜਿਹੜਾ ਔਰੰਗਜ਼ੇਬ ਹੈ ਬਾਬਰ ਦੀ ਪੀੜ੍ਹੀ ਵਿੱਚੋਂ, ਇਹੀ ਆ ਕੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਵਾਉਂਦਾ ਹੈ।
1: ਸੈਸੋ ਚਾਰੋ ਪੁੱਤਰੇ ਲਗੋ ਖੂਨ ਸਿਰ ਤਾਦ,
0: ਇਹੀ ਔਰੰਗਜ਼ੇਬ ਹੀ ਹੈ ਪਾਪੀ ਜਿਹੜਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਾਰੋ ਪੋਤਰੇ ਚਾਰੋ ਸਾਹਿਬਜ਼ਾਦਿਆਂ ਨੂੰ ਵੀ ਅੱਗੇ ਸ਼ਹੀਦ ਕਰਵਾਉਂਦਾ ਹੈ।
1: ਚੁਪਈ ਸ੍ਰੀ ਗੋਬਿੰਦ ਸਿੰਘ ਬਾਤ ਵਿਚਾਰੀ,
0: ਹੁਣ ਗੁਰੂ ਕਲਗੀਧਰ ਮਹਾਰਾਜ ਜੀ ਨੇ ਇੱਕ ਬਾਤ ਵਿਚਾਰੀ ਹੈ।
1: ਇਨ ਪਛਾਈਨ ਰਹੀ ਸਾਰੀ,
0: ਮਹਾਰਾਜ ਨੇ ਵਿਚਾਰਿਆ ਵੀ ਹੁਣ ਜਿਹੜੀ ਬਾਬਰ ਤੋਂ ਮਿਲੀ ਗੱਦੀ ਹੈ ਨਾ, ਇਹ ਹੁਣ ਰਹਿਣ ਯੋਗ ਨਹੀਂ ਰਹੀ। ਭਾਵ ਔਰੰਗਜ਼ੇਬ ਇੰਨਾ ਤਸ਼ੱਦਦ ਕਰਨ ਲੱਗ ਪਿਆ, ਜ਼ੁਲਮ ਕਰਨ ਲੱਗ ਪਿਆ, ਪਰਉਪਕਾਰ ਭੁੱਲ ਕੇ, ਇਹ ਹੁਣ ਇਹਨਾਂ ਕੋਲ ਰਹਿਣ ਯੋਗ ਨਹੀਂ ਰਹੀ ਹੈ।
1: ਸਿਰ ਦੇ ਲਗੀ ਚਾਹੀਏ ਹਮਾਰੀ,
0: ਮਹਾਰਾਜ ਜੀ ਨੇ ਸੋਚਿਆ ਹੁਣ ਸਿੱਖਾਂ ਦੀਆਂ ਸ਼ਹਾਦਤਾਂ ਤੇ ਹੋਣਗੀਆਂ ਪੁੱਤਰਾਂ ਦੀਆਂ, ਪਰ ਇਹ ਜਿਹੜਾ ਔਰੰਗਜ਼ੇਬ ਹੈ ਇਹਦੇ ਕੋਲ ਰਾਤ ਨਹੀਂ ਰਹਿਣਾ ਚਾਹੀਦਾ ਹੈ।
1: ਯੋ ਸਤਿਗੁਰੀ ਮਨਸਾ ਧਾਰੀ,
0: ਇਹੋ ਜਿਹੀ ਵਿਚਾਰ ਹੁਣ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਣਾ ਲਈ ਹੈ ਕਿ ਇਹਨਾਂ ਕੋਲ ਰਾਜ ਭਾਗ ਨਹੀਂ ਰਹਿਣਾ ਚਾਹੀਦਾ। ਵੇਖੋ ਬਾਬਰ ਨੂੰ ਗੁਰੂ ਦੀ ਕਿਰਪਾ ਨਾਲ ਮਿਲਿਆ, ਪਰ ਇਹੀ ਕਾਰਨ ਹੈ ਵੀ ਜਦੋਂ ਸਮਾਂ ਪਾ ਕੇ ਕੀਤੇ ਪਰਉਪਕਾਰ ਭੁੱਲ ਕੇ ਤੇ ਫਿਰ ਕੋਈ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਤੇ ਪਾਪ ਕਰਮ ਕਰਦਾ, ਫਿਰ ਰਾਜ ਖਿਸਕ ਜਾਂਦੇ ਨੇ। ਹੁਣ ਅੱਗੇ ਰਾਜ ਖਿਸਕਣਾ, ਉਹ ਸੰਖੇਪ ਜਾਂ ਥੋੜਾ ਜਿਹਾ ਇਤਿਹਾਸ ਦਾ ਪੰਨੇ ਕੱਲ੍ਹ ਵਿਚਾਰਾਂਗੇ, ਫਿਰ ਅੱਗੇ ਉਹੀ ਭਾਈ ਤਾਰੂ ਸਿੰਘ ਵਾਲਾ ਪ੍ਰਸੰਗ ਚੱਲੇਗਾ। ਸਮੁੱਚੀ ਸੰਗਤ ਦਾ ਧੰਨਵਾਦ, ਵਿਚਾਰਾਂ ਕਰਦਿਆਂ ਭੁੱਲਾਂ ਦੀ ਖਿਮਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ, ਆਓ ਢਾਡੀ ਵਾਰਾਂ ਸ਼ਰਵਨ ਕਰੋ, ਭੁੱਲਾਂ ਦੀ ਖਿਮਾ ਅਖੀਰਲੀ ਪੰਕਤੀ ਪੜ੍ਹ ਕੇ ਸਮਾਪਤੀ ਹੈ ਜੀ। ਇਨ ਸਿਰ ਦੇਹ ਲੱਗੀ ਚਾਹੀਏ ਹਮਾਰੇ, ਜੋ ਸਤਿਗੁਰ ਦੀ ਮਨਸਾ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਸੀ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਪਾਸੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ, ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਵਾਉਣਗੇ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜਥਾ। ਆਓ ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦਿੰਦੀ ਹੈ, ਮਰ ਵਾਲੀ ਹੋ ਮੈਨੂੰ ਵੀ ਮਾਰ ਦਿੰਦੀ ਹੈ।
1: ਪਾਪਾ ਵਾਲੀ ਮੈਨ ਧੋਤੀ ਜਾਂਦੀ ਮਨ ਚੋਂ,
2: ਆਤਮਾ ਜਗਾਉਂਦੀ ਹੈ ਮਨੁੱਖੀ ਤਨ ਚੋਂ।
0: ਅੱਗਾ ਸਤ ਸੰਗਤ ਸਵਾਰ ਦਿੰਦੀ ਹੈ, ਮਰ ਵਾਲੀ ਹੋ ਮੈਨੂੰ।

ਸਾਰੀ ਸੰਗਤ ਮੇਰੇ ਪਾਤਸ਼ਾਹ ਦੇ ਚਰਨਾਂ ਕਮਲਾਂ ਚ ਸੀ ਝੁਕਾਉਂਦਿਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਕੋਈ ਵੀ ਰਸਨਾ ਬਾਂਝੀ ਨਾ ਰਵੇ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੱਥੇ ਸੰਗਰਾਂਦ ਦਾ ਸ਼ੁਭ ਦਿਹਾੜਾ ਏ, ਨਾਲ ਹੀ ਉੱਥੇ ਮੱਸਿਆ ਦਾ ਦਿਹਾੜਾ ਵੀ ਹੈ ਤੇ ਇਹ ਦਿਨ ਅਸਾੜ ਤਪੰਦਾ ਤਿਸ ਲੱਗੇ ਹਰ ਨਾਹਿਨ ਜਿੰਨਾ ਪਾਸ। ਮਹਾਰਾਜ ਕਹਿੰਦੇ ਤਪਦੀ ਰੌਤਾ ਨਾ ਜਿਹੜੀ ਇਹ ਤਪਦੀ ਉਹਨਾਂ ਨੂੰ ਲੱਗਦੀ ਹੈ ਜਿਹੜੇ ਅੰਦਰੋਂ ਤਪਦੇ ਹੋਣ, ਜਿਹੜੇ ਅੰਦਰੋਂ ਠੰਡਕਣਾ ਮਹਿਸੂਸ ਕਰਦੇ ਹੋਣ, ਜਿਨ੍ਹਾਂ ਦੇ ਅੰਦਰ ਮੇਹਰਾਂ ਦਾ ਮੀਂਹ ਨਾ ਪਿਆ ਹੋਵੇ। ਇੱਕ ਤਾਂ ਬਾਹਰਲੀ ਤਪਸ਼ ਹੁੰਦੀ ਹੈ ਬੰਦੇ ਕੋਲੇ, ਇੱਕ ਅੰਦਰਲੀ ਤਪਸ਼ ਹੈ ਬੰਦੇ ਦੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਸਦਾ ਹੀ ਭੱਠੀ ਵਾਂਗੂ ਬਲਦੇ ਰਹਿੰਦੇ ਇਨਸਾਨ ਦੇ ਅੰਦਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇੱਥੇ ਆਉਣੇ ਆ ਨਾ ਮੇਰੇ ਮਾਲਕ ਦੇ ਚਰਨਾਂ ਕਮਲਾਂ ਵਿੱਚ, ਫਿਰ ਅਸੀਂ ਤੱਤੀਆਂ ਹਵਾਵਾਂ ਤੋਂ, ਤੱਤਿਆਂ ਝੋਲਿਆਂ ਤੋਂ ਬਚ ਜਾਂਦੇ ਹਾਂ, ਕਿਉਂਕਿ ਗੁਰੂ ਸਮਰੱਥ ਹੈ। ਤਾਤੀ ਵਾਉ ਨਾ ਲਾਗੀ ਪਾਰ ਬ੍ਰਹਮ ਸ਼ਰਨਾਈ, ਜੋ ਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਇਹ ਐਸਾ ਦਾਰਾ ਜਿੱਥੇ ਤੱਤਿਆਂ ਝੋਲਿਆਂ ਤੋਂ ਮੇਰਾ ਮਾਲਕ ਬਚਾਉਂਦਾ, ਬੁੱਕਲ ਚ ਲੈ ਲੈਂਦਾ ਗੋਦ ਜ। ਆਪ ਸਾਰੀਆਂ ਸੰਗਤਾਂ, ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ, ਉਹਨਾਂ ਪਾਸੋਂ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਿਹਾਰੀ ਗੁਰੇ ਆਪਣੇ ਗੁਰ ਕੋ ਬਲ ਜਾਈਆਂ, ਗੁਰ ਇਤਿਹਾਸ ਦੀਆਂ ਕਥਾਵਾਂ, ਗੁਰਮਤ ਵਿਚਾਰਾਂ ਦੀ ਸਾਂਝ ਪ੍ਰਾਪਤ ਕਰ ਰਹੇ ਸੀ। ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਸੁਣਨਾ, ਗੁਰਬਾਣੀ ਨੂੰ ਵਿਚਾਰਨਾ, ਗੁਰਬਾਣੀ ਨੂੰ ਮੰਨਣਾ, ਗੁਰਬਾਣੀ ਨੂੰ ਹਿਰਦੇ ਚ ਵਸਾਉਣਾ ਤੇ ਗੁਰਬਾਣੀ ਦੇ ਮੁਤਾਬਕ ਜੀਵਨ ਢਾਲਣਾ, ਇਹ ਬਿਰਲਿਆਂ ਦੇ ਹਿੱਸੇ ਵਿੱਚ ਆਉਂਦਾ। ਜਦੋਂ ਮੇਰੇ ਮਾਲਕ ਨੇ ਕਿਰਪਾ ਕਰਤੀ, ਫਿਰ ਇਹਦਾ ਐਸਾ ਆਨੰਦ ਆਉਣਾ ਗੁਰਬਾਣੀ ਦਾ ਜਿਹੜਾ ਬਾਅਦ ਵਿੱਚ ਜਾਣਾ ਨਹੀਂ। ਆਪਾਂ ਪੜ੍ਹਦੇ ਰੋਜ਼ ਆ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਵੀ ਅਰਦਾਸ ਕਰੀਏ ਮਹਾਰਾਜ, ਜਿਹੜੇ ਆਨੰਦ ਦੀ ਗੱਲ ਕਰ ਰਹੇ ਹਾਂ, ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਉਹ ਆਨੰਦ ਜ਼ਿੰਦਗੀ ਦੇ ਵਿੱਚ ਕਿਤੇ ਆ ਜਾਵੇ। ਤੇ ਜਿਹਦੇ ਆਨੰਦ ਜ਼ਿੰਦਗੀ ਦੇ ਵਿੱਚ ਆ ਗਿਆ, ਉਹ ਦੁਨੀਆਂ ਦੀ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਦੁਨੀਆਂ ਦਾ ਤੂੰ ਰਾਜਿਆਂ ਦਾ ਵੀ ਰਾਜਾ, ਤੂੰ ਗ੍ਰਿਸ਼ਤੀ ਹੁੰਦਾ ਹੋਇਆ ਕਿਰਤ ਕਰਦਾ ਹੋਇਆ ਵੀ ਸਭ ਤੋਂ ਵੱਡਾ ਮਹਾਤਮਾ ਏ, ਸਭ ਤੋਂ ਵੱਡਾ ਸੰਤ ਹੈ ਤੂੰ। ਜੇ ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ, ਇਹ ਚੀਜ਼ਾਂ ਸਿੱਖ ਲੈਂਦਾ ਨਾ, ਇਹ ਦਗਾਉਣ ਪੱਲੇ ਬੰਨ ਲੈਂਦਾ ਤੇ ਤੇਰੇ ਵਰਗਾ ਕੋਈ ਸੰਤ ਮਹਾਤਮਾ ਨਹੀਂ ਦੁਨੀਆਂ ਦੇ ਉੱਤੇ। ਆਓ ਭਾਈ ਜੇਠੇ ਜੀ ਦੀ ਗੱਲ ਕਰ ਰਹੇ ਸੀ ਆਪਾਂ ਇਤਿਹਾਸ ਦੀ ਲੜੀ ਦੇ ਵਿੱਚੋਂ, ਜਿਹੜੇ ਦੁੱਖ ਸੁੱਖ ਆਣ ਆ ਇਹ ਗੁਰੂ ਸਾਹਿਬਾਨਾਂ ਤੇ ਵੀ ਆਏ। ਕਈ ਵਾਰੀ ਆਪਾਂ ਜਿਹੜੇ ਆਮ ਆਦਮੀ ਆਮ ਇਨਸਾਨ ਆ, ਜਦੋਂ ਸਾਨੂੰ ਦੁੱਖ ਆ ਜਾਵੇ ਕੋਈ ਤੇ ਸਾਤੋਂ ਝੱਲਿਆ ਨਹੀਂ ਜਾਂਦਾ, ਇਹ ਸੱਚ ਹੈ, ਕਿਉਂਕਿ ਅਸੀਂ ਦੁਨਿਆਵੀ ਹਾਂ, ਅਸੀਂ ਸੁੱਖਾਂ ਦੇ ਸਾਥੀ ਹਾਂ, ਸਾਰੇ ਦੁੱਖ ਨਹੀਂ ਝੱਲ ਸਕਦੇ। ਤੇ ਜਿਹੜਾ ਰੱਬ ਹੈ ਉਹਨੂੰ ਕੋਈ ਪਰਵਾਹ ਨਹੀਂ, ਚਾਹੇ ਦੁੱਖ ਆ ਤੇ ਚਾਹੇ ਸੁੱਖ ਆ। ਪੰਜਵੇਂ ਪਾਤਸ਼ਾਹ ਮਹਾਰਾਜ ਦਾ ਦਿਹਾੜਾ ਮਨਾਉਣਾ ਆਪਾਂ, ਤੇ ਕਿਤੇ ਝਾਤੀ ਮਾਰ ਗਏ ਵੀ ਅੱਗ ਦੇ ਸੇਕ ਮੂਹਰੇ ਖੜਨਾ ਬੜਾ ਔਖਾ ਹੋ ਜਾਂਦਾ, ਤੇ ਅੱਗ ਦੇ ਉੱਤੇ ਹੀ ਬਹਿ ਜਾਣਾ ਤੱਤੀਆਂ ਤਵੀਆਂ ਤੇ, ਥੱਲੇ ਵੀ ਅੱਗ ਬਲਦੀ ਹੋਵੇ ਤੇ ਉੱਤੇ ਵੀ ਰੇਤ ਦੇ ਕੜਛੇ ਪੈਂਦੇ ਹੋਣ, ਤੇ ਏਦੋਂ ਵੱਡਾ ਦੁੱਖ, ਏਦੋਂ ਵੱਡਾ ਵੱਡਾ ਕਸ਼ਟ ਹੋਰ ਕੀ ਹੋਣਾ। ਪਰ ਉਹ ਰੱਬ ਸੀ। ਇੱਕ ਵਾਰੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਪੁਰਖ ਇੱਕ ਉੱਚੇ ਟਿੱਬੇ ਤੇ ਖੜੇ ਹੈ, ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਭਾਈ ਦਇਆ ਸਿੰਘ ਨੂੰ ਇੱਕ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਵੀ ਤੁਹਾਡਾ ਸਾਰਾ ਪਰਿਵਾਰ ਵਿਛੜ ਗਿਆ, ਖੇਰੂ ਖੇਰੂ ਹੋ ਗਿਆ, ਵੀ ਤੁਹਾਨੂੰ ਕੋਈ ਕੁਝ ਦਰਦ ਨਹੀਂ ਮਹਿਸੂਸ ਹੋਇਆ? ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਰੇਤ ਦੀਆਂ ਚਾਰ ਢੇਰੀਆਂ ਬਣਾ, ਉਹ ਸਿੱਖ ਨੇ ਬਣਾਈਆਂ, ਕਹਿੰਦੇ ਢਾ ਦੇ ਢਾਤੀਆਂ,
ਕਹਿੰਦੇ ਇਹ ਦੱਸ ਵੀ ਇਹ ਬਣਾਉਣ ਲੱਗਿਆ ਖੁਸ਼

ਕੀ ਹੋਈ ਸੀ? ਕਹਿੰਦਾ ਜੀ ਨਹੀਂ। ਕਹਿੰਦੇ ਢਾਉਣ ਲੱਗਿਆ ਕਮੀ ਹੋਈ? ਕਹਿੰਦਾ ਜੀ ਨਹੀਂ। ਮਿੱਟੀ ਦੀ ਢੇਰੀ ਇਹਦਾ ਕੀ ਹੈ? ਖੁਸ਼ੀ ਤਾਂ ਹੁੰਦੀ ਨਾ, ਆਪਾਂ ਵੱਡਾ ਘਰ ਲੈ ਲਈਏ, ਗੱਡੀ ਲੈ ਲਈਏ, ਖੁਸ਼ੀ ਹੋ ਜਾਂਦੀ। ਕਈ ਵਾਰੀ ਕੋਈ ਘਾਟਾ ਵਾਧਾ ਪੈ ਜਾਵੇ, ਆਪਾਂ ਨੂੰ ਗਮੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਸਾਡੇ ਲਈ ਇਹ ਜ਼ਿੰਦਗੀ ਨਾ ਰੇਤ ਦੀ ਢੇਰੀ ਵਰਗੀ ਹੈ, ਨਾ ਇਹਦੀ ਖੁਸ਼ੀ ਨਾ ਗਏ ਦੀ ਗਮੀ। ਤੇ ਪਰ ਸੰਗਤ ਨੇ ਹੱਥ ਬੰਨੇ, ਕਹਿੰਦੇ ਮਹਾਰਾਜ ਤੁਸੀਂ ਤਾਂ ਰੱਬ ਹੋ, ਤੁਸੀਂ ਤਾਂ ਪੈਗੰਬਰ ਹੋ, ਤੁਸੀਂ ਅਵਤਾਰ ਹੋ, ਤੁਸੀਂ ਸਮਰੱਥ ਹੋ, ਗੱਲ ਤਾਂ ਸਾਡੀ ਯਾਦ ਨੇ ਆ ਵੀ ਜੀਵਾਂ ਦੀ। ਤੇ ਇਸੇ ਕਰਕੇ ਅਸੀਂ ਅਰਦਾਸਾਂ ਕਰਨ ਆਉਣੇ ਆ ਮਹਾਰਾਜ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਆਰਾਮ। ਸਾਡੇ ਤੇ ਮਿਹਰ ਭਰਿਆ ਹੱਥ ਰੱਖਿਓ। ਗੁਰੂ ਗਰੀਬ ਨਿਵਾਸ ਤਾਂ ਸਾਡੀ ਸੁੱਖ ਮੰਗਦੇ ਆ, ਸੁਖੀ ਵਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰ। ਜਿਹੜੇ ਭਾਈ ਜੇਠੇ ਜੀ ਦਾ, ਗੁਰੂ ਰਾਮਦਾਸ ਮਹਾਰਾਜ ਜੀ ਦਾ ਆਪਾਂ ਸਵੇਰੇ ਅੰਮ੍ਰਿਤ ਵੇਲੇ ਇਤਿਹਾਸ ਕਹਿ ਕੇ ਆਏ ਆ, ਤੇ ਬਚਪਨ ਦੇ ਵਿੱਚ ਹੀ ਮਾਂ ਨੇ ਚਲੀ ਜਾਣਾ, ਜਦੋਂ ਡੇਢ ਸਾਲ ਦੇ ਸੀ, 7 ਸਾਲ ਦੇ ਹੋਏ ਪਿਤਾ ਨੇ ਚੜ੍ਹਾਈ ਕਰ ਜਾਣੀ, ਇਕੱਲੇ ਰਹਿ ਜਾਣਾ। ਆਪਾਂ ਆਪਣੇ ਪਹਿਲਾਂ ਆਪਣੇ ਮਾਂ ਬਾਪ ਨੇ ਸਾਨੂੰ ਪਾਲਿਆ, ਹੁਣ ਅਸੀਂ ਆਪਦੇ ਬੱਚਿਆਂ ਨੂੰ ਪਾਲ ਰਹੇ ਹਾਂ। ਆਪਾਂ ਨੂੰ ਪਤਾ ਵੀ ਕਿੰਨਾ ਔਖਾ ਹੋ ਜਾਂਦਾ ਜੇ ਕੋਈ ਅਜਿਹਾ ਭਾਣਾ ਵਾਪਰ ਜਾਵੇ, ਇਕੱਲਾ ਰਹਿ ਗਿਆ ਤੇ ਸ਼ਰੀਕ ਵੀ ਬੂਹੇ ਭੇੜ ਦੇਣ। ਇੱਕ ਤਾਂ ਹੁੰਦਾ ਨਾ ਵੀ ਕੋਈ ਰਿਸ਼ਤੇਦਾਰ ਕੋਈ ਆਪਦਾ ਮਤਲਬ ਬਾਂਹ ਫੜ ਲੈਂਦਾ, ਕੋਈ ਤਰਸ ਕਰ ਲੈਂਦਾ ਵੀ ਨਹੀਂ ਵੀ ਕੁਦਰਤ ਨੇ ਕਹਿਰ ਕਮਾਤਾ ਤੇ ਤਰਸ ਕਰੀਏ ਸਾਥ ਦਈਏ, ਪਰ ਕੋਈ ਵਿਰਲਾ ਹੀ ਹੁੰਦਾ, ਵਿਰਲਾ ਬੰਦਾ। ਬੂਹੇ ਢੋ ਤੇ ਢੋਲੇ ਤੇ ਬੱਚਿਆਂ ਨਾਲ ਖੇਡਣ ਤੋਂ ਵੀ ਮਨਾ ਕਰਤਾ ਭਾਈ ਜੇਠੇ ਨੂੰ। ਆਪਾਂ ਕਹਿ ਕੇ ਐਂ ਵੀ ਨਾਨੀ ਬਾਸਰ ਕੇ ਪਿੰਡ ਲੈ ਆਈ, ਇੱਥੇ ਭੁੰਗੜੀਆਂ ਵੇਚੀਆਂ, ਹੁੱਕੇ ਕੀ ਦਿੱਤੇ, ਤੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਨਾ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਜੀ, ਬਾਬਾ ਅਮਰੂ ਜੀ ਮਹਾਰਾਜ ਦਾ ਹੁਕਮ ਮੰਨ ਕੇ ਨਾ, ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕੇ। ਆਪਾਂ ਇਹ ਸਾਰੇ ਜਾਣਦੇ ਹਾਂ ਵੀ ਬਾਬਾ ਅਮਰੂ ਜੀ ਉਮਰ ਦੇ ਵਿੱਚ ਵੱਡੇ ਸੀ ਗੁਰੂ ਅੰਗਦ ਦੇਵ ਜੀ ਮਹਾਰਾਜ ਨਾਲੋਂ, ਤੇ ਬਾਬਾ ਅਮਰੂ ਜੀ ਦੇ ਕੁੜਮ ਲੱਗਦੇ ਸੀ ਗੁਰੂ ਅੰਗਦ ਦੇਵ ਜੀ ਮਹਾਰਾਜ, ਤੇ ਬਾਬਾ ਅਮਰੂ ਜੀ ਪੁੱਤ ਵਾਲਿਆਂ ਚੋਂ ਸੀ ਵੱਡੇ, ਮਾਣਕ ਚੰਦ ਦੇ ਪੁੱਤਰ ਦੇ ਨਾਲ ਬੀਬੀ ਅਮਰੋ ਵਿਆਹੀ ਹੋਈ ਸੀ। ਪੁੱਤਰ ਵਾਲਿਆਂ ਚੋਂ ਆਮ ਆਪਾਂ ਕਹਿੰਦੇ ਹਾਂ ਪੁੱਤ ਵਾਲਾ ਆਪਣੇ ਆਪ ਨੂੰ ਵੱਡਾ ਸਮਝਦਾ ਹੁੰਦਾ ਤੇ ਧੀ ਵਾਲੇ ਨੂੰ, ਆਮ ਹੀ ਗੱਲ ਇਹ, ਪਰ ਨਹੀਂ ਬਰਾਬਰ ਹੀ ਹੈ। ਧੀ ਵੀ ਉਸੇ ਘਰ ਦਾ ਚਿਰਾਗ ਆ ਤੇ ਪੁੱਤ ਵੀ ਉਸੇ ਘਰ ਦਾ ਚਿਰਾਗ ਆ। ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਬਾਬਲ ਨੂੰ ਇਹ ਰਾਜਾ ਆਖੇ, ਮਾਂ ਨੂੰ ਆਖੇ ਰਾਣੀ, ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ। ਮਾਂ ਬਾਪ ਦੇ ਕੰਡਾ ਲੱਗਿਆ ਧੀ ਕਦੇ ਨਾ ਜਰਦੀ, ਸਾਰੀ ਉਮਰ ਹੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ। ਧੀਆਂ ਪੁੱਤਰ ਇੱਕੋ ਹੀ ਬਰਾਬਰ ਨੇ। ਤੇ ਬਾਬਾ ਅਮਰੂ ਜੀ ਪੁੱਤ ਵਾਲਿਆਂ ਚੋਂ ਆ, ਪਰ ਗੁਰੂ ਅੰਗਦ ਦੇਵ ਮਹਾਰਾਜ ਦੇ ਜਦ ਚਰਨਾਂ ਚ ਗਏ ਨਾ, ਕੌੜਮ ਬਣ ਕੇ ਨਹੀਂ ਗਏ, ਸੇਵਕ ਬਣ ਕੇ ਗਏ, ਸੇਵਾਦਾਰ ਬਣ ਕੇ ਗਏ। ਆਏ ਪੰਗਤ ਸੰਗਤ ਵਿੱਚ ਖੜ ਕੇ, ਲੈਣ ਚ ਖੜ ਕੇ, ਜਦੋਂ ਵਾਰੀ ਆਈ ਉਦੋਂ ਦਰਸ਼ਨ ਕੀਤੇ। ਆਉਣੀ ਵੀ ਮੈਂ ਮੁੰਡੇ ਵਾਲਿਆਂ ਚੋਂ ਆ ਤੇ ਮੇਰੀ ਆਓ ਭਗਤ ਹੋਵੇ, ਕਿਉਂਕਿ ਇੱਥੇ ਚਾਹੇ ਦੁਨੀਆਂ ਦਾ ਰਾਜਾ ਆ ਜੇ ਤੇ ਚਾਹੇ ਰੰਕ ਆ ਜੇ, ਆਹ ਦਰ ਦੇ ਉੱਤੇ ਇੱਥੇ ਸਾਰੇ ਬਰਾਬਰ ਆ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਇੱਥੇ ਸਾਰੇ ਇੱਕੋ ਹੀ ਅਸੀਂ। ਹਾਂ ਮਾਇਆ ਕਰਕੇ, ਕੋਈ ਘਰ ਕਰਕੇ, ਕੋਈ ਕਾਰੋਬਾਰ ਕਰਕੇ ਅਮੀਰ ਗਰੀਬ ਹੋ ਸਕਦਾ ਹੈ, ਪਰ ਰੱਬ ਦੀਆਂ ਨਜ਼ਰਾਂ 'ਚ ਅਸੀਂ ਇੱਕੋ ਹੀ ਹਾਂ। ਏਕ ਪਿਤਾ ਏਕ ਸਕੇ ਹਾਂ ਮੁਬਾਰਕ, ਤੂੰ ਮੇਰਾ ਗੁਰਹਾਈ, ਸੁਰਮੀਤਾ ਜੀ ਉਹ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਾਬਾ ਅਮਰੂ ਜੀ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਨੇ ਜ਼ਿੰਮੇਵਾਰੀ ਸੌਂਪਤੀ ਨਾ, 12 ਸਾਲ ਗਾਗਰ ਢੋਈ, ਕੌੜਮਾਂ ਦਾ ਪਾਣੀ ਢੋਣਾ, ਕੌੜਮਾਂ ਦੀ ਚਾਕਰੀ ਕਰਨੀ, ਲੋਕਾਂ ਤੋਂ ਬੜੀਆਂ ਗੱਲਾਂ ਸੁਣੀਆਂ। ਲੋਕ ਕਹਿੰਦੇ ਸੀ 2 ਰੋਟੀਆਂ ਦਾ ਮਾਰਾ ਕੌੜਮਾਂ ਦੇ ਨੌਕਰ ਲੱਗਿਆ ਫਿਰਦਾ, ਇਹਦੀ ਔਲਾਦ ਇਹਨੂੰ ਘਰੇ ਨਹੀਂ ਰੱਖ ਸਕਦੀ, ਬੁੱਢੇ ਬਾਰੇ ਠੋਕਰਾਂ ਖਾਂਦਾ ਫਿਰਦਾ, ਇਹ ਜਿਹੀਆਂ ਗੱਲਾਂ ਸੁਣੀਆਂ ਬਾਬੇ ਅਮਰੂ ਨੇ। ਪਰ ਉਹ ਕੌੜਮ ਬਣ ਕੇ ਥੋੜੀ ਰਹਿੰਦਾ ਸੀ, ਉਹ ਤਾਂ ਸੇਵਾਦਾਰ ਬਣ ਕੇ ਰਹਿ ਰਹੇ ਸੀ। ਮਾਲਕ ਨੇ ਕਿਰਪਾ ਕੀਤੀ, ਗੁਰੂ ਅੰਗਦ ਦੇਵ ਮਹਾਰਾਜ ਤੋਂ ਤੀਸਰੀ ਜੋਤ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਬਾ ਅਮਰੂ ਜੀ ਬਣੇ ਗੁਰੂ ਅਮਰਦਾਸ ਮਹਾਰਾਜ। ਬਾਸਰਕਿਆਂ ਤੋਂ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਆ ਗਏ ਹੁਕਮ ਦੇ ਨਾਲ ਮਹਾਰਾਜ ਦੇ। ਤੇ ਭਾਈ ਜੇਠਾ ਜੀ ਜਿਹੜੇ ਆਪਣੇ ਨਾਨੀ ਨਾਲ ਬਾਸਰਕੇ ਰਹਿੰਦੇ ਸਨ,
ਉੱਥੇ ਵੀ ਭੁੰਗਣੀਆਂ ਵੇਚਦੇ, ਲਾਹੌਰ ਵੀ ਭੁੰਗਣੀਆਂ ਵੇਚੀਆਂ, ਤੇ ਅੱਜ ਇੱਥੇ ਗੁਰੂ ਅਮਰਦਾਸ ਮਹਾਰਾਜ ਦੇ ਦਰ ਘਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੇਵਾ ਵੀ ਨਿਭਾ ਰਹੇ ਆ, ਨਾਲ ਆਪਦੀ ਕਿਰਤ ਵੀ ਕਰ ਰਹੇ ਹੈ ਤੇ ਨਾਲੇ ਸੇਵਾ ਨਿਭਾ ਰਹੇ ਹੈ। ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਸਤਿਗੁਰੂ ਜੀ ਸੇਵਾ ਕਰਦੇ ਆ, ਟੋਕਰੀ ਚੁੱਕਦੇ ਆ, ਝਾੜੂ ਮਾਰਦੇ ਆ, ਜੋ ਵੀ ਪੱਖਾ ਝੱਲਦੇ ਆ, ਪਾਣੀ ਢਾਉਂਦੇ ਆ। ਗੁਰੂ ਘਰ ਦੀ ਸੇਵਾ ਉਦੋਂ ਪ੍ਰਵਾਨ ਹੁੰਦੀ ਜਦੋਂ ਬੰਦਾ ਸੇਵਕ ਬਣ ਕੇ ਕਰੇ, ਉਹ ਚਾਹੇ ਝਾੜੂ ਤੋਂ ਲੈ ਕੇ ਚੌਰ ਸਾਹਿਬ ਤੱਕ ਮਹਾਰਾਜ ਦੇ ਘਰ ਦੀਆਂ ਸੇਵਾਵਾਂ ਨੇ। ਜਦੋਂ ਸੇਵਕ ਬਣ ਕੇ, ਦਾਸਰੇ ਬਣ ਕੇ, ਕੁੱਕਰ ਬਣ ਕੇ ਕਰਦੇ ਆ, ਉਦੋਂ ਸਾਡੀਆਂ ਸੇਵਾਵਾਂ ਪ੍ਰਵਾਨ ਆ। ਤੇ ਮਨਸਾ ਦੇਵੀ ਜੀ ਇੱਕ ਦਿਨ ਬੈਠੇ ਆ ਗੁਰੂ ਅਮਰਦਾਸ ਮਹਾਰਾਜ ਦੇ ਮਹਿਲ, ਧਰਮ ਸਪਤਨੀ ਉਹਨਾਂ ਦੀ, ਕਿਉਂਕਿ ਮਾਂ ਬਾਪ ਨੂੰ ਧੀਆਂ ਪੁੱਤਰਾਂ ਦਾ ਬੜਾ ਫਿਕਰ ਹੁੰਦਾ ਜਦੋਂ ਜਵਾਨ ਹੋ ਜਾਣ। ਕਹਿੰਦੇ ਤਿੰਨ ਬੰਦੇ ਚੈਨ ਦੀ ਨੀਂਦ ਨਹੀਂ ਸੌਂਦੇ, ਇੱਕ ਜੀ ਦੇ ਸਿਰ ਤੇ ਕਰਜ਼ਾ ਹੋਵੇ, ਇੱਕ ਜੀ ਦੀ ਧੀ ਜਵਾਨ ਹੋਵੇ, ਤੇ ਇੱਕ ਜੀ ਨੂੰ ਬੈਰੀ ਦਾ, ਦੁਸ਼ਮਣ ਦਾ ਡਰ ਹੋਵੇ। ਇਹ ਤਿੰਨ ਬੰਦੇ ਕਦੇ ਵੀ ਚੈਨ ਦੀ ਨੀਂਦ ਨਹੀਂ ਸੌਂਦੇ। ਧੀਆਂ ਜਦੋਂ ਜਵਾਨ ਹੋ ਜਾਵਣ, ਨਾ ਨੀਂਦ ਅੱਖਾਂ ਵਿੱਚ ਪੈਂਦੀ, ਚੰਗਾ ਘਰ ਘਰਾਣਾ ਮਿਲ ਜੇ, ਸਦਾ ਸੋਚ ਹੀ ਰਹਿੰਦੀ। ਮਾਪਿਆਂ ਦੀ ਸਦਾ ਇਹੀ ਸੋਚ ਰਹਿੰਦੀ ਹੈ ਵੀ ਮੇਰੀ ਧੀ ਜਾਂ ਮੇਰਾ ਪੁੱਤ, ਇਹਦਾ ਜੀਵਨ ਸਾਥੀ ਚੰਗਾ ਹੋਵੇ, ਘਰਾਣਾ ਚੰਗਾ ਹੋਵੇ, ਕੰਮ ਕਾਰ ਚੰਗਾ ਹੋਵੇ, ਘਰ ਬਾਰ ਚੰਗਾ ਹੋਵੇ, ਤੇ ਚੰਗੀਆਂ ਆਦਤਾਂ, ਚੰਗੇ ਗੁਣ ਹੋਣ, ਔਗਣਾਂ ਤੋਂ ਦੂਰ ਹੋਵੇ। ਇਹ ਹਰੇਕ ਮਾਪੇ ਦੀ ਆਸ ਹੁੰਦੀ ਹੈ ਵੀ ਮੇਰੀ ਧੀ ਦਾ ਜਾਂ ਪੁੱਤ ਦਾ ਜਿਹੜਾ ਜੀਵਨ ਸਾਥੀ ਆ ਨਾ, ਜਾਂ ਉਹਨੂੰ ਜਿਹੜਾ ਪਰਿਵਾਰ ਮਿਲਣਾ, ਉਹ ਵਧੀਆ ਹੋਵੇ। ਤੇ ਮਨਸਾ ਦੇਵੀ ਜੀ ਵੀ ਇਹੀ ਸੋਚ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਨਸਾ ਦੇਵੀ ਜੀ ਨੇ, ਕਹਿੰਦੀ ਸੱਚੇ ਪਾਤਸ਼ਾਹ ਜੀ, ਉਹ ਆਪਣੀ ਪੁੱਤਰੀ ਭਾਨੀ ਜਵਾਨ ਹੋ ਗਈ, ਵੱਡੀ ਹੋ ਗਈ ਆ ਭਾਨੀ, ਤੇ ਹੁਣ ਮਾਪਿਆਂ ਦਾ ਜਿਹੜਾ ਫਰਜ਼ ਹੁੰਦਾ ਉਹ ਪੂਰਾ ਕਰੀਏ, ਧੀ ਨੂੰ ਵਿਆਹਣਾ, ਧੀ ਨੂੰ ਸਹੁਰੇ ਘਰ ਤੋਰਨਾ, ਧੀ ਲਈ ਚੰਗਾ ਵਰ ਲੱਭਣਾ, ਇਹ ਮਾਪਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ। ਧੀਆਂ ਜਦੋਂ ਜਵਾਨ ਹੋ ਜਾਵਣ, ਨਾ ਨੀਂਦ ਅੱਖਾਂ ਵਿੱਚ ਪੈਂਦੀ, ਚੰਗਾ ਘਰ ਘਰਾਣਾ ਮਿਲ ਜੇ, ਸੋਚ ਸਦਾ ਹੀ ਰਹਿੰਦੀ। ਪੁੱਤਰ ਧੀਆਂ ਖਾਤਰ ਮਾਪੇ ਵਿੱਚ ਫਿਕਰਾਂ ਦੇ ਰਹਿੰਦੇ। ਧੀ ਹੁੰਦੀ ਹੈ ਧਨ ਬਗਾਨਾ, ਸੱਚ ਸਿਆਣੇ ਕਹਿੰਦੇ ਅਜੀਤਪਾਲ ਦੇ ਪਾਰਸ ਧੀਆਂ ਤੋਰਨ ਰਾਜੇ ਰਾਣੇ, ਅਜੀਤਪਾਲ ਦੇ ਪਾਰਸ ਧੀਆਂ ਤੋਰਨ ਰਾਜੇ ਰਾਣੇ, ਜਾਣਾ ਪੈਂਦਾ ਉੱਥੇ ਜਿੱਥੇ ਦਾਤੇ ਚੋਗ ਖਿਲਾਰੀ, ਜਿੱਥੇ ਦਾਤੇ ਚੋਗ ਖਿਲਾਰੀ ਪੈਂਦੇ ਉੱਥੇ ਚੁਗਣੇ ਦਾਣੇ। ਧੀ ਤੋਰਨੀ ਨੂੰਹ ਲੈ ਆਉਣੀ, ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ। ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋ ਕਹਿਤਾ। ਬੱਚਿਆਂ ਦੇ ਸਿਰ ਉੱਤੋਂ ਪੀਵੇ ਮਾਂ ਵਾਰ ਵਾਰ ਕੇ ਪਾਣੀ ਲਿਆ ਮੈਂ, ਥੋੜੀਆਂ ਮਿਰਚਾਂ ਬਾਰਾਂ ਨਜ਼ਰ ਨਾ ਲੱਗੇ ਕਾਣੀ। ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦਵਾਵਾਂ, ਸਿਰ ਤੇ ਹੱਥ ਮੇਰਾਂ ਦਾ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ ਤੇ ਹੱਥ ਮੇਰਾਂ ਦਾ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ। ਆਹ ਮਨਸਾ ਦੇਵੀ ਕਹਿੰਦੇ ਹੈ, ਕਹਿੰਦੇ ਵੀ ਭਾਨੀ ਵਾਸਤੇ ਸੋਹਣਾ ਬਾਰ ਲੱਭੋ ਸਵਾਮੀ ਜੀ, ਸੋਹਣਾ ਘਰ ਬਾਰ, ਸੋਹਣਾ ਪਰਿਵਾਰ ਲੱਭੋ। ਤੇ ਮਹਾਰਾਜ ਅਚਾਨਕ ਹੀ ਪੁੱਛਦੇ ਹੈ, ਕਹਿੰਦੇ ਵੀ ਕਿੰਨਾ ਕੁ ਸੋਹਣਾ ਚਾਹੀਦਾ, ਜਵਾਈ ਕਿਹੋ ਜਿਹਾ ਹੋਵੇ? ਤੇ ਸਾਹਮਣੇ ਭਾਈ ਜੇਠਾ ਜੀ ਟੋਕਰੀ ਚੁੱਕੇ ਆਉਂਦੇ ਆ, ਸੇਵਾ ਕਰ ਰਹੇ ਆ। ਭਾਈ ਜੇਠਾ ਜੀ ਨੂਰੋ ਨੂਰ ਚਿਹਰਾ, ਕਿਉਂਕਿ ਬੰਦਗੀ ਵਾਲਿਆਂ ਦੇ ਚਿਹਰਿਆਂ ਤੇ ਵੱਖਰਾ ਨੂਰ ਹੁੰਦਾ ਦੁਨੀਆਂ ਤੋਂ। ਬੰਦਗੀ ਵਾਲਿਆਂ ਦੇ ਚਿਹਰਿਆਂ ਤੇ ਰੱਬ ਵੱਸਦਾ ਹੁੰਦਾ, ਬੰਦਗੀ ਵਾਲਿਆਂ ਦੇ ਚਿਹਰੇ ਹਰੇਕ ਨੂੰ ਪ੍ਰਭਾਵਿਤ ਕਰ ਲੈਂਦੇ ਆ। ਤੇ ਭਾਈ ਜੇਠਾ ਜੀ ਬੰਦਗੀ ਵਾਲੀ ਰੂਹ ਨੇ, ਅਰਬੀ ਰੂਹ ਆ, ਨਿਰੰਕਾਰ ਆ, ਅਕਾਲ ਦਾ ਰੂਪ ਹੈ, ਦੂਰੋਂ ਨੂਰ ਚਿਹਰਾ ਏ। ਤੇ ਭਾਈ ਜੇਠੇ ਜੀ ਨੂੰ ਤੱਕ ਕੇ ਮਨਸਾ ਦੇਵੀ ਕਹਿੰਦੀ ਵੀ ਉਹ ਨੌਜਵਾਨ ਵਰਗਾ ਨਾ, ਭਾਈ ਜੇਠੇ ਵਰਗਾ, ਕਿਉਂਕਿ ਭਾਈ ਜੇਠੇ ਨੂੰ ਇੱਕ ਦਿਨ ਪਹਿਲੇ ਦਿਨ ਨਹੀਂ ਸੀ ਦੇਖਿਆ ਮਨਸਾ ਦੇਵੀ ਨੇ। ਮਨਸਾ ਦੇਵੀ ਜੀ ਨੇ, ਗੁਰੂ ਦੇ ਮਹਿਲਾ ਨੇ, ਗੁਰੂ ਅਮਰਦਾਸ ਮਹਾਰਾਜ ਜੀ ਦੀ ਧਰਮ ਸਪਤਨੀ ਨੇ, ਜਾਂ ਗੁਰੂ ਅਮਰਦਾਸ ਮਹਾਰਾਜ ਨੇ ਪਹਿਲੇ ਦਿਨ ਨਹੀਂ ਸੀ ਦੇਖਿਆ ਭਾਈ ਜੇਠੇ ਨੂੰ, ਕਿਉਂਕਿ ਭਾਈ ਜੇਠਾ ਜਦੋਂ ਬਚਪਨ ਚ ਬਾਸਰ ਕੇ ਚਲੇ ਗਏ ਸੀ ਉਦੋਂ ਹੀ ਗੁਰੂ
ਅਮਰਦਾਸ ਮਹਾਰਾਜ ਨੇ ਭਾਈ ਜੇਠੇ ਦੀ ਨਾਨੀ ਨੂੰ ਕਿਹਾ ਸੀ ਵੀ ਮਾਤਾ ਜੀ ਫਿਕਰ ਨਾ ਕਰੋ, ਅਸੀਂ ਤੁਹਾਡੇ ਨਾਲ, ਕੋਈ ਨੀ ਤੁਹਾਡਾ ਦੋਤਾ ਇਹ, ਜੇ ਰੱਬ ਨੇ ਹੁਕਮ ਲੱਗ ਗਿਆ ਰੱਬ ਦਾ, ਜਿਵੇਂ ਹੁਣ ਅਸੀਂ ਹੋ ਗਿਆ ਭਾਣਾ ਵਾਪਰ ਗਿਆ, ਦੁੱਖ ਸੁੱਖ ਦੀਆਂ ਸਾਂਝਾਂ ਨੇ, ਅਸੀਂ ਤੁਹਾਡੇ ਨਾਲ ਆ, ਕਦੇ ਵੀ ਕੋਈ ਦੁੱਖ ਸੁੱਖ ਪਿਆ ਲੋੜ ਪਈ ਤਾਂ ਦੱਸਿਓ। ਆ ਪਹਿਲਾ ਦਿਨ ਨੀ ਸੀ ਵੀ ਭਾਈ ਜੇਠੇ ਨੂੰ ਪਹਿਲੇ ਦਿਨ ਹੀ ਦੇਖਿਆ ਗੁਰੂ ਅਮਰਦਾਸ ਮਹਾਰਾਜ ਨੇ ਜਾਂ ਮਨਸਾ ਦੇਵੀ ਨੇ, ਤੇ ਮਨਸਾ ਦੇਵੀ ਜੀ ਕਹਿੰਦੇ ਵੀ ਉਹ ਨੌਜਵਾਨ ਭਾਈ ਜੇਠਾ ਨਾ ਜਿਹੜਾ, ਇਹਦੇ ਵਰਗਾ ਹੀ ਸੁਭਾਅ ਹੋਵੇ, ਇਹਦੇ ਵਰਗਾ ਹੀ ਸੋਹਣਾ ਹੋਵੇ, ਇਹਦੇ ਵਾਂਗੂ ਹੀ ਕੱਦ ਕਾਠ ਹੋਵੇ, ਇਹਦੇ ਵਰਗੀ ਹੀ ਬੋਲੀ ਹੋਵੇ, ਤੇ ਇਹਦੇ ਵਰਗਾ ਹੀ ਚਿਹਰਾ ਹੋਵੇ, ਇਹਦੇ ਵਰਗੀਆਂ ਹੀ ਨਜ਼ਰਾਂ ਹੋਵਣ, ਤੇ ਇਹ ਭਾਈ ਜੇਠੇ ਦੇ ਨਾਲ ਨਾਲ ਮਨਸਾ ਦੇਵੀ ਗੁਣ ਗਿਣੀ ਜਾਂਦੀ ਹੈ ਵੀ ਬਹੁਤ ਚੰਗਾ ਬਾਲਕ ਹੈ, ਚੰਗਾ ਬੱਚਾ ਹੈ, ਇਹਦੇ ਵਰਗਾ ਹੀ ਬੀਬੀ ਭਾਨੀ ਦਾ ਵਰ ਹੋਵੇ। ਤੇ ਫਿਰ ਮਹਾਰਾਜ ਕਹਿੰਦੇ ਮਨਸਾ ਦੇਵੀ ਇਹਦੇ ਵਰਗਾ ਹੋਰ ਨੀ ਦੁਨੀਆਂ ਤੇ, ਇਹਦੇ ਵਰਗਾ ਤੇ ਇਹੀ ਹੈ, ਇਹਦੇ ਵਰਗਾ ਨੀ ਦੁਨੀਆਂ ਤੇ ਕੋਈ ਆਉਣਾ। ਆਓ ਪਾਤਸ਼ਾਹ ਗਰੀਬ ਨੂੰ ਬਾਜ ਭਾਈ ਜੇਠੇ ਨੂੰ ਮਨਸਾ ਦੇਵੀ ਨੂੰ ਕਹਿੰਦੇ ਆ ਵੀ ਇਹਦੇ ਵਰਗਾ ਭਾਈ ਜੇਠੇ ਵਰਗਾ ਭਾਈ ਜੇਠਾ ਹੀ ਹੈ। ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ ਅਤੇ ਭਾਈ ਜਗਸੀਰ ਸਿੰਘ ਬੰਗਸੀਪੁਰਾ ਸਰੰਗੀ ਬਾਰਡਰ, ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਜੋਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਦੋਹੇ।

तेरा रूप आगम है अनूप तेरा दरसारा। मेरा हर प्रभु सुंदर जी मैं सार ना जानी, सोने नक जन लंबड़े वाला कंचन काया सोने की ढाला। रब दे प्यारे सब तो सोहने होंदे सही सज्जन सोहने साध संग जाना बहने। कहिंदे असल च सोहने केड़े आ, हां बाहरला पहरावा कपड़ा महंगा पालिया जा बाहरों असी सज वज गए दुनियादारी विच असी सोहने लगांगे जरूर, पर महाराज कहिंदे भी अंदरों भी सोहना होवे ना। बाहर तां पुतले भी सजे पए आ दुकानां दे उत्ते, करोड़ां रुपईआं दे हीरे पुतलिआं ते ही पाई फिरदे आ व्यापारी लोग। महाराज सच्चे पातशाह हुक्म करदे आ, अत सुधर कलीन चतर मुख ज्ञानी तनवंत, मृतक कहीआ नानका जै प्रीत नाहीं भगवंत। बंदा बहुत सुंदर होवे, चंगीआं गल्लां बातां कर लैंदा होवे, धनवंत तो भाव आ धन दौलत भी कोले होवे, चंगा ओहदा भी होवे दुनिया च, चंगे कपड़े सोना चांदी भी कोले होवे, धन पदार्थां दी भी ढेर लगे पए होण, ते महाराज कहिंदे इन्ना कुछ हुंदिआं होइआं मृतक कहीए नानका जै प्रीत नाहीं भगवंत। इह गल जदों समझ विच आ गई ना साडी, उदों फिर अंदरों असीं सवारन लग जांगे अपने आप नूं। हले दा बाहरों ही सवारदे आं आपां सारे, तुसीं भी असीं भी। जदों फिर इह गल दी समझ आ गई ना वी रब कहिंदा वी जे तेरी रब नाल प्रीत कोई नहीं ते फिर तू मृतक आ, फिर तू लोथ आ। हुण आपां अपने अर्गे नूं कोई कह देवे मूहरे आ के, कोई बंदा कहे भी तू तां लोथ तुरिया फिरदा, आपां लड़ पांगे उहदे नाल उदों ही। ते बाबे नाल कहां कदों लड़ांगे किवें लड़ांगे, क्योंकि सच कहिंदा बाबा, गुरबाणी सच कहिंदी आ। महाराज कहिंदे तुहाडे कोले सारा कुछ होवे, इह नहीं कहिंदे महाराज होवे ना कुछ, ਤੁਹਾਡੇ ਕੋਲੇ ਘਰ ਬਾਰ ਪਰਿਵਾਰ ਸੋਨਾ ਚਾਂਦੀ ਗਹਿਣੇ ਮਾਇਆ ਸੋਹਣੇ ਕੱਪੜੇ ਗੱਡੀਆਂ ਬੰਗਲੇ ਤੁਹਾਡੇ ਕੋਲੇ ਹੋਣ, ਪਰ ਕਹਿੰਦੇ ਵੀ ਅੰਦਰ ਜੇ ਪ੍ਰੀਤੀ ਹੈ ਨੀ ਨਾ ਫਿਰ ਕੁਛ ਵੀ ਨਹੀਂ। ਮ੍ਰਿਤਕ ਕਹੀਏ ਨਾਨਕਾ ਜਾਂ ਪ੍ਰੀਤ ਨਾਹੀਂ ਭਗਵੰਤ। ਇਹ ਗੱਲ ਨੂੰ ਸਮਝ ਲਈਏ ਵੀ ਜੇ ਬਾਬਾ ਐਂ ਕਹਿੰਦਾ ਤੇ ਅੰਦਰ ਗੁਣ ਗਾਉਣ ਹੌਲੀ ਹੌਲੀ ਭਰਪੂਰ ਕਰਨੇ ਸਿੱਖੀਏ, ਹੌਲੀ ਹੌਲੀ ਬਾਣੀ ਨਾਲ ਜੁੜੀਏ, ਹੌਲੀ ਹੌਲੀ ਨਿਤਨੇਮ ਵਧਾਈਏ ਆਪਦਾ, ਹੌਲੀ ਹੌਲੀ ਸੇਵਾ ਵਧਾ ਲਈਏ ਅੰਦਰੋਂ ਸੋਹਣੇ ਬਣਨਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਫਿਰ ਪਰਜਾ ਪੂਜਣ ਲੱਗ ਜਾਂਦੀ ਜਿਹੜੇ ਅੰਦਰੋਂ ਵੀ ਸੋਹਣੇ ਹੋ ਜਾਂਦੇ। ਸੱਚੇ ਪਾਤਸ਼ਾਹ ਕਹਿੰਦੇ ਭਾਈ ਜੇਠੇ ਵਰਗਾ ਬਾਲਕ ਹੋਰ ਕੋਈ ਨਹੀਂ ਹੋਣਾ ਇਹ ਦੁਨੀਆਂ ਤੇ, ਭਾਈ ਜੇਠੇ ਵਰਗਾ ਕੋਈ ਹੋਰ ਨਹੀਂ, ਭਾਈ ਜੇਠੇ ਵਰਗਾ ਬਾਲਕ ਹੋਰ ਕੋਈ ਨਹੀਂ ਹੋਣਾ, ਸੋਹਣੀ ਮਾਂ ਨੇ ਲਾਲ ਜੰਮਿਆ ਸਾਰੇ ਜੱਗ ਤੋਂ ਸੋਹਣਾ। ਮਾਵਾਂ ਨੂੰ ਤਾਂ ਆਪਣੇ ਪੁੱਤ ਪਿਆਰੇ ਲੱਗਦੇ ਹੁੰਦੇ ਆ, ਤੇ ਪਰ ਇਹ ਸਭਨਾਂ ਦਾ ਹੀ ਪਿਆਰਾ ਏ। ਆਮ ਆ ਨਾ ਪੁੱਤ ਭਾਵੇਂ ਕਾਲਾ ਕਲੀਟਾ ਜਿਹਾ ਹੋਵੇ ਤੇ ਮਾਂ ਕਹੂਗੀ ਮੇਰਾ ਹੀ ਸੋਹਣਾ, ਮਾਂ ਦੀ ਮਮਤਾ ਹੀ ਐਸੀ ਹੈ। ਤੇ ਇਹ ਤਾਂ ਇਹੋ ਜਿਹਾ ਪੁੱਤ ਜੰਮਿਆ ਵੀ ਸਾਰੇ ਜੱਗ ਨੂੰ ਹੀ ਸੋਹਣਾ ਲੱਗਦਾ। ਭਾਈ ਜੇਠੇ ਵਰਗਾ ਬਾਲਕ ਹੋਰ ਕੋਈ ਨਹੀਂ ਹੋਣਾ, ਸੋਹਣੀ ਮਾਂ ਨੇ ਲਾਲ ਜੰਮਿਆ ਸਾਰੇ ਜੱਗ ਤੋਂ ਸੋਹਣਾ। ਇਸ ਬਾਲਕ ਨੇ ਸੇਵਾ ਕਰਕੇ ਜੱਗ ਤੇ ਨਾਂ ਚਮਕਾਉਣਾ, ਅਜੀਤ ਬਾਲ ਦੇ ਪਾਰਸ ਨੇ ਵੀ ਜਸ ਸੰਗਤਾਂ ਵਿੱਚ ਗਾਉਣਾ। ਇਹਦਾ ਜਸ ਗੁਰੂ ਰਾਮਦਾਸ ਮਹਾਰਾਜ ਦਾ ਜਸ ਕਿਤੇ ਮਿਟ ਜੂ ਦੁਨੀਆਂ ਦੇ ਉੱਤੋਂ, ਧਰਤੀ ਆਕਾਸ਼ ਤਾਰੇ ਬੇਸ਼ੱਕ ਨਾ ਰਹਿਣ, ਪਰ ਬਾਬਾ ਨਾਨਕ ਦਸ ਪਾਤਸ਼ਾਹੀਆਂ ਰੱਬ ਦਾ ਨਾਂ ਅਵਿਨਾਸ਼ੀ ਆ ਸਦਾ ਹੀ ਰਹਿਣਾ। ਤੇ ਭਾਈ ਜੇਠਾ ਜੀ ਜਦੋਂ ਮਨਸਾ ਦੇਵੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਘਰੇ ਰਹਿ ਮਸ਼ਵਰਾ ਸਾਰਾ ਤੈਅ ਕਰ ਲਿਆ, ਜਿਹੜਾ ਵਿਆਹ ਆ ਨਾ ਵਿਆਹ ਬਰਾਬਰ ਦੇ ਨਾ ਕਰਦੇ ਆਪਾਂ, ਆਮ ਦੇਖ ਕੇ ਨਾ ਵੀ ਆਮ ਦੇਖਦੇ ਹਾਂ ਵੀ ਸਾਡੇ ਬਰਾਬਰ ਜਿਹਾ ਹੋਵੇ ਬੰਦਾ, ਪਰ ਵਿਆਹ ਸਾਰੇ ਧਰਮਾਂ ਚ ਅੱਡੋ ਅੱਡੀ ਰਿਵਾਜ਼ਾਂ ਦੇ ਨਾਲ ਹੁੰਦੇ ਆ। ਕਈ ਹਾਰ ਪਾ ਕੇ ਵਿਆਹ ਕਰ ਲੈਂਦੇ ਆ, ਕਈ ਕੋਰਟ ਚ ਦਸਖਤ ਕਰਕੇ ਵਿਆਹ ਕਰ ਲੈਂਦੇ ਆ, ਕਈ ਅਗਨੀ ਦੇ ਦੁਆਲੇ ਫੇਰੇ ਲੈ ਕੇ ਵਿਆਹ ਕਰ ਲੈਂਦੇ ਆ। ਅੱਡੋ ਅੱਡ ਮਰਜ਼ਾਦਾ ਨੇ ਸਾਰੀਆਂ, ਸਾਰੇ ਧਰਮਾਂ ਦੀਆਂ, ਸਾਰੇ ਲੋਕਾਂ ਦੀਆਂ, ਪਰ ਜਿਹੜਾ ਸਾਡਾ ਗੁਰਮਤ ਵਿੱਚ ਵਿਆਹ ਇਹਨੂੰ ਸੰਯੋਗ ਕਿਹਾ ਮਹਾਰਾਜ ਨੇ। ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮ ਮੰਤਰ ਦਰੜਾਏ ਦਾ ਕੱਟੇ ਹੁੰਮੇ ਰੋਗ
ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਤੁਰੇ ਪਿਆ ਸੰਜੋਗ। ਅਸੀਂ ਇਹਨੂੰ ਸੰਜੋਗ ਮੰਨਦੇ ਹਾਂ। ਜਦੋਂ ਸੰਜੋਗ ਮੰਨ ਲਿਆ ਫਿਰ ਅਮੀਰੀ ਗਰੀਬੀ ਨਹੀਂ ਰਹਿੰਦੀ, ਫਿਰ ਇਹ ਬੈਥ ਖਤਮ ਹੋ ਜਾਂਦੀ ਹੈ। ਚਾਹੇ ਧੀ ਵਾਲਾ ਗਰੀਬ ਆ ਤੇ ਚਾਹੇ ਪੁੱਤ ਵਾਲਾ ਗਰੀਬ ਆ, ਜਦੋਂ ਸੰਜੋਗ ਮਿਲ ਗਏ, ਧਰੋਂ ਲਿਖਿਆ ਗਾ ਸੰਜੋਗ ਉਹ ਨਾਤਾ ਜੁੜ ਜਾਣਾ। ਤੇ ਇਹ ਨਾਤਾ ਜਿਹੜਾ ਦੋ ਮੂਰਤੀਆਂ ਦਾ ਇੱਕ ਜੋਤ ਵਾਲਾ ਨਾਤਾ, ਧਨ ਪਰ ਇਹ ਨਾ ਆਖੀਐ ਬਹਿਣ ਇਕੱਠੇ ਹੋਏ, ਏਕ ਜੋਤ ਦੋ ਹੀ ਮੂਰਤੀ ਧਨ ਪਰ ਕਹੀਐ ਸੋਏ। ਜਿਹੜਾ ਪਤਨੀ ਪਤਨੀ ਦਾ ਨਾਤਾ ਨਾ, ਇਹ ਦੋ ਸਰੀਰ ਤੇ ਇੱਕ ਜੋਤ ਦਾ ਨਾਤਾ। ਤੇ ਅੱਜ ਦਾ ਜਿਹੜਾ ਸਮਾਂ, ਗੁਰੂ ਮਹਾਰਾਜ ਕਿਰਪਾ ਕਰੇ ਸਾਰੇ ਪਰਿਵਾਰਾਂ ਚ ਤੰਦਰੁਸਤੀਆਂ, ਪਿਆਰ ਅਥਵਾਕ, ਚੜ੍ਹਦੀ ਕਲਾ ਬਣੀ ਰਹੇ। ਪਰ ਅੱਜ ਦੇ ਸਮਿਆਂ ਦੇ ਵਿੱਚ ਨਾਤੇ ਜਿਹੜੇ ਆ, ਰਸਤੇ ਆ ਜਿਹੜੇ, ਬੜੇ ਬੇਰੁੱਖੇ ਹੋ ਗਏ ਆ। ਮਹਾਰਾਜ ਕਹਿੰਦੇ ਤੁਹਾਡਾ ਐਸਾ ਨਾਤਾ ਏ, ਇੱਕ ਨੂੰ ਸੱਟ ਲੱਗੇ ਤੇ ਦਰਦ ਦੂਜੇ ਨੂੰ ਹੋਵੇ, ਇੱਕ ਨੂੰ ਖੁਸ਼ੀ ਹੋਵੇ ਤੇ ਆਨੰਦ ਦੂਜੇ ਨੂੰ ਆਵੇ, ਦੁੱਖ ਸੁੱਖ ਦੇ ਸਾਂਝੀ ਵਾਲ ਹੋਵੋ ਤੁਸੀਂ, ਖੁਸ਼ੀਆਂ ਤੇ ਗਮੀਆਂ ਨੂੰ ਇਕੱਠੇ ਹੋ ਕੇ, ਇੱਕ ਹੋ ਕੇ, ਇੱਕ ਮਹਿਕ ਹੋ ਕੇ ਖੁਸ਼ੀਆਂ ਤੇ ਗਮੀਆਂ ਦਾ ਸਾਹਮਣਾ ਕਰੋ। ਖੁਸ਼ੀਆਂ ਹੁਣ ਤਾਂ ਸ਼ੁਕਰਾਨਾ, ਗਮੀ ਆ ਜੇ ਤੇ ਤਾਂ ਫਿਰ ਉਹਦੇ ਹੁਕਮ ਵਿੱਚ ਰਹਿ ਕੇ, ਉਹਦੇ ਹੁਕਮ ਵਿੱਚ ਚੱਲ ਕੇ, ਉਹਦੇ ਹੁਕਮ ਨੂੰ ਮੰਨ ਕੇ ਪ੍ਰਵਾਨ ਕਰ ਲੈਣਾ। ਆਓ, ਜਦੋਂ ਮਨਸਾ ਦੇਵੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਰਹਿ ਕਰ ਰਹੇ ਨੇ ਤੇ ਕਹਿੰਦੇ ਭਾਈ ਜੇਠੇ ਜੀ ਨੂੰ ਬੁਲਾਇਆ ਜਾਵੇ। ਕੁਛ ਨਹੀਂ ਪੁੱਛਿਆ ਵੀ ਘਰ ਕਿੱਥੇ ਹੈ, ਪਰਿਵਾਰ ਕਿੱਥੇ ਹੈ, ਜ਼ਮੀਨ ਜਾਇਦਾਦ ਕਿੰਨੀ ਹੈ, ਕਾਰੋਬਾਰ ਕਿੰਨਾ ਕਾ। ਤੇ ਧੀ ਵਾਲੇ ਨੂੰ ਫਿਕਰ ਹੁੰਦਾ ਵੀ ਸਾਡੀ ਧੀ ਨੂੰ ਕਮਾਊ ਤੇ ਖਵਾਊ ਕੀ, ਇਹਦੀ ਕਮਾਈ ਕੀ ਹੈ, ਫਿਕਰ ਹੁੰਦਾ ਧੀ ਵਾਲੇ ਨੂੰ। ਤੇ ਮਨਸਾ ਦੇਵੀ ਜੀ ਨੇ ਵੀ ਇਹ ਗੱਲ ਕਹੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਕਹਿੰਦੀ ਸਵਾਮੀ ਜੀ ਜੋ ਫੈਸਲਾ ਹੋ ਗਿਆ ਸਿਰ ਮੱਥੇ ਪ੍ਰਵਾਨ ਹੈ, ਜੋ ਤੁਹਾਡਾ ਹੁਕਮ ਹੈ ਅਸੀਂ ਕੌਣ ਮੋੜਨ ਵਾਲੇ ਹਾਂ। ਪਰ ਮੈਂ ਸੁਣਿਆ ਮਨਸਾ ਦੇਵੀ ਜੀ ਕਹਿੰਦੇ ਵੀ ਭਾਈ ਜੇਠੇ ਦਾ ਤਾਂ ਕੋਈ ਘਰਬਾਰ ਹੀ ਹੈ ਨਹੀਂ, ਭਾਈ ਜੇਠੇ ਦਾ ਤਾਂ ਪਰਿਵਾਰ ਹੀ ਹੈ ਨਹੀਂ, ਭਾਈ ਜੇਠੇ ਦਾ ਤਾਂ ਕੋਈ ਕਾਰੋਬਾਰ ਹੀ ਨਹੀਂ ਬਾਹਲਾ ਵੱਡਾ, ਆ ਘੁੰਗਣੀਆਂ ਵੇਚਣੀਆਂ ਟੋਕਰੀ ਚੱਕ ਕੇ ਕਿੱਡਾ ਕੁ ਕਾਰੋਬਾਰ ਆ। ਮਾਤਾ ਜੀ ਨੇ ਹੱਥ ਜੋੜ ਕੇ ਕਿਹਾ ਵੀ ਮੈਂ ਧੀਆਂ ਨੇ ਆਪਾਂ ਤਾਂ ਥੋੜ੍ਹੀ ਜਿਹੀ ਗੱਲ ਦਾ ਫਿਕਰ ਕਰਦੇ ਹਾਂ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮਨਸਾ ਦੇਵੀ ਤੂੰ ਘਰਬਾਰ ਦੀ ਗੱਲ ਕਰਦੀ ਤੇ ਪਰਿਵਾਰ ਦੀ ਗੱਲ ਕਰਦੀ ਹੈ, ਤੂੰ ਇਹਦੇ ਕਾਰੋਬਾਰ ਦੀ ਗੱਲ ਕਰਦੀ, ਤੂੰ ਭਾਨੀ ਦੀ ਰੋਟੀ ਦੀ ਗੱਲ ਕਰਦੀ, ਰੋਟੀ ਦਾ ਫਿਕਰ ਕਰਦੀ ਵੀ ਕਿੱਥੋਂ ਖਾਊ ਕਿਵੇਂ ਕਮਾਊ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦਾ ਪਰਿਵਾਰ ਇੰਨਾ ਪਰਿਵਾਰ ਹੋਣਾ ਵੀ ਗਿਣਤੀ ਨਹੀਂ ਹੋਣੀ, ਇਹਦਾ ਘਰ ਇਹਦਾ ਘਰਬਾਰ ਐਡਾ ਵੱਡਾ ਹੋਣਾ ਵੀ ਚਾਰੇ ਕੁੰਟਾਂ ਤੋਂ ਲੋਕ ਝੁਕਣਗੇ ਆ ਕੇ। ਗੁਰੂ ਰਾਮਦਾਸ ਮਹਾਰਾਜ ਦੇ ਚਾਰ ਦਰਵਾਜੇ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਗੁਰੂ ਰਾਮਦਾਸ ਜੀ ਬਖਸ਼ਣਹਾਰ ਹੈ ਤੂੰ, ਪਾਪੀ ਤਰਦੇ ਤੇਰੇ ਦਰਬਾਰ ਦੇਖੇ, ਹੋਈ ਮਿਹਰ ਤੇਰੀ ਪਿੰਗਲੇ ਪਾਰ ਹੋਏ, ਤਰਿਆ ਇੱਕ ਨੀ ਕਈ ਹਜ਼ਾਰ ਦੇਖੇ, ਮੇਰੇ ਦਾਤਿਆ ਦਾਸਾਂ ਤੇ ਮਿਹਰ ਕਰਿਓ, ਤੇਰੇ ਪਾਰਸ ਤੇ ਪਰ ਉਪਕਾਰ ਦੇਖੇ। ਤੇ ਮਹਾਰਾਜ ਕਹਿੰਦੇ ਮਨਸਾ ਦੇਵੀ ਤੂੰ ਰੋਟੀ ਦੀ ਬੀਬੀ ਭਾਨੀ ਦੀ ਫਿਕਰ ਕਰਦੀ ਰੋਟੀ ਦੀ, ਇਹਦੇ ਲੰਗਰਾਂ ਚੋਂ ਤਾਂ ਲੱਖਾਂ ਲੋਕ ਰੋਜ਼ ਲੰਗਰ ਛੱਕ ਕੇ ਜਾਇਆ ਕਰਨਗੇ ਤੇ ਅੱਜ ਛੱਕਦੇ ਵੀ ਆ। ਗੁਰੂ ਰਾਮਦਾਸ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਆ ਜਿਹੜੇ ਹੋਰ ਗੁਰੂ ਘਰ ਨੇ ਸਾਡੇ ਦੇਸ਼ਾਂ ਵਿਦੇਸ਼ਾਂ ਚ, ਇਹ ਤਾਂ ਵੱਖਰੀ ਗੱਲ ਹੈ। ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਤੇ ਲੱਖਾਂ ਲੋਕ ਹਰ ਰੋਜ਼ ਦਾ ਲੰਗਰ ਛੱਕ ਕੇ ਜਾਂਦੇ, ਲੱਖਾਂ ਲੱਖ ਤੋਂ ਉੱਤੇ ਗਿਣਤੀ ਹੈ ਹਰ ਰੋਜ਼ ਦਾ ਪ੍ਰਸ਼ਾਦਾ ਪਾਣੀ ਛਕਣ ਵਾਲਿਆਂ ਦੇ। ਮਹਾਰਾਜ ਕਹਿੰਦੇ ਵੀ ਇਹਦੇ ਤਾਂ ਲੋਕ ਰੱਜ ਰੱਜ ਕੇ ਜਾਣਗੇ, ਇਹ ਆ ਭਾਵੇਂ ਬਚਪਨ ਦੇ ਵਿੱਚ ਭੁੱਖਾ ਸੌਂ ਗਿਆ ਹੋਵੇ ਪਰ ਇਹਦੇ ਦਰ ਤੇ ਆਇਆ ਕੋਈ ਭੁੱਖਾ ਨਹੀਂ ਸੌਂਗਾ, ਇਹਦੇ ਦਰ ਤੇ ਆਇਆ ਢੱਡ ਭਰ ਕੇ ਹੀ ਜਾਊਗਾ ਇੱਥੇ। ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਜੇਠੇ ਜੀ ਨੂੰ ਸੱਦਿਆ ਤੇ ਭਾਈ ਜੇਠੇ ਨੂੰ ਕਹਿੰਦੇ ਪੁੱਤਰਾ ਜੇ ਤੈਨੂੰ ਇੱਕ ਗੱਲ ਪੁੱਛੀਏ। ਤੇ ਹੱਥ ਜੋੜ ਕੇ ਖੜਾ ਭਾਈ ਜੇਠਾ ਜੀ ਕਹਿੰਦਾ ਮਹਾਰਾਜ ਜਿਵੇਂ ਤੁਹਾਡਾ ਹੁਕਮ। ਭਾਈ ਜੇਠਾ ਜੀ ਕਹਿੰਦੇ ਦੱਸੋ ਮਹਾਰਾਜ ਸੱਚੇ ਪਾਤਸ਼ਾਹ ਕੀ ਸੇਵਾ ਕਰਨੀ, ਕੀ ਕਾਰਜ ਕਰਨਾ। ਤੇ ਮਹਾਰਾਜ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜੇਠਿਆ ਅੱਜ ਤਾਂ ਸਭ ਤੋਂ ਵੱਡਾ ਕਾਰਜ ਹੈ,
ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ। ਕਹਿੰਦੇ ਜੇਠਿਆ ਜੇ ਤੈਨੂੰ ਭਾਨੀ ਦਾ ਰਸਤਾ ਕਰੀਏ ਤੇ ਤੇਰੀ ਕੋਈ ਮੰਗ ਹੈ? ਆਮ ਹੀ ਆਪਾਂ ਧੀ ਵਾਲੇ ਜਾ ਕੇ ਕਹਿੰਦੇ ਮੁੰਡੇ ਵਾਲਿਆਂ ਨੂੰ ਕੋਈ ਮੰਗ ਹੈਗੀ? ਤੇ ਭਾਈ ਜੇਠੇ ਜੀ ਦੇ ਹੱਥ ਜੁੜ ਗਏ, ਕਹਿੰਦਾ ਮਹਾਰਾਜ ਕਿੱਥੇ ਮੈਂ ਕਿੱਥੇ ਤੁਸੀਂ, ਕਿੱਥੇ ਕੀੜੀ ਤੇ ਕਿੱਥੇ ਰਾਜਾ, ਕਿੱਥੇ ਰੰਗ ਕਿੱਥੇ ਗਰੀਬ, ਕਿੱਥੇ ਰੱਬ ਕਿੱਥੇ ਆਮ ਜਿਹਾ ਬੰਦਾ। ਭਾਈ ਜੇਠਾ ਜੀ ਕਹਿੰਦੇ ਕਹਿੰਦੇ ਮਹਾਰਾਜ ਜੇ ਕੁਝ ਦੇਣਾ ਚਾਹੁੰਦੇ ਹੋ, ਹਮ ਕੀਰੇ ਕਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਕਾਸ਼। ਜੇ ਦੇਣਾ ਚਾਹੁੰਦੇ ਨਾ ਕੁਝ ਤੇ ਨਾਮ ਦਾ ਪ੍ਰਕਾਸ਼ ਹੋ ਜਾਏ, ਬੰਦਗੀ ਦਾ ਪ੍ਰਕਾਸ਼ ਹੋ ਜਾਏ ਹਿਰਦੇ ਚ। ਆਹ ਜਿਵੇਂ ਭਾਈ ਜੇਠਾ ਜੀ ਕਹਿੰਦੇ ਮਹਾਰਾਜ ਮੈਂ ਬੜਾ ਗਰੀਬ ਹਾਂ, ਮੇਰਾ ਘਰ ਬਾਰ ਨੀ, ਮੇਰਾ ਪਰਿਵਾਰ ਨੀ, ਛੋਟੇ ਹੁੰਦੇ ਦੇ ਮਾਪੇ ਵੀ ਚੜ੍ਹਾਈ ਕਰ ਗਏ, ਮੈਂ ਇਕੱਲਾ ਹੀ ਹਾਂ ਗਰੀਬ ਨਵਾਜ, ਸੱਚੇ ਪਾਤਸ਼ਾਹ ਤੁਸੀਂ ਸੋਚ ਵਿਚਾਰ ਲਓ, ਜੋ ਮੈਨੂੰ ਹੁਕਮ ਹੈ ਉਹ ਪ੍ਰਵਾਨ ਹੈ ਤੇ ਅੱਗੇ ਸੋਚ

0: ਮਾਲਕ ਫਿਰਾ ਰੋਲਦਾ ਜਤੀਮ ਜੀ ਮੈਂ ਬਾਲਕ
1: ਸੇਵਕ ਨੇ ਮਾੜਾ ਤੁਸੀਂ ਬਾਲਕ
0: ਮੈਂ ਸੇਵਕ ਨੇ ਮਾੜਾ ਤੁਸੀਂ ਬਾਲਕ
1: ਸੇਵਕ ਨੇ ਮਾੜਾ ਤੁਸੀਂ ਬਾਲਕ
0: ਮੈਂ ਸੇਵਕ ਨੇ ਮਾੜਾ ਤੁਸੀਂ ਬਾਲਕ
1: ਮੇਰੇ ਕੋਲੋਂ ਤਾਂ ਬੁਲਾਇਆ ਨਹੀਂ ਜਾਣਾ
0: ਉਹ ਕੀਤਾ ਉਪਕਾਰ ਗੁਰੂ ਜੀ
1: ਮੇਰੇ ਕੋਲੋਂ ਤਾਂ ਬੁਲਾਇਆ ਨਹੀਂ ਜਾਣਾ
0: ਉਹ ਕੀਤਾ ਉਪਕਾਰ ਗੁਰੂ ਜੀ
1: ਤੁਹਾਡੇ ਨਾਲ ਮੇਰਾ
0: ਹੁਕਰ ਲੋਭ ਚ

0: करके करे जी इतिहास दी
1: साधु प्रचार गुरु जी,
0: खोज करके करे जी इतिहास दी
1: साधु प्रचार गुरु जी,
0: मेल जोल नी तुहाडे नाल मेरा
1: ओ कर लो विचार गुरु जी,
0: मेल जोल नी तुहाडे नाल मेरा
1: ओ कर लो विचार गुरु जी,
0: मेल जोल नी तुहाडे नाल मेरा
1: ओ कर लो विचार गुरु जी।
2: भाई जेठे जी ने हाथ बन के अरजोई कीती है, अर्ज कीती है भी मेरे बालका मैं तुहाडे मूहरे कोई बोल बोलन वाला कौन है, तुहाडे मूहरे कोई मैं शब्द बोला मेरे च इन्नी कित्थे पावर है, मैं तुहाडी गल का भी जवाब देवा मेरे च इन्नी कित्थे समर्था। महाराज भाई जेठे दे हाथ बन्ने आ, कहिंदा महाराज पार जदों सारी गल करके पार कह दे गल का अर्थ बदल जांदा हुंदा, सारी गल करके जे कह दिए ओहदा अर्थ बदल जांदा। ते महाराज कहिंदे जेठिया पर की जे की, पर उह कहिंदा महाराज मेरा मिलाप तुहाडे नाल कोई नहीं गा, तुसीं दुनिया दे रब हो, परमात्मा गद्दी ते विराजमान आ, राजे महाराजे आके तुहाडे चरणा ते सी चुकाउंदे आ, लखां संगतां तुहाडे चरणा ते नमस्कार करदियां, ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਦੀ ਤੀਜੀ ਜੋਤ ਹੋ ਤੇ ਸੱਚੇ ਪਾਤਸ਼ਾਹ ਰੱਬ ਨਾਲ ਮੇਰਾ ਕਾਹਦਾ ਮੁਕਾਬਲਾ, ਦੁਨੀਆਂ ਦੇ ਰੱਬ ਹੋ ਤੁਸੀਂ। ਤੇ ਫਿਰ ਗੁਰੂ ਮੇਰਾ ਦੇ ਘਰ ਵਿੱਚ ਆਏ ਆ, ਕਹਿੰਦੇ ਜੇਠਿਆ ਜੇ ਤੂੰ ਸਾਨੂੰ ਰੱਬ ਕਹਿੰਦਾ ਨਾ, ਜੇ ਤੂੰ ਸਾਨੂੰ ਦੁਨੀਆਂ ਦਾ ਮਾਲਕ ਕਹਿੰਦਾ ਹੈ ਤੇ ਮਾਲਕ ਲਈ ਤਾਂ ਰੱਬ ਲਈ ਤਾਂ ਸਾਰੀ ਦੁਨੀਆਂ ਇੱਕੋ ਜਿਹੀ ਹੁੰਦੀ ਹੈ, ਸਾਰੀ ਦੁਨੀਆਂ ਮਾਲਕ ਲਈ ਰੱਬ ਲਈ ਇੱਕੋ ਜਿਹੀ ਹੁੰਦੀ ਹੈ, ਤੇ ਭਾਈ ਜੇਠਿਆ ਫਿਰ ਤੂੰ ਵੀ ਸਾਡਾ ਹੀ ਹੈ, ਜੇ ਸਾਨੂੰ ਮਾਲਕ ਮੰਨੀ ਬੈਠਾ ਰੱਬ ਮੰਨੀ ਬੈਠਾ ਤੇ ਤੂੰ ਸਾਤੋਂ ਦੂਰ ਨਹੀਂ, ਤੂੰ ਵੀ ਸਾਡਾ ਤੇ ਤੈਨੂੰ ਸਾਡੇ ਹੁਕਮ ਨੂੰ ਵੀ ਹੁਕਮ ਦੀ ਵੀ ਪਾਲਣਾ ਕਰਨੀ ਪੈਣੀ ਸੱਤ ਵਚਨ ਕਹਿ ਕੇ। ਭਾਈ ਜੇਠੇ ਨੇ ਨਮਸਕਾਰ ਕੀਤੀ, ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਦਿਖਾਲ, ਇਹਾਂ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ, ਸਤਿਗੁਰ ਹੋਏ ਦਿਆਲ ਤਾਂ ਜੰਮ ਕਾ ਡਰ ਕਿਹਾ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ, ਸਤਿਗੁਰ ਹੋਏ ਦਿਆਲ ਤਾਂ ਨਭ ਨਿਧ ਪਾਈਐ, ਸਤਿਗੁਰ ਹੋਏ ਦਿਆਲ ਤਾਂ ਸਾਚ ਸਭਾਈ। ਗੁਰੂ ਮੀਰਾਂ ਦੇ ਘਰ ਚ ਆਏ, ਭਾਈ ਜੇਠੇ ਜੀ ਨੂੰ ਬੀਬੀ ਭਾਨੀ ਦਾ ਰਸਤਾ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸੀਸ ਰੱਖ ਕੇ ਭਾਈ ਜੇਠੇ ਜੀ ਨੇ ਕਰੋੜਾਂ ਵਾਰ ਸੱਚੇ ਪਾਤਸ਼ਾਹ ਦਾ ਧੰਨਵਾਦ ਕੀਤਾ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ, ਇਤਿਹਾਸ ਕਹਿੰਦੇ ਆ ਸਮੇਂ ਮੁੱਕ ਜਾਂਦੇ ਆ, ਇਤਿਹਾਸ ਦਾ ਵਿਸਥਾਰ ਨਹੀਂ ਕਦੇ ਮੁੱਕਦਾ ਹੁੰਦਾ। ਆਓ ਸੱਚੇ ਪਾਤਸ਼ਾਹ ਕੀਤੀਆਂ ਸਵਾਵਾਂ ਪ੍ਰਵਾਨ ਕਰਨ, ਗੁਰਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਗੁਰ ਇਤਿਹਾਸ ਕਹਿੰਦੇ ਆ, ਗੁਰੂ ਦੀ ਵਡਿਆਈ ਕਰਦੇ ਆ, ਹੋਈਆਂ ਅਨੇਕਾਂ ਭੁੱਲਾਂ ਦੀ ਖਿਮਾ। ਅੱਗੇ ਤੋਂ ਮਹਾਰਾਜ ਸਮਤ ਬਖਸ਼ਣ, ਸ਼ੁੱਧ ਗੁਰਬਾਣੀ ਪੜ੍ਹਨ ਦੀ, ਗੁਰੂ ਦੀਆਂ ਵਡਿਆਈਆਂ ਗੁਰ ਇਤਿਹਾਸ ਕਹਿਣ ਦੀ ਦਾਤ ਦੇਣ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਮੇਰੇ ਮਾਲਕ ਪ੍ਰਵਾਨ ਕਰਨ, ਦਰੋ ਘਰੋਂ ਨਿਤਨੇਮ ਦੀਆਂ ਦਾਤਾਂ, ਚੜ੍ਹਦੀ ਕਲਾ ਵਾਲਾ ਜੀਵਨ, ਸੁੱਖ ਸ਼ਾਂਤੀ, ਹਰਮਦਾਨ ਫਤਿਹ, ਘਰ ਪਰਿਵਾਰਾਂ 'ਚ ਮਹਾਰਾਜ ਸੁੱਖ ਸ਼ਾਂਤੀ ਵਰਤਾਉਣ। ਗੁਰਦੁਆਰਾ ਦਸ਼ਮੇਸ਼ ਕਲਚਰ ਵੱਲੋਂ ਜਿੰਨੀਆਂ ਵੀ ਸੰਗਤਾਂ ਆਈਆਂ ਅੰਮ੍ਰਿਤ ਵੇਲੇ ਤੋਂ, ਸਾਰੀਆਂ ਸੰਗਤਾਂ ਨੂੰ ਜੀ ਆਇਆਂ, ਸਾਰੀਆਂ ਸੰਗਤਾਂ ਦਾ ਧੰਨਵਾਦ। ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੀ ਸੰਗਤ ਗੁਰਬਾਣੀ ਪੜ੍ਹੀਏ।

0: ਖਾਲਸਾ
1: ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਕੋਈ ਨਾ ਜਾਣੈ। ਤੁਮਰਾ ਅੰਤ ਉੱਚੇ ਤੇ ਉੱਚਾ,

ਦੁਆਰਾ ਇਤਿਹਾਸ ਗਾਇਨ ਹੋਇਆ ਹੈ। ਬਾਣੀ ਪੜ੍ਹਦਿਆਂ ਕਥਾ ਕੀਰਤਨ ਵਾਰਾਂ ਗਾਇਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ, ਸਮੂਹ ਵਕਤਾ ਜਨਾਂ ਨੂੰ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਣਾ। ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਮੂਹ ਪਰਿਵਾਰਾਂ ਅੰਦਰ ਸੁੱਖ ਸ਼ਾਂਤੀ ਪਿਆਰ ਇਤਫਾਕ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਬੱਚਿਆਂ ਨੂੰ ਦੀਰਘਾਯੂ ਉੱਚ ਵਿਦਿਆ ਦੀ ਦਾਤ, ਗੁਰਸਿੱਖੀ ਜੀਵਨ, ਮਾਤਾ ਪਿਤਾ ਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ। ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਕਿਰਤ ਕਮਾਈ ਵਿੱਚ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ, ਸੋ ਹਮ

ਸੋ ਕੋਟਲ ਗੁਰੂ ਸੇਵੀਐ ਐਨਸ ਸਹਿਜ ਸੁਭਾਅ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਧੰਨ ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਤਨਾਸਰੀ ਮਹੱਲਾ ਨਾਵਾ ਕਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸੁਦਾ ਲੇਪਾ ਤੋਈ ਸੰਗ ਸੰਭਾਈ ਕਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸੁਦਾ ਲੇਪਾ ਤੋਹੀ ਸੰਗ ਸਮਾਈ ਰਹਾਉ ਪੂਹਪ ਮਦ ਜਿਉਂ ਬਸ ਬਸਤ ਹੈ ਮੁਕਰ ਮੈਂ ਹੈ ਜਸੇ ਛਾਈ ਤੈਸੇ ਹੀ ਅਰ ਬਸੇ ਨਿਰੰਤਰ

ਨੈਨ ਹੈ ਤੋਹੇ ਕੋ ਸਹਿ ਸਮੂਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਾਨਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨਦ ਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਉ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਡਨ ਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਾਰਾ ਸਾਧ ਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲ ਹੈ ਇੰਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਕੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜੇਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਬੇਲਾ ਈਹਾਂ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਧ ਘਟੇ ਦਿਨ ਸਰੈਣਾਰੇ ਮਨ ਗੁਰਮਿਲ ਘਾ ਸਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਈ ਪੀ ਆਵੈ ਇਹੋ ਰਸ ਅਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜ।

ਅਨੁਸਾਰ ਬਖਸ਼ਿਸ਼ ਕੀਤੀ ਹੈ। ਦੀਵਾਨ ਦੀ ਸੰਪੂਰਨਤਾ ਉਪਰੰਤ ਪਾਤਸ਼ਾਹ ਜੀ ਆਪ ਜੀ ਨੇ ਪਾਵਨ ਸ਼੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ। ਗਰੀਬ ਨਿਵਾਜ ਹਾੜ ਦੇ ਮਹੀਨੇ ਨੂੰ ਮੁੱਖ ਰੱਖਦਿਆਂ 12 ਮਹਾਮਾਂਝ ਵਿੱਚੋਂ ਬਾਣੀ ਦਾ ਪਾਠ ਸੰਗਤ ਨੂੰ ਸਰਵਣ ਕਰਵਾਇਆ ਗਿਆ। ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਹੋਈ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਹੋਇਆ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ। ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਸੇਵਾਦਾਰ ਸੰਗਤ ਹਾਜ਼ਰ ਹੈ। ਆਪ ਜੀ ਆਪਣੇ ਸੁੰਦਰ ਆਸਣ ਉੱਪਰ ਵਿਰਾਜਮਾਨ ਹੋ ਕੇ ਆਰਾਮ ਫਰਮਾਓ।

0: ਕਰਨੇ ਹਾਲੋ ਜਾਵੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਭਾਵੇ ਬੋਲੇ ਸੋਨੇ ਹਾਲ ਬੋਲੇ ਸੋਨੇ ਹਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਨ ਨੂੰ ਭਾਵੇ ਗਜ ਕੇ ਜਕਾਰਾ ਗਾਵਣੇ ਆਲੋ ਜਾਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਨ ਨੂੰ ਪਤਾ ਭਾਵੇ ਜਕਾਰਾ ਗਾਵਣੇ ਆਲੋ ਜਾਵੇ ਤਾਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਗਜ ਕੇ ਜਿਆਨੇ ਆ ਜਾਵੇ ਤਾਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਨ ਨੂੰ ਭਾਵੇ
1: ਬੋਲੇ ਸੋਨੇ ਹਾਲ
0: ਬੋਲੇ ਸੋਨੇ ਹਾਲ
1: ਬੋਲੇ ਸੋਨੇ ਹਾਲ ਬੋਲੇ ਸੋਨੇ ਹਾਲ
0: ਬੋਲੇ ਸੋਨੇ ਹਾਲ ਬੋਲੇ ਸੋਨੇ ਹਾਲ
1: ਬੋਲੇ ਸੋਨੇ ਹਾਲ
0: ਬੋਲੇ ਸੋਨੇ ਹਾਲ ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਲਾਗ ਤੇ ਦੀਵਾਨ ਰਹੇ ਗ੍ਰੰਥ ਬੋਲੋ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

14 ਹੈ ਕਿ ਵਿਖਿਆ ਜਗ ਜਾਪਈ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸਵਰ ਚੂਸਯਮ ਪਵਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੀਸ ਧਰਮ ਤਾਮਸ ਭਰਮ ਰਹਿਤ ਭੂਤ ਅਲਖ ਅਭੀਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਹਿਕ ਸਰਵ ਕੂ ਪ੍ਰਤਿਪਾਰ ਸਰਵਗੰਧਾ ਸਰਵਹੰਦਾ ਸਰਵ ਤੇਨ ਭੇਖ ਸਰਵ ਸਾਸਤਰ ਨਾ ਜਾਨਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪ੍ਰਾਣ ਸਾਸਤਰ ਨਾ ਆਵਹੀ ਬਹੁ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ ਨਿਸਦਿਨ ਅਨਾਸ ਆਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗ ਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈਨ ਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲ ਸਹਿ ਕਰਮ ਅਦਰ ਸਹਿ ਧਰਮ ਸਰਬਾ ਪ੍ਰਣਾਢਿਆ ਅੰਡ ਵਾਢਿਆ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰੀ ਅੰਗ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨਿਆ ਚਤਰ ਚਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਅਜਨ ਮੰਗਾ ਜਾਏ ਨਾ ਚਿਤਰੈ ਨਾ ਮਿਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਧਿਸੈ ਅਧ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਵੈ ਪ੍ਰਸਾਦ ਕਥਤੀ ਕਿਆ ਸਜਦੇ ਸਹਿ ਕਿਆ ਭਿਜ ਪੀਸੈ ਕਿਆ ਗੰਜ ਕਰਮੈ ਕਿਆ ਪੰਜ ਪਰਮੈ ਕਿਆ ਭਿਜ ਲੋਕਿਆ ਕਿਆ ਦਿਤ ਸੋਕਿਆ ਕੇ ਵਧੂਤ ਵਰਨੈ ਕੇਵੇ ਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਅਸੋਕ ਵਰਨੈ ਕਿ ਸਰਬਾ ਅਪਰਣੈ ਕਿ ਜਗਤੰਗ ਕ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਵਿਹੀਨ ਹੈ ਕਿ ਇੱਕ ਅਧੀਨ ਹੈ ਕਿ ਰੋਜੀ ਰਜਾ ਕਹਿ ਰਹੀ ਮੈਂ ਰਿਹਾ ਕਹਿ ਕਿ ਪਾਕ ਬੈਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸਾਹਾ ਨਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਿਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣੈ ਕਿ ਸਰਵਤਰ ਭਾਉਣੈ ਕਿ ਸਰਵਤਰ ਦਿਸੈ ਕਿ ਸਰਵਤਰ ਭੇਸੈ ਕਿ ਸਰਵਤਰ ਰਾਜੈ ਕਿ ਸਰਵਤਰ ਸਾਜੈ ਕਿ ਸਰਵਤਰ ਦੀਨੈ ਕਿ ਸਰਵਤਰ ਲੀਨੈ ਕਿ ਸਰਵਤਰ ਜਾਹੁ ਕਿ ਸਰਵਤਰ ਭਾਹੁ ਕਿ ਸਰਵਤਰ ਦਿਸੈ ਕਿ ਸਰਵਤਰ ਭੇਸੈ ਕਿ ਸਰਵਤਰ ਕਾਲੈ ਕਿ ਸਰਵਤਰ ਪਾਲੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜੈ ਕਿ ਸਰਵਤਰ ਰਾਜੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦਿਸੈ ਕਿ ਸਰਵਤਰ ਭੇਸੈ ਕਿ ਸਰਵਤਰ ਮਾਨੈ ਸਦੈਵੰਗ ਪ੍ਰਧਾਨੈ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨੈ ਕਿ ਸਰਵਤਰ ਮਾਨੈ ਕਿ ਸਰਵਤਰ ਇੰਦਰ ਕਿ ਸਰਵਤਰ ਚੰਦਰ ਕਿ ਸਰਵੰਗ ਕਲੀਮੈ ਕਿ ਪਰਮੰਗ ਫਹੀਮੈ ਕਿ ਆਕਲ ਅਲਮੈ ਕਿ ਸਾਹਿਬ ਕਲਾਮੈ ਕਿ ਹੁਸਨ ਅਲ ਵਜੂ ਹੈ ਤਮਾਮੁਲ ਰਜੂ ਹੈ ਹਮੇਸੁਲ ਸਲਾਮੈ ਸਲੀਖਤ ਮੁਦਾਮੈ ਗਨੀਮਲ ਸਿਕਸਤੈ ਗਰੀਬ ਅਲ ਪਰਸਤੈ ਬਿਲੁੰਦੁਲ ਮਕਾਨੈ ਜਮੀਨ ਅਲ ਜਮਾਨੈ ਤਮੀਜੁਲ ਤਮਾਮੈ ਰਜੂ ਅਲ ਨਿਧਾਨੈ ਹਰੀਫ ਅਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਵਾਹ ਹੈ ਸੁਜੁਗਤ ਸੁਦਾ ਹੈ ਸਦੈਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਵਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰਗਾਧ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਕਾਮੇ ਤ੍ਰਿਵਰਗੰ ਤ੍ਰਿਵਾਧੇ ਅਗੰਜੇ ਅਗਾਧੇ ਸੁਭੰਗ ਸਰਵ ਭਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਿਰਕੰਗ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੀਖ ਹੈ ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਦ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤਵੈ ਪ੍ਰਸਾਦ ਸਰਵੰਗ ਹੰਤਾ ਸਰਵੰਗ ਅੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਯੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਤਵੈ ਪ੍ਰਸਾਦ ਨਮੋ ਨਰਕ ਨਾਸੀ ਸਦੈਵੰਗ ਪ੍ਰਕਾਸੀ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤੰਗ ਪਰਮਾਥੇ ਸਦਾ ਸਰਵ ਸਾਥੀ

ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤੈ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦਿਹੰਦ ਹੈ ਕਿ ਰਾਜ ਕਰ ਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਕਨ ਹੈ ਹਿਰਾਸੁਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜਵਾਹ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬਲ ਗਵਨ ਹੈ ਹਮੇਸਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰੰਗ ਪਰਮ ਈਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਭੀਖ ਹੈ ਜਮੀਨੁਲ ਜਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ

ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰ ਬਰ ਅਗੰਜ ਹਰ ਨਰ ਪ੍ਰਪੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨਸਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤ੍ਰਿਤ ਧਰ ਤੁਰਹਾਸ ਆ ਜਾਨ ਬਾਹੁ ਏਕ ਸਦਾਹੁ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਸਿਜ ਜਗਾਤ ਅਜ ਜਨਾ ਬਾਤ ਅਨ ਚੰਜ ਗਾਤ ਅਨਰੰਜ ਬਾਤ ਅਨ ਟੁੱਟ ਭੰਡਾਰ ਅਨ ਠਟ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਭੂਲ ਮਨਾ ਛੰਦ ਤੁਐ ਪ੍ਰਸਾਦ ਕਰੁਣਾਲਯ ਹੈ ਅਰਕਾਲਯ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਯ ਹੈ ਜਗ ਜਾਨਯ ਹੈ ਸਰਬੰਗ ਪਰ ਹੈ ਸਰਬੰਕਰ ਹੈ ਸਰਬ ਪਾਸਯ ਹੈ ਸਰਬਨਾਸਯ ਹੈ ਕਰੁਣਾਕਰ ਹੈ ਬਿਸੁੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਅਜਪਾ ਜਪ ਹੈ ਥਪਾ ਥਪ ਹੈ ਕਰਤਾ ਕਰਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕਰਤ ਹੈ ਅਕ੍ਰਿਤਾ ਕਰਤ ਹੈ ਧਰਣੀ ਧ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕਰਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕਰਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਬਿਸੁੰਬਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਭਵਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੀ ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਘ ਤਾਮ ਸੰਘ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਪੋਜ ਪੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਵਾਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਪੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ

ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤੁਐ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪ ਪਲੀ ਬੇਦਨਿਆਵਤ ਸੀਸਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ ਜੀਤ ਫਰੈ ਸਬਦੇ ਸਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਵੈ ਸੁਭ ਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਪਾਹ ਦੁਰੰਤ ਦੁਬਾਹ ਸੁਸਾਜ ਸਨਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਰ ਵਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੂਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਨ ਮਲਈਆ ਗਾੜੇ ਗਡਾਣ ਕੇ ਤੋੜਨ ਹਾਰ ਸੁਬਤ ਨਹੀਂ ਚਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾਟ ਜੈਤ ਤੁਨ ਪਾਪਨ ਕੇ ਬਹੁਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾ ਦਬ ਜੋਨ ਤ੍ਰਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸੋ ਅੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹ ਧਰੈਂਗੇ ਕਹਾ ਭਇਓ ਜਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰ ਅਨਲੁਖ ਗਯੋ ਪਰਲੋਕ ਗਵਾਇਓ ਬਾਸਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲੀਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਸਾ ਮਹਿ ਕਾਹੂ ਪਸ਼ਾਹ ਕੋ ਸੀਸ ਨਿਵਾਯੋ ਕੋ ਭੂਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਤਹਾਯੋ ਕੂਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ।

ਓਹ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਵਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸਹਿ ਕਰਤਾ ਸ੍ਰੀ ਜਬ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨਵਾਸ਼ਤ ਫਲ ਪਾਵੇ ਸੋਈ ਦੁਖ ਨ ਤਸੈ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਆਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਪਾਉਣ ਘਟਨਾ ਤਨ ਨਰ ਕੇ ਰਹਿ ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਹ ਸਹਸ ਪਣਜੈ ਅਰਧ ਸਹਸ ਫੁਨ ਤੀਨ ਕਹਿ ਜੈ ਭਾਦਰ ਉਸ ਦੀ ਅਸ਼ਟਮੀ ਰਵਿਵਾਰ ਤੀਰ ਸੁਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਨਿਓ ਸਿਰੀ ਇਸ ਪਾਨ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈਆ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਆ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੁ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾ।

ਵਈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰੈ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀ ਇਹ ਵਡਿਆਈਆ ਕਹੈ ਨਾਨਕ ਸੁਨਹੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਤ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨ ਹਦ ਵਾਜੇ ਸੱਚ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਤ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੂੰਹ ਤੁੱਟਾ ਦਿਨ ਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਹੋ ਸੰਤ ਪਿਆਰੇ ਹੋ ਕਥਕੀ ਕਰਹਿ ਕਹਾਣੀ ਕਰਹਿ ਕਹਾਣੀ ਕਥ ਕੇਰੀ ਕਿਥ ਦੁਆਰੇ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗਾ ਹੋ ਸੱਚੀ ਬਾਣੀ ਕਹਿ ਨਾਨਕ ਸੁਨਹੋ ਸੰਤ ਹੋ ਕਥਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿੰਠ ਘੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟ ਹੋ ਜਨ ਮੋਹ ਮਿਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਸ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਖੀਚਿਆ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੁ ਆਖ ਵਖਾਣ ਆਏ ਆਖਿਆ ਤਾਂ ਵੇਖਿਆ ਸਭ ਤੂੰ ਹੈ ਜਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੋ ਪਾਏ ਇੱਕ ਵੇਖ ਪਰਸਨ ਆਇਆ ਲਬ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬੇਖਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨਿਓ ਦਿਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਏ ਹੇ ਤਵ ਚਲਹਿ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੇ ਤਵੈ ਚਲਹਿ ਜਿਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਏ ਹੇ ਸੇ ਹਰ ਹਰ ਸਦਾ ਤਿਹਾਵੇ ਜਿਸ ਨੂੰ ਕਥਾ ਸੁਣਾਏ ਇਹ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੈ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧਰੋਹੋ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾ ਗਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵ ਹੋ ਸ਼ਬਦ ਲਾਗ ਹੋ ਹਰ ਸਿਓ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀ ਹੋ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀ ਹੋ ਤਾਂ ਮੈਲੇ ਤਿੰਨ ਜਨਮ ਜੂਏ ਹਾਰਿਆ ਇਹ ਤਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇ ਦਾਵੇ ਨਾਮ ਉੱਤਮ ਸੋ ਸੁਣੇ ਨਾਹੀ ਫਿਰਹਿ ਜੋ ਵੇ ਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਏ ਹਾਰਿਆ ਜੀ ਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾ ਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੀ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਿ ਗੁਰਨਾਲੀ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਈ ਕਹਿ ਨਾਨਕ ਸੁਨਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਪਵੇਕਿਆ ਜਾਏ ਅਨੇਕ ਜੂਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ
ਕਹੇ ਨਾਨਕ ਵਿਚਾਰ ਦੇਖ ਹੋ ਬਿਨ ਸਤਿਗੁਰ ਮੁਕਤ ਨਾ ਪਾਹੀ। ਆਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਹੋ ਸੱਚੀ ਬਾਣੀ, ਬਾਣੀ ਤਾਂ ਗਾਹੋ ਗੁਰੂ ਕੇਰੀ ਬਾਣੀਆਂ ਸਰਬਾਣੀ। ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ, ਪੀਵਹ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਿਗ ਪਾਣੀ। ਕਹੇ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ। ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਨ ਕਾ ਹਿਰ ਲਾਇਆ ਮਾਇਆ, ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਇ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੋ ਆਪ ਕਰੇ ਸੁ ਹੋਵੇ ਏਕ ਸਿਸਿਓ ਲਿਵ ਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜ ਹੋ, ਤੱਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ ਜਿਸਨੋ ਅਨਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੀ ਉਧਰ ਮਹਿ ਪ੍ਰਤਪਾਲ ਕਰੇ ਸੋ ਕਿਆ ਮਨੋ ਵਿਸਾਰੀਐ, ਮਨੋਂ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸਨੋਂ ਆਪਣੀ ਲਿਵ ਲਾਵੇ, ਆਪਣੀ ਲਿਵਾ ਪੇ ਲਾਏ ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕ ਏਵੜ ਦਾਤਾ ਸੋ ਕਿਆ ਮਨੋਂ ਵਿਸਾਰੀਐ, ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਕੁਝ ਹੀ ਕਰਤਾ ਖੇਲ ਰਚਾਇਆ, ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੂੰਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦ ਜਿਨਾ ਲਿਵਲਾ ਗੀਤ ਨੀ ਵਿੱਚੇ ਮਾਇਆ ਪਾਇਆ, ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੋ ਪੀਏ ਵਿੱਚ ਹੋ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣ ਜਾਰਾ, ਹਰ ਰਾਸ ਮੇਰੀ ਮਨ ਵਣ ਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਆ ਜੀ ਆਹ ਲਾਹਾ ਖਟ ਇਹੋ ਦਿਹਾੜੀ, ਇਹੋ ਧਨ ਤਰਾ ਮਿਲਿਆ ਜਨ ਹਰ ਆਪੇ ਭਾਣਾ। ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ, ਇਹ ਰਸ ਨਾ ਤੂੰ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕਿਤੇ, ਜਿਚਰ ਹਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸਨਾ ਲਾਗੇ ਆਏ, ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲਿਆ ਜਿਸ ਆਏ। ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੀਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰੋ ਮੇਰੇ ਹੋ ਹਰ ਤੁਮ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੀ, ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ, ਇਹ ਸ਼ਰਵਣ ਹੋ ਮੇਰੇ ਹੋ ਸੱਚ ਸੁਣਨੈ ਨੋ ਪਠਾਏ, ਸੱਚ ਸੁਣਨੈ ਨੋ ਪਠਾਏ ਸਰੀਰ ਲਾਏ, ਸੁਣ ਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋਵ ਹੋ, ਸੱਚ ਸੁਣਨੈ ਨੋ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਤਸਵਾ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵ ਨੀਕ ਨਾ ਦਸਵਾ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਇਹੋ ਸੱਚ ਸੋਹਿਲਾ ਸੱਚ ਹੈ ਘਰ ਗਾਵਹੋ, ਗਾਵਹੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵਹੀ, ਸੱਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵਹੀ, ਇਹੋ ਸੱਚ ਸਭਨਾ ਕਾ
ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਕਹੈ ਨਾਨਕ ਸਚ ਸੋਹਿਲਾ ਸਚੈ ਘਰ ਗਾਵਹਿ ਅਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ

ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੇ ਸਿਮਰਨ ਪਹੁ ਨ ਵਿਆਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਪ੍ਰਭ ਕੇ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਤੀਰਥ ਇਸਨਾਨੀ ਪ੍ਰਭ ਕੇ ਸਿਮਰਨ ਹੋਏ ਸੁਪਲਾ ਸੇ ਸਿਮਰਹਿ ਜਨ

0: ਭਾਗਯ ਜਨ ਆਪ ਦਇਆਲਾ
1: ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੇ ਤੇ ਸਦ ਬਲਿਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੇ ਤੇ ਸੁਖ ਵਿਹਾਰੀ
0: ਪ੍ਰਭ ਕੋ ਸਿਮਰਹਿ ਤਨ ਆਤਮ ਜੀਤਾ
1: ਪ੍ਰਭ ਕੋ ਸਿਮਰੇ ਤੇ ਨਿਰਮਲ ਜੀਤਾ
0: ਪ੍ਰਭ ਕੋ ਸਿਮਰਹਿ ਤਨ ਅਨੰਦ ਕਨੇਰੇ
1: ਪ੍ਰਭ ਕੋ ਸਿਮਰੇ ਬਸੇ ਹਰਨੇ
0: ਸੰਤ ਕਿਰਪਾ ਤੇ ਅਨੰਦਨ ਜਾਗ
1: ਨਾਨਕ ਸਿਮਰਨ ਪੂਰੇ
0: ਪ੍ਰਭ ਕੇ ਸਿਮਰਨ ਕਾਰਜ ਪੂਰੇ
1: ਪ੍ਰਭ ਕੇ ਸਿਮਰਨ ਕਬੂ ਨਾ ਚੂਰੇ
0: ਪ੍ਰਭ ਕੇ ਸਿਮਰਨ ਹਰ ਗੁਣ ਬਾਨੀ
1: ਪ੍ਰਭ ਕੇ ਸਿਮਰਨ ਸਹਿ ਸਮਾਨੀ
0: ਪ੍ਰਭ ਕੇ ਸਿਮਰਨ ਨਿਹਚਲ ਆਸਨ
1: ਪ੍ਰਭ ਕੇ ਸਿਮਰਨ ਕਮਲ ਵਿਗਾਸ
0: ਪ੍ਰਭ ਕੇ ਸਿਮਰਨ ਅਨਹਦ ਝੁਨਕਾਰ
1: ਸਿਮਰਨ ਕਾਇ ਅੰਤਨ ਪਾਰ
0: ਸਿਮਰਹਿ ਸੇ ਜਨ ਜਨ ਕੋ ਪ੍ਰਮਯਾ
1: ਨਾਨਕ ਤਿਨ ਜਨ ਸੰਨੇ ਪਇਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਬੇਦ ਉਪਾਏ
0: ਹਰ ਸਿਮਰਨ ਪਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਔਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰ
0: ਹਰ ਸਿਮਰਨ ਕੀਓ ਸਗਲ

0: ਓਤ ਜਨ ਹਰ ਸਰਾਤੀ
1: ਸਮਾਜ ਨਾਮ ਰਸਮਾ
0: ਆਖ ਪਹਿਰ ਜਨ ਹਰ ਹਰ ਜਪੇ
1: ਹਰ ਕਾ ਭਗਤ ਭਗਤ ਨਹੀਂ ਸ਼ਬਦ
0: ਹਰ ਕੀ ਭਗਤ ਮੁਕਤ ਬਹੁ ਕਰੀ
1: ਨਾਨਕ ਜਨ ਸੰਕੇਤੇ ਤਰੇ
0: ਹਰ ਜਾਤਿ ਹੋ ਹਰ ਕੋ ਨਾਮ
1: ਕਾਮ ਤੇਨ ਹਰ ਹਰ ਗੁਣ ਗਾ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨ ਦਾਸ ਦੁਖ ਲਤਾ
0: ਨਾਮ ਕੀ ਮਹਿਮਾ ਸੰਤ ਰਿਧਵਸ
1: ਸੰਤ ਪ੍ਰਤਾਪ ਦੁਰਤ ਸਭ
0: ਸੰਤ ਕਾ ਸੰਗ ਵਡ ਭਾਗੀ।

ਨਿਵਲੀ ਕਰਮ ਕਰੇ ਬਹੁ ਆਸਨ ਨਿਮਖ ਨਿਮਖ ਕਰ ਸਰੀਰ ਕਟਾਵੇ ਹਰ ਕੇ ਨਾਮ ਸਮ ਸਰ ਕਛ ਨਾਹੀ ਮਨ ਕਾਮਨਾ ਤੀਰਥ ਦੇਹ ਛੁਟੇ ਸੋਚ ਕਰੇ ਦਿਨ ਸਰ ਰਾਤ ਇਸ ਦੇਹੀ ਕਾ ਬਹੁ ਸਾਧ ਨਾ ਕਰੇ।

0: ਤਿਸ ਨਾ ਧਰਾਵੈ
1: ਭੇਖ ਅਨੇਕ ਅਗਨ ਨਹੀਂ ਬੁਝੈ
0: ਕੋਟ ਬਾਦਰ ਕੈ ਨਹੀਂ ਸਿਜੈ
1: ਛੂਟਸ ਨਾਹੀ ਉਬ ਪਿਆਲ
0: ਮੋਹਿ ਵਿਆਪੇ ਮਾਇਆ ਜਾਲ
1: ਅਵਰ ਕਰਤੂਤ ਸਗਲੀ ਜਮ ਡਾਨੈ
0: ਗੋਵਿੰਦ ਭਜਨ ਮੈਂ ਤਿਨ ਨਹੀਂ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ
0: ਨਾਨਕ ਬੋਲੇ ਸੈ

ਕਰਨ ਕਰਾਵਨ ਹਾਰ ਸੁਆਮੀ ਆਪਣੀ ਗਤ ਮਿਤ ਜਾਨ ਹੋ ਆਪੇ ਤੁਮਰੀ ਉਸਤ ਤੁਮ ਤੇ ਹੋਏ ਸਰਵ ਧਰਮ ਹੈ ਸ੍ਰੇਸ਼ਟ ਧਰਮ ਸਗਲ ਕਿਰਿਆ ਮੈਂ ਉਤਮ ਕਿਰਿਆ

ਤੂੰ ਸਾਜ ਸਵਾਰ ਸੀ ਗਾ ਰਿਹਾ ਬਾਰ ਵਸਤਾ ਤੁਝ ਪਿਆਰੇ ਦੂਧ ਬਿਰਦ ਪਿਆ ਉਪਰ ਸਾਖ ਸੈਨ ਇਹਿੰਦਰ ਗੁਣ ਗੁਣ ਕਛੂ ਨਾ ਬੂਝੈ ਜੇ ਪ੍ਰਸਾਦ ਤਰ ਉਪਰ ਸੁਖ ਬਸ ਹੈ ਜੇ ਪ੍ਰਸਾਦ ਪੀਵ ਹੈ ਸੀਤਲ ਜਲਾ ਜੇ ਪ੍ਰਸਾਦ ਭੁਗ ਹੈ ਸਭ ਰਸਾ ਜਿਨੇ ਹਸਤ ਪਾਵ ਕਰਨ ਨਿਤ ਰਸਨਾ ਐਸੇ ਦੋਖ ਮੂੜ ਅੰਧ ਵਿਆਪੀ ਆਦਿ ਅੰਤ ਜੋ ਰੱਖਣ ਹਾਰ ਜਾ ਕੀ ਸੇਵਾ ਨਵ ਨਿਤ ਪਾਵੈ ਜੋਠਾ ਕੁਰਸਦ ਸਦਾ ਹਜੂਰੀ ਜਾ ਕੀ ਟਹਿਲ ਪਾਵੈ ਦਰ ਗਹਿਮਾਨ ਸਦਾ ਸਦਾ ਇਹ ਭੂਲਣ ਹਾਰ ਰਤਨ ਤਿਆਗ ਕੌਡੀ ਸੰਗ ਰਚੈ ਜੋ ਛੱਡ ਨਾ ਸੋ ਅਸਤਰ ਕਰ ਮਨ ਛੋੜ ਜਾਏ ਤਿਸਕਾ ਸ਼ਰਮ ਕਰੇ।

0: ਨਾਨਕ ਤੁਮਰੀ ਕਿਰਪਾ ਤਰੇ।
1: ਸੰਗ ਸਹਾਈ ਸੁਆਵੈ ਨਾ ਚੀਤ,
0: ਜੋ ਵੈ ਰਾਈ ਤਾਂ ਸੋ ਪ੍ਰੀਤ।
1: ਬਲੂਆ ਕੇ ਗ੍ਰਹਿ ਪੀਤਰ ਬਸੈ,
0: ਅੰਧ ਕੇਲ ਮਾਇਆ ਰੰਗ ਰਸੈ।
1: ਦ੍ਰਿੜ ਕਰ ਮਨੈ ਮਨਹਿ ਪ੍ਰਤੀਤ,
0: ਕਾ ਨ ਆਵੈ ਮੂੜੇ ਜੀਤ।
1: ਬੈਰ ਵਿਰੋਧ ਕਾਮ ਕ੍ਰੋਧ ਮੋਹ,
0: ਝੂਠ ਵਿਕਾਰ ਮਹਾਂ ਲੋਤ ਰੋਹ।
1: ਯਾਹੂ ਜੁਗਤ ਬਿਹਾਨੀ ਕਈ ਜਨਮ,
0: ਨਾਨਕ ਰਾਖ ਲਿਓ ਆਪਣ ਕਰ ਕਰਮ।
1: ਤੂੰ ਠਾਕੁਰ

0: ਬਿਨ ਬੂਝੇ ਮਿਥਿਆ ਸਭ ਪਹੀ
1: ਨਾਨਕ ਹਰ ਹਰ ਨਾਮ
0: ਬਿਰਥੀ ਸਾਕਤ ਕੀ ਆਰ ਜਾ
1: ਸਚ ਬਿਨਾ ਕੈ ਹੋਵੇ ਸੁਜਾ
0: ਬਿਰਥਾ ਨਾਮ ਬਿਨਾ ਤਨ ਅੰਧ
1: ਮੁਖਾਵੇ ਤਾਂ ਕੈ ਦਰਗੰਧ
0: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਈ
1: ਏਕ ਬਿਨਾ ਜੋ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਮ ਰਹਿਤ ਅਵਰ ਕਸ਼ ਅਵਰ ਕਮਾ।

ਜਿਹ ਪ੍ਰਸਾਦ ਸ਼ਤੀ ਅੰਮ੍ਰਿਤ ਖਾਹੇ, ਜਿਹ ਪ੍ਰਸਾਦ ਸੁਗੰਧਿਤ ਤਨ ਲਾਭ ਹੈ, ਜਿਹ ਪ੍ਰਸਾਦ ਵਸੈ ਸੁਖ ਮੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਜਿਹ ਪ੍ਰਸਾਦ ਰੰਗ ਰਸ ਭੋਗ, ਜਿਹ ਪ੍ਰਸਾਦ ਪਾਠ ਪਟੰਬਰ ਹਟਾਵ ਹੈ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਜਿਹ ਪ੍ਰਸਾਦ ਤੁਝ ਸਭ ਕੋ ਮਨ, ਜਿਹ ਪ੍ਰਸਾਦ ਤੇਰੋ ਰਹਿਤਾ ਧਰਮ, ਪ੍ਰਭ ਜੀ ਜਪਤ ਦਰਗਹ ਮਾਨ ਪਾਵ ਹੈ, ਜਿਹ ਪ੍ਰਸਾਦ ਆਰੋਗ ਕੰਚਨ ਦੇਹੀ, ਜਿਹ ਪ੍ਰਸਾਦ ਤੇਰਾ ਉਲਾ ਰਹਿਤ, ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੀ, ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ, ਜਿਹ ਪ੍ਰਸਾਦ ਪਾਈ ਦੁਰਲਭ ਦੀ, ਜਿਹ ਪ੍ਰਸਾਦ ਦਾ ਭੁਖਨ ਪਹਿਰੀਜੈ, ਜਿਹ ਪ੍ਰਸਾਦ ਅਸਵ ਹਸ ਅਸਵਾਰੀ, ਜਿਹ ਪ੍ਰਸਾਦ ਬਾਗ ਮਿਲਖ ਤਨਾ, ਜਿਨ ਤੇਰੀ ਮਨ ਬਨਤ ਬਨਾਈ, ਇਸਹਿ ਧਿਆਏ ਜੋ ਏਕ ਅਲਖ ਹੈ, ਜਿਹ ਪ੍ਰਸਾਦ ਕਰਹਿ ਪੁਨ

ਜਿਹ ਪ੍ਰਸਾਦ ਤੇਰੀ ਪਤ ਰਹੇ ਜਿਹ ਪ੍ਰਸਾਦ ਸੁਣਿਆ ਕਰਨ ਨਾਦ ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਹਸ ਕਰ ਚਲ ਹੈ ਜਿਹ ਪ੍ਰਸਾਦ ਪਰਮ ਗਤ ਪਾਵ ਹੈ ਐਸਾ ਪ੍ਰਭ ਤਿਆਗ ਅਵਰ ਕਤ ਲਾਗ ਹੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਜਿਹ ਪ੍ਰਸਾਦ ਤੂੰ ਪਾਵਹਿ ਸਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਆਪ ਜਪਾਏ ਜਪੈ ਸੋ ਨਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਸੁਪ੍ਰਸੰਨ ਵਸੈ ਮਨ

ਸਾਧਕ ਸੰਗ ਮੁਖ ਉਜਲ ਹੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਬੁਝੇ ਪ੍ਰਭ ਨੀਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਮਹਿਮਾ ਵਰਨੇ ਕੌਣ ਪ੍ਰਾਨੀ ਸਾਧਕ ਸੰਗ ਗੋਚਰ ਮਿਲੇ ਸਾਧਕ ਸੰਗ ਆਵਹਿ ਬਸ ਪੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਨਾ ਕਤ ਹੂੰ ਤਾਵੇ ਸਾਧਕ ਸੰਗ ਮਾਇਆ ਤੇ ਭਿੰਨ ਸਾਧ

0: ਨਾਨਕ ਸਾਧ ਪ੍ਰਭੂ ਬਣਿਆ,
1: ਸਾਧਕ ਸੰਗਨਾ ਕਬਹੂਤਾ ਹੋਵੇ,
0: ਸਾਧਕੇ ਸੰਗ ਸਦਾ ਸੁਖ ਪਾਵੇ,
1: ਸਾਧ ਸੰਗ ਬਸੈ ਗੋਚਰ ਲਹੇ,
0: ਸਾਧੂ ਕੇ ਸੰਗ ਜਲ ਸਹਿ,
1: ਸਾਧਕ ਸੰਗ ਬਸੈ ਥਾਨ ਉੱਚੇ,
0: ਸਾਧੂ ਕੇ ਸੰਗ ਮਹਿਲ ਪਹੁੰਚੇ,
1: ਸਾਧਕ ਸੰਗ ਦ੍ਰਿੜੈ ਸਭ ਧਰਮ,
0: ਸਾਧਕੇ ਸੰਗ ਕੇਵਲ ਪਾਰ ਬ੍ਰਹਮ,
1: ਸਾਧਕ ਸੰਗ ਪਾਏ ਨਾਮ ਨਿਧਾਨ,
0: ਨਾਨਕ ਸਾਧੂ ਕੇ ਕਰਵਾਨ,
1: ਸਾਧਕ ਸੰਗ ਸਭ ਕੁਲ ਉਧਾਰ,
0: ਸਾਧੂ
1: ਕੇ ਸੰਗ ਸੋ ਧਨ ਪਾਵੇ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧੂ ਕੇ ਸੰਗ ਪਾਪ ਪਲਾਇਨ, ਸਾਧਕ ਸੰਗ ਸਰਬ ਥਾਨ ਗਮ, ਸਾਧਕ ਸੰਗ ਨਹੀਂ ਕਛ ਕਹਾਲ, ਸਾਧਕ ਸੰਗ ਕਲੂਖਤ ਹਰ, ਸਾਧਕ ਸੰਗ ਇਹਾ ਉਹਾ ਸੁਹੇਲਾ, ਜੋ ਇੱਛੈ ਸੋਈ ਫਲ ਪਾਵੇ, ਪਾਰ ਬ੍ਰਹਮ ਸਾਧ ਰਿਧ ਵਸੈ, ਸਾਧਕ ਸੰਗ ਸੁਣੋ ਹਰ ਨਾਉ, ਸਾਧਕ ਸੰਗ ਨ ਮਨ ਤੇ ਬਿਸਰੈ, ਸਾਧਕ ਸੰਗ ਲਗੇ ਪ੍ਰਭ ਮੀਠਾ, ਸਾਧ ਸੰਗ ਪਏ ਆਗਿਆਕਾਰੀ, ਸਾਧਕ ਸੰਗ ਮਿਟੇ ਸਭ ਰੋਗ, ਸਾਧ ਕੀ ਮਹਿਮਾ ਵੇਦ ਨਾ ਜਾਣ ਹੈ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਸੋਭਾ ਕਾ

0: ਇੰਦਰੀ ਜਿਤ ਪੰਜ ਦੁਖ ਤੇ ਰਹਿਤ
1: ਕੋੜ ਮਦੇ ਕੋ ਐਸਾ ਪਰਸ
0: ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ
1: ਵਿਸਨ ਕੀ ਮਾਇਆ ਤੇ ਹੋਏ ਪੈਨ
0: ਕਰਮ ਕਰਤ ਹੋਵੇ ਨਿਹ ਕਰਮ
1: ਇਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ

0: ਕੋ ਵੈਸਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ
0: ਸਗਲ ਤਿਆਗੇ ਦੁਸ਼ ਕਾ ਸੰਗ
1: ਮਨ ਤੇ ਬਿਨਸੈ ਸਗਲਾ ਭਰਮ
0: ਕਰ ਪੂਜੇ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ
0: ਭਗਵੰਤ
1: ਕੀ ਟਹਿਲ

0: ਨਦਰੀ ਆਇਆ
1: ਦਾਸ ਰਾਂਤਨ ਪਾਏ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ
1: ਸੋ ਦਾਸ ਦਰ ਗਏ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੇ
1: ਇਸ ਦਾਸ ਕੋ ਸਭ ਸੋ ਜੀ ਪਰੇ
0: ਸਗਲ ਸੰਗ ਆਤਮ ਉਦਾਸ
1: ਐਸੀ ਜੁਗਤ ਨਾਨਕ ਰਾਮਦਾਸ
0: ਪ੍ਰਭ ਕੀ ਆਗਿਆ ਆਤਮ ਹਿਤਾਵੇ
1: ਜੀਵਨ ਮੁਕਤ ਸੋ ਕਹਾਵੇ
0: ਤੈਸਾ ਹਰਖ ਤੈਸਾ ਉਸ

0: ਹੁਕਮ ਊਚ ਨੀਚ ਵਿਵਹਾਰ
1: ਅਨਕ ਰੰਗ ਪ੍ਰਕਾਰ
0: ਕਰ ਦੇਖੇ ਆਪਣੀ ਵਡਿਆਈ ਕਿਰਪਾ ਵੈ ਮਾਨੁਖ ਗਤ ਪਾਵੇ
1: ਪਾਵੇ ਤਾਂ ਪਾਥ ਤਰਾ
0: ਪ੍ਰਭਾਵੇ।

0: ਕੁੰਡ ਫਿਰਿਆ
1: ਕਰ ਕਿਰਪਾ ਆਪਣੀ ਭਗਤ ਦੀ
0: ਨਾਨਕ ਤੇਜਾ ਨਾਮ ਮਿਲੇ
1: ਖਿਨ ਮਹਿ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਕਰੀ ਨਵਾਜ
1: ਜਾ ਕਾ ਦ੍ਰਿਸ਼ਟ ਕਛੂ ਨ ਆਵੇ
0: ਜਿਸ ਤਤਕਾਲ ਦਾ ਜਿਸ ਪ੍ਰਗਟਾਵੇ
1: ਜਾ ਕੋ ਆਪਣੀ

ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕੇ ਦੁਖੀ ਕੋ ਡਾਨ ਲਾਗੇ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਜਨਮੈ ਮਰੇ ਸੰਤ ਕੇ ਦੁਖੀ ਕੋ ਨਾਹੀ ਠਾਉ ਸੰਤ ਕਾ ਦੁਖੀ ਅਤ ਬੀਚ ਤੇ ਟੂਟੇ ਸੰਤ ਕੇ ਦੁਖੀ ਕੋ ਉਦਿਆਨ ਪਰਮਾਹੀਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਸੰਤ ਕੇ ਦੁਖੀ ਕੀ ਜੜ ਕਿਸ ਨਾਹੀ ਸੰਤ ਕੇ ਦੁਖੀ ਕੋ ਅਵਰ ਨਾ ਰਾਖਣ ਹਾਰ ਸੰਤ ਕਾ ਦੁਖੀ ਇਹ ਬਿਲ ਲਾਈ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਸੰਤ ਕਾ ਦੁਖੀ ਛੁਟੈ ਅਕੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਕਿਰਤ ਨਿੰਦਕ ਕਾ ਤੁਰ ਹੀ ਪਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕੇ ਦੁਖੀ ਕੀ ਪੂਜਨ ਆਸਾ ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਈ ਪਿਆ ਕਿਰਤ ਨਾ ਮਿਟੈ ਕੋਈ ਸਭ ਕਟ ਤੁਸਕੇ ਉਹ ਕਰਨਾ ਹਾਰ।

0: ਸਿਮਰ ਸਿਮਰ ਸਿਮਰ ਪ੍ਰਭ ਸੂਈ
1: ਨਾਨਕ ਬਿਗਨ ਲਾਗੇ ਕੋਈ
0: ਉਸਤ ਮਨ ਮਹਿ ਕਰਨ ਰੰਕਾਰ
1: ਮਨ ਮੇਰੇ ਸਭ ਵਿਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ
1: ਸਦਾ ਸੇਵਾ ਕਰ ਲੈ
0: ਜੀ ਨਾਨਕ ਪੇਖ ਠਾਕੁਰ ਕਾ ਰੰਗ
1: ਸਾ ਸੰਗ ਬਿਨ ਸੇ ਸਭ ਸੰਗ
0: ਚਰਨ ਚਲਾ ਮਾਰਗ ਗੋਬਿੰਦ
1: ਮੇਰੇ ਪਾਪ ਜਪੀਏ ਹਰ ਵਿੰਦ
0: ਕਰ ਹਰ ਕਰਮ ਸ਼ਰਵਣ ਹਰ ਕਥਾ
1: ਅਤਰ ਕੇ ਨਾਨਕ ਕੋ ਜਲ ਮਤਾ
0: ਬੜ ਭਾਗੀ ਤੇ ਜਾਨ ਜਗ ਮਾਹੀ
1: ਸਦਾ ਸਦਾ ਹਰ ਕੇ ਗੁਣ ਗਾਏ
0: ਰਾਮ ਨਾਮ ਜੋ ਕਰਹਿ ਵਿਚਾਰ
1: ਸੇ ਧਨਵੰਤ ਗਣੀ ਸੰਸਾਰ
0: ਮਨ ਤਨ ਮੁਖ ਬੋਲ ਹੈ ਹਰ ਮੁਖੀ
1: ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਨ ਨਾਮ ਸੰਗ ਜਿਸ ਕਾ ਮਨ ਮਾਨਿਆ ਗੁਰ ਪ੍ਰਸਾਦ ਆਪਨ ਆਪ ਸੁਜੈ
1: ਜਾਨੋ ਤਿਸ ਨਾਮ
0: ਸਾਧ ਸੰਗ ਹਰ ਹਰ ਜਸ

0: ਜਿਸਕੋ ਹਰ ਪ੍ਰਭ ਮਨ ਚਿਤ ਆਵੇ,
1: ਸੰਤ ਸੇਲਾ ਨਹੀਂ ਕਲਾਵੇ,
0: ਜਿਸ ਪ੍ਰਭ ਆਪਣਾ ਕਿਰਪਾ ਕਰੇ,
1: ਸੋ ਸੇਵਕ ਕੋ ਕਿਸਤੇ ਡਰੇ,
0: ਜੈਸਾ ਸਤ ਐਸਾ ਦ੍ਰਿਸ਼ਟਾਇਆ,
1: ਆਪਣੇ ਕਾਰਜ ਮੈਂ ਆਪ ਸਮਾਇਆ,
0: ਸੋਧਤ ਸੋਧਤ ਸੋਧਤ ਸੀਜਿਆ, ਜਬ ਦੇਖਾ ਤਬ ਸਭ ਕੁਛ ਮੂਲ, ਨਹਿ ਕਿਸ ਜਨਮੈ ਨਹਿ ਕਿਸ ਮਰੇ,
1: ਆਪਣੇ ਚਲਤ ਆਪ ਹੀ ਕਰੇ,
0: ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ, ਆਪੇ ਆਪ ਸਗਲ ਮਹਿ

0: ਨਾਮ ਕਰਮਾ।
1: ਜੋ ਕੁਛ ਕਰੇ ਸੋ ਪ੍ਰਭ ਕੇ ਰੰਗ,
0: ਸਦਾ ਸਦਾ ਵਸੇ ਹਰ ਸੰਗ,
1: ਸਹਿਜ ਸੁਭਾਈ ਹੋਵੇ ਸੋ ਹੋਈ,
0: ਕਰਨੇ ਹਾਰ ਪਛਾਣੇ ਸੋਈ,
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ,
0: ਜੈਸਾ ਸਾਧੇ ਸਾਧਿਸ਼ਟਾਨਾ,
1: ਜਿਸ ਤੇ ਉਪਜੇ ਤਿਸ ਮਾਹਿ ਸਮਾਹਿ।

0: ਨਾਨਾ ਬਿਦ ਕਰ ਬਨਤ ਬਨਾਈ
1: ਆਪਣੀ ਕੀਮਤ ਆਪੇ ਬਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਉ
1: ਜਬ ਜਬ ਜੀਵੇ ਨਾਨਕ ਹਰਿ ਨਾਮ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਮਾਂਡ
0: ਨਾਮ ਕੇ

0: ਤੂੰ ਕਿਆ ਲਪਟਾਵੇ ਮੂਰਖ ਮਨਾ,
1: ਸੁਤ ਮੀਤ ਕੁਟੰਬ ਅਰ ਬਨਤਾ,
0: ਇੰਤੇ ਕਹੋ ਤੋ ਕਬ ਨੇ ਸਨਾਤਾ,
1: ਰਾਜ ਰੰਗ ਮਾਇਆ ਵਿਸਾਰ,
0: ਇੰਤੇ ਕਹੋ ਕਮ ਛਟਕਾ,
1: ਅਸ ਹਸਤੀ ਰਥ ਅਸਵਾਰੀ,
0: ਝੂਠਾ ਡੰਪ ਝੂਠ ਪਸਾਰੀ,
1: ਜਿੰਦੀਏ ਤਿਸ ਬੁਝੈ ਨਾ ਬੇਗਾਨਾ,
0: ਨਾਮ ਸਾਰ ਨਾਨਕ ਪਛਤਾ,
1: ਗੁਰ ਕੀ ਮਤ ਤੂੰ ਲੇਹ ਆਨੇ,
0: ਭਗਤ ਬਿਨਾ ਵਡ ਬੇਸਿਆ,
1: ਹਰ ਕੀ ਭਗਤ ਕਰੋ ਮਨ ਮੀਤ,
0: ਨਿਰਮਲ ਹੋਏ ਤੁਮਾਰੋ ਜੀ,
1: ਚਰਨ ਕਮਲ ਰੱਖੋ ਮਨ ਮਾਹੇ,
0: ਜਨਮ ਜਨਮ ਕੇ ਕਿਲ ਵਿਖ ਜਾਏ,
1: ਆਪ ਜਪੋ ਅਵਰਾ ਨਾਮ ਜਪਾ।

0: ਸੁਖਿਆ ਬਿਸਰੈ ਜਨ ਸਭ ਕੁਛ ਦੀਆ
1: ਸੁਖਾ ਬਿਸਰੈ ਜੈ ਜੀਵਨ ਜੀਆ
0: ਸੁਖਿਆ ਬਿਸਰੈ ਜੇ ਅਗਨ ਮਹਿ ਰਾਖੇ ਸੁਖਿਆ ਬਿਸਰੈ ਜੇ ਬਿਖਤੀ ਕੱਢ
1: ਜਨਮ ਜਨ ਕਾ ਟੂਟਾ ਗੰਢ
0: ਗੁਰਪੂਰੈ ਤਤ ਇਹ ਬੁਝਾਇਆ
1: ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹੋ ਕਾਮ
1: ਆਨ ਧਿਆਵ ਜਪੋ ਹਰਿ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵਹੁ।

0: ਹਰਿ ਕਸ਼ਨ ਦ੍ਰਿਸ਼ਟੀ
1: ਪਾਪ ਹੁਣ ਤਬ ਕਹਤੇ ਹੋ ਤਾ
0: ਜਬ ਧਾਰੀ ਆਪਨ ਸੁਨ ਸਮਾਦ
1: ਬੈਰ ਵਿਰੋਧ ਕੇ ਸੰਗ ਮਾਦ
0: ਜਬ ਇਸਕਾ ਵਰਨ ਚਿਹਨ ਨਾ ਜਾਪਤ
1: ਹਰਿ ਸੋਖ ਕਿਸੇ ਵਿਆਪਤ
0: ਜਬ ਆਪਨ ਆਪ ਆਪ

0: ਆਪਣ ਚਰਤ ਆਪ ਕਰਨਾ ਹਾਰ
1: ਨਾਨਕ ਠਾਕਰ ਅਗਮਾ
0: ਅਬਨਾ ਸੀਸਕ ਆਪਣ ਆਸਨ
1: ਜਨਮ ਮਰਨ ਕੋ ਕਹਾ ਮਨਸ
0: ਜਬ ਪੂਰਨ ਕਰਤਾ ਪ੍ਰਭ ਸੋਈ
1: ਤਬ ਜਮਕੀ ਤਰਾਸ ਕਹੋ ਕਿ ਸੋਈ
0: ਜਬ ਅਵਗਤ ਅਗੋਚਰ ਪ੍ਰਭ ਏਕਾ
1: ਚਿਤਰ ਗੋਤ ਕਿਸ ਪੂਛਤ ਲੇਖਾ
0: ਜਬ ਨਾਸ ਨਿਰੰਜਨ ਅਗੋਚਰ ਅਗਾਧੇ

ਜਲ ਜਲ ਮਾਇਆ ਜੰਜਾਲ ਦੁਖ ਸੁਖ ਮਾਨ ਅਪਮਾਨ ਆਪਣ ਖੇਲ ਆਪ ਕਰ ਦੇਖੇ ਜਹ ਭਗਤ ਭਗਤ ਤਹ ਆਪ ਦੁਹ ਪਾਹ ਕਾ ਆਪ ਹੈ ਧਨੀ ਆਪ ਹੈ ਕੌਤਕ ਕਰੇ ਅਨੰਦ ਚੂਜ ਜਿਸ ਭਾਵੈ ਤਿਸ ਆਪਣ ਨਾਏ।

0: ਸਰਵਜੋਤ ਮਹਿ ਜਾ ਕੀ ਜੋਤ
1: ਸਵਾਮੀ
0: ਗੁਰਪ੍ਰਸਾਦ ਪਰਮ ਕਾ ਨਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਸੁਨਹਿ ਸਭ ਬਚਨ ਜਨ ਜਾ ਤਤ ਕੀ ਇਹ ਰਹਿਤ
1: ਬਚਨ ਸਾਧੂ ਸਭ ਕੈ
0: ਜੋ ਜੋ ਹੋਏ ਸੋਈ ਸੁਖ ਮਨ
1: ਕਰਾਵਨ ਹਾਰ।

0: ਸਫਲ ਜੀਵਨ ਸਫਲਤਾ ਕਾ ਸੰਗ
1: ਜਾਕੇ ਮਨ ਲਗਾ ਹਰੰਗ
0: ਜੈ ਜੈ ਸਬਦ ਅਨਾਹਦ ਵਜ
1: ਸਾਨੰਦ ਕਰੇ ਪ੍ਰਭ ਕਾ ਧਿਆਨ
0: ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ
1: ਨਾਨਕ ਉਦਰੇ ਦਿਨ ਕੇ ਸਾਥੇ
0: ਸਰਨ ਜੋਗ ਸੰਸਰਨਿ ਆਏ
1: ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭਏ ਸਵਰੀਨ
1: ਅੰਮ੍ਰਿਤ ਨਾਮ ਸਾਥ ਸੰਗ ਲੈ

ਹਰਿ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਕੇਵਲ 2 ਦਿਨ ਸਾਡੇ ਕੋਲ ਬਾਕੀ ਨੇ। ਕੱਲ ਤੇ ਪਰਸੋਂ ਦੋਨੋਂ ਦਿਨ ਆਪ ਜੀ ਨੇ ਵੱਧ ਚੜ੍ਹ ਕੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਹਾਜ਼ਰੀਆਂ ਭਰਨੀਆਂ। ਪਰਸੋਂ ਨੂੰ ਸਮਾਪਤੀ ਵਾਲਾ ਦਿਨ ਹੈ। ਉਸੇ ਦਿਨ ਹੀ ਗਰੀਬ ਨਿਵਾਜ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਸ਼ਹੀਦੀ ਦਿਹਾੜਾ ਹੈ। ਆਪ ਜੀਆਂ ਨੇ ਸਮਾਪਤੀ ਵਾਲੇ ਸਮੇਂ ਵੀ ਵੱਧ ਚੜ੍ਹ ਕੇ ਪਹੁੰਚ ਕੇ ਹਾਜ਼ਰੀਆਂ ਭਰਨੀਆਂ। 18 ਤਰੀਕ ਸ਼ਾਮ 6:40 ਤੋਂ 8:40 ਤੱਕ ਮਹਾਨ ਕੀਰਤਨ ਦਰਬਾਰ ਹੋ ਰਿਹਾ ਹੈ। ਆਪ ਜੀਆਂ ਨੇ ਕੀਰਤਨ ਦਰਬਾਰ ਸਮੇਂ ਵੀ ਵੱਧ ਚੜ੍ਹ ਕੇ ਪਹੁੰਚ ਕੇ ਹਾਜ਼ਰੀਆਂ ਭਰਨੀਆਂ। 6 ਜੁਲਾਈ ਤੋਂ 16 ਅਗਸਤ ਤੱਕ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਸੰਥਿਆ ਦੇ ਪਾਠ ਬੋਧ ਸਮਾਗਮ ਹੋ ਰਹੇ ਹਨ। ਗੁਰੂ ਘਰ ਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਲਿੰਕ ਅਵੇਲੇਬਲ ਨੇ। ਕਿਰਪਾ ਕਰਕੇ ਜ਼ਰੂਰ ਆਪ ਜੀ ਰਜਿਸਟਰ ਕਰੋ, ਪਾਠ ਬੋਧ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਸੱਚੇ ਪਾਤਸ਼ਾਹ ਜੀ ਦੇ ਦਰੋਂ ਕਰੋ, ਪਾਵਨ ਪਵਿੱਤਰ ਗੁਰਬਾਣੀ ਦਾ ਬੋਧ ਸਿੱਖ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

그리고

ਚੱਕ ਲਗੇ ਚੱਕਰੀ ਵੀ ਜਲੇ ਕਿਸਮੇ ਪਾਏ ਹਰਮਤ ਸਮੋਕ ਲਈ ਉਹ ਜਮ ਦੂਣਾ ਖਾਏ ਕਿਸਮੇ ਕਰੇ ਬਰਾਬਰੀ ਫਿਰ ਗੈਰ ਦਿੰਦਰ ਪਾਏ ਜਗਵਾਇਆ ਅਗਲਾ ਮੋਹ ਪਾਣਾ ਖਾਏ ਜਿਸਦਾ ਤਾਂ ਖਾਉਣ ਸਾਬਾਸ ਨਾਨਕ ਮਚਲੇ ਨਾਲ ਕਿਸਮ ਚੱਲੇ ਅਰਦਾਸ।

ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਕੱਚੋ ਹੋ ਕੰਚਨ ਭਇਓ ਸ਼ਬਦ ਗੁਰ ਸ਼ਰਵਣ ਹੈ ਸੁਣਿਓ ਦਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਭਣਿਓ ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਾਸ ਪ੍ਰੇਤ ਸੁਰ ਨਰ ਭਏ ਸਾ ਬੁੱਧ ਦੀਜੈ

गन मिन देखो हो मन माहे सर पर चलनो लोग आस अन्य

जो आए पर जम फंद ज्ञानी ध्यानी चतर पेख रहन नहीं एह ठाए छा

गुरप्रसाद सिमरत रहै जाहु मस्तक भाग, नानक आए सफलते।

ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਨਾਲ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ, ਸ਼ੁਕਰ ਹੈ ਉਸ ਮਾਲਕ ਵਾਹਿਗੁਰੂ ਜੀ ਦਾ ਜਿਹਨੇ ਤਰਸ ਕਰਕੇ ਜਿਉਣ ਲਈ ਇੱਕ ਦਿਨ ਹੋਰ ਦੇ ਦਿੱਤਾ। ਬਹੁਤ ਵੱਡਾ ਤਰਸ ਸੰਗਤ ਵਿੱਚ ਲੈ ਆਉਂਦਾ, ਉਹ ਉਮਰ ਪੈਂਦੀ ਵਿੱਚ ਲੇਖੇ ਦੇ ਜਿਹੜੀ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ, ਉਹ ਘੜੀਆਂ ਲੇਖੇ ਵਿੱਚ ਲੱਗਦੀਆਂ ਨੇ ਜਿਹੜੀਆਂ ਉਹਦੀ ਯਾਦ ਵਿੱਚ ਬੀਤਦੀਆਂ ਨੇ। ਜਿੱਥੇ ਤਨ ਕਰਕੇ ਬੈਠੇ ਹਾਂ, ਕਿਤੇ ਸਾਡੀ ਮਨ ਕਰਕੇ ਵੀ ਹਾਜ਼ਰੀ ਲੱਗ ਜਾਏ, ਕੰਨਾਂ ਨਾਲ ਸੁਣੇ ਹੋਏ ਬੋਲ ਕਿਤੇ ਸਾਡੇ ਮਨ ਤੱਕ ਪਹੁੰਚ ਜਾਣ, ਆਓ ਲੜੀਵਾਰ ਗੁਰ ਸ਼ਬਦ ਵਿਚਾਰ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ।

सर पर चलनो लोग पातशाह जी कहिंदे मन विच ए विचार के देख लै गान मैन देखो मने माहे अपने मन विच ए विचार कर लै सर पर चलनो लोग इस दुनिया ते जेड़ा भी आया उन्हें जाना है चाहे वड्डा होवे ते चाहे छोटा काला होवे ते चाहे गोरा हरेक ने जाना है। पातशाह जी ने तो इत्थों तक कह दिता भी अखां नाल जो दिसदा है वह जाएगा बंदे चशम दीदं फनाए अखां नाल जो दिस रहा वह जाएगा कल्ले बंदियां दी गल नहीं जो भी दिस रहा है। इत्थे दैवी गुणा वाले देवते भी नहीं रहे इत्थे कोई राक्षस बिरती वाला जिहड़ा भी है शरीर करके हरेक जाएगा। पातशाह जी कहिंदे ना देव दानवा नरा ना सिद्ध साधका धरा अस्त एक दिगर कोई एक तुई एक ओ मालक रहिंदा है जिहड़े उहदे नाम नाल जुड़ जांदे ने उह नाम करके दुनिया ते रहिंदे ने। दुनिया नूं फैसले सुनाउण वाले मलाह नहीं रहे जज नहीं रहे बेड़ियां नूं तारन वाले मलाह नहीं रहे ना दादे देहांद आदमी ना सप्त जेर जिमी अस्त एक दिगर कोई एक तुई। बाकी तो गल छड्डो आ सूरज जिहड़ा साडी धरती नालों कई गुणा वड्डा है चंद्रमा भी साडी धरती नालों वड्डा है ये तारे सारे कुछ भी नहीं रहेगा ना सूर सस मंडलो ना सप्त दीप नह जलो अन्न पौन थिर ना कोई एक तुई। इस दुनिया ते जेड़ा भी आया उन्हें जाना है ऐसो एहो संसार पेखना रहन ना को पई है रे पेखना तमाशे नू कहिंदे ने ऐसो एहो संसार पेखना रहन ना को पई है रे सूधे सूधे रेग चलो तुम नतर कुतका दिवई है रे बारे बुढ़े तरने भैया सब हू जम लै जई है रे मानस बपरा मूसा कीनो मीच बिलैया खई है रे धनवंता अर निरतन मनई ताकि कछु न कानी रे राजा परजा समकर मारे ऐसो काल बिडानी रे। इत्थे जेड़ा भी आया उन्हें जाना है शेख हयाती जग ना कोई थिर रहा ये उम्र भोग के हरेक ने जाना है शेख हयाती जग न कोई थिर रहा जिस आसन हम बैठे केते बैस गया कत्तक कूंजा चेत डौ सावन बिजलियां कत्ते दे महीने विच कूंजा आउंदियां ने मैदानी इलाके विच जंगलां नूं अग लगदी आ सौण भादों विच बिजलियां लिशकदियां ने पति पत्नी दा साथ सदा रहण वालियां नहीं इह सारियां चीजां कत्तक कूंजा चेत डौ सावन बिजलियां सियाले सुहंदियां पिरगल बाहड़ियां चले चलन हार विचारा ले मनो गंडेंदियां छेवां तुड़ंदियां हिक खिनो शरीर नूं कंप्लीट बन नूं तकरीबन 6 महीने लग जांदे ने माता दे उदर विच पर जान नूं 6 महीने नहीं लगदे इक खिन दी कहानी है। कहिंदे चले चलन हार विचारा ले मनो गंडेंदियां छेवां तुड़ंदियां हिक खिनो जिमी पुछै असमान फरीदा खेवट किन गए कहिंदे जालन गोरां नाल उलामे जी सहे। इस दुनिया ते जेड़ा भी आया उन्हें जाना है एक शिव पए एक गए एक फिर पए राम चंद्र कृष्ण के अवतार भी अनेक हैं ब्रह्मा अर विष्णु के ते वेद और पुराण के ते सिमरत समूहन के होए हुए बिताए हैं मोन दी मदार के ते अश्नी कुमार के ते आंसा अवतार के ते कालवस पए हैं जेड़ा आया है उन्हें जाना है। जोगी जति ब्रह्मचारी बड़े बड़े छतर धारी छतर ही की छाया कई कोसलो चलत हैं जिन दे सिर ते छतर झूलदे पैरां च चादरां विछाईयां जांदियां रहे तां ओह भी नहीं
जोगी जति ब्रह्मचारी बड़े बड़े छत्रधारी छत्र ही की छाया कई कोसलो चलत हैं। बड़े बड़े राजन के दावत फिरत दिस बड़े बड़े भूपन के द्रप को दलत हैं। मान से महीप और दलीप कैसे छत्रधारी बड़ो अभिमान भुज दंड को करत हैं। दारा से दलीसर दुर्योधन से मानधारी भोग भोग भूम अंत भूम में मिलत है जो आया सो चल सी सब कोई आई वारी है। इत्थे जेड़ा भी आया पाछे कहिंदे राणा राव ना को रहै रंग ना तोंग फकीर वारी आपो अपनी कोई ना बंधै तीर। जेड़ा भी आया है उन्हें एक दिन जाना है। ये जग है सराय मुसाफरां दी इत्थे जोर वाले कई आए गए। इत्थे वड्डे वड्डे राजे महाराजे जिहड़े कहिंदे सी साढ़े तो बिना पत्ता नहीं झूल सकदा रहे तां ओह भी नहीं। हाँ जदों राज भाग होवे सता होवे कई वारी बंदे नूं इह भुलेखा पै जांदा मैं रब बन गया शायद पैंदा रहा हरनाक्ष वर्गिया नूं। ਇਹ ਜੱਗ ਹੈ ਸਰਾਏ ਮੁਸਾਫਰਾਂ ਦੀ ਇੱਥੇ ਜ਼ੋਰ ਵਾਲੇ ਕਈ ਆਏ ਗਏ ਸ਼ਹਿਬਾਜ ਨਮਰੂਦ ਫਿਰਾਉਣ ਜਹੇ ਦਾਵਾ ਬੰਨ ਖੁਦਾਏ ਕਹਾਏ ਗਏ ਅਕਬਰ ਸ਼ਾਹ ਜਹੇ ਵਿੱਚ ਦਿੱਲੀ ਫੇਰੀ ਵਾਂਗ ਵਣਜਾਰਿਆਂ ਪਾਏ ਗਏ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਏ ਗਏ। ਇੱਥੇ ਜਿਹੜਾ ਵੀ ਆਇਆ ਪਾਤਸ਼ਾਹ ਜੀ ਕਹਿੰਦੇ ਮਨ ਦੇ ਵਿੱਚ ਵਿਚਾਰ ਕਰਕੇ ਦੇਖ ਲੈ ਸਦਾ ਕਿਸੇ ਨੇ ਰਹਿਣਾ ਨਹੀਂ। ਗਨਮਿਨ ਦੇਖੋ ਮਨੈ ਮਾਹੇ ਸਰ ਪਰ ਚੱਲਣੋ ਲੋਗ ਆਸ ਅਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ। ਜਦੋਂ ਗੁਰੂ ਦੇ ਨਾਲ ਜੁੜ ਜਾਏਗਾ ਨਾ ਇਹ ਨਾ ਰਹਿਣ ਵਾਲੇ ਪਦਾਰਥਾਂ ਦੀ ਖਾਹਚ ਸਮਾਪਤ ਹੋ ਜਾਏਗੀ। ਅਨਿਤ ਜਿਹੜੇ ਨਾ ਰਹਿਣ ਵਾਲੇ ਪਦਾਰਥ ਨੇ ਮਨ ਕਰਕੇ ਤੰਦਰੁਸਤ ਹੋ ਜਾਏਗਾ ਆਤਮਕ ਕਲਿਆਣ ਹੋ ਜਾਏਗੀ। ਪੌੜੀ ਦੇ ਵਿੱਚ ਫਿਰ ਅੱਗੇ ਪਾਤਸ਼ਾਹ ਜੀ ਮਿਹਰ ਕਰਦੇ ਨੇ ਕਹਿੰਦੇ ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪ ਨੀਤ। ਗੱਗੇ ਅੱਖਰ ਰਾਹੀਂ ਉਪਦੇਸ਼ ਦਿੱਤਾ ਕਹਿੰਦੇ ਉਸ ਮਾਲਕ ਵਾਹਿਗੁਰੂ ਦੇ ਗੁਣ ਗਾਇਆ ਕਰੋ। ਕਿੰਨਾ ਕੁ ਚਿਰ ਜੀ? ਸੰਗਰਾਂਦ ਨੂੰ ਸਰਜਿਆ ਕਰੋ ਮਹੀਨੇ ਮੱਸਿਆ ਬਾਅਦ ਕਰੇ। ਪਾਤਸ਼ਾਹ ਜੀ ਕਹਿੰਦੇ ਨਹੀਂ, ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪ ਨੀਤ। ਹਰ ਰੋਜ਼ ਤੇ ਹਰ ਸਵਾਸ ਨਾਲ ਉਹਨੂੰ ਚੇਤੇ ਰੱਖਣਾ। ਪਰਸੋਂ ਹੀ ਅਜੇ ਸੱਜਣ ਮੈਨੂੰ ਪੁੱਛਦੇ ਸੀ ਕਹਿੰਦੇ ਜੀ ਵੀ ਕੋਈ ਬੇਅਦਬੀ ਤਾਂ ਨਹੀਂ ਹੋ ਜਾਂਦੀ ਇੱਦਾਂ ਨਾਲ ਵੀ ਨਹਾਉਣ ਵੇਲੇ ਪਾਠ ਕਰ ਲਈਦਾ ਤੁਰਿਆ ਜਾਂਦਿਆਂ ਜਾਂ ਜੁੱਤੀ ਪਾਈ ਹੁੰਦੀ ਆ। ਅੱਗੇ ਇੱਕ ਸੱਜਣਾ ਨੂੰ ਪੁੱਛਿਆ ਸੀ ਉਹਨੇ ਨਹੀਂ ਇੱਦਾਂ ਦੱਸਿਆ, ਦੂਜੇ ਨੇ ਇੱਦਾਂ ਦੱਸਿਆ। ਮੈਂ ਕਿਹਾ ਵੀ ਤੁਸੀਂ ਸਿੱਧਾ ਗੁਰੂ ਨੂੰ ਪੁੱਛ ਲਿਆ ਕਰੋ, ਸਾਡਾ ਗੁਰੂ ਇਹ ਕਹਿੰਦਾ ਵੀ ਸਾਸ ਸਾਸ ਸਿਮਰੋ ਗੋਬਿੰਦ। ਹੁਣ ਤੁਸੀਂ ਦੇਖ ਲਓ ਵੀ ਸਵਾਸ ਕਿੱਥੇ ਆਉਂਦਾ ਤੇ ਕਿੱਥੇ ਨਹੀਂ ਆਉਂਦਾ। ਸਵਾਸ ਹਰ ਜਗ੍ਹਾ ਤੇ ਆ ਰਿਹਾ, ਹਰ ਸਮੇਂ ਆ ਰਿਹਾ, ਪੁੱਛਣ ਦੀ ਲੋੜ ਨਹੀਂ, ਹਰ ਥਾਂ ਤੇ ਵਾਹਿਗੁਰੂ ਵਾਹਿਗੁਰੂ ਕਰ ਲੈਣਾ ਚਾਹੀਦਾ। ਇਸ ਭੁਲੇਖੇ ਵਿੱਚ ਨਹੀਂ ਪੈਣਾ। ਅੱਜ ਵੀ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਭੋਜਨ ਵੀ ਨਿੱਤ ਹੀ ਜ਼ਰੂਰੀ ਤੇ ਭਜਨ ਵੀ ਨਿੱਤ ਹੀ ਜ਼ਰੂਰੀ ਹੈ। ਭੋਜਨ ਨਾ ਕੀਤਾ ਜਾਵੇ ਸਰੀਰ ਕਮਜ਼ੋਰ ਦੁਰਬਲ ਹੋ ਜਾਂਦਾ ਤੇ ਮਰਦਾ ਹੈ। ਜੇ ਭਜਨ ਨਾ ਕੀਤਾ ਜਾਵੇ ਤਾਂ ਜ਼ਮੀਰ ਮਰ ਜਾਂਦੀ ਹੈ। ਭੋਜਨ ਨਾ ਕੀਤਾ ਜਾਵੇ ਸਰੀਰ ਮਰ ਜਾਂਦਾ ਹੈ, ਭਜਨ ਨਾ ਕੀਤਾ ਜਾਵੇ ਜ਼ਮੀਰ ਮਰ ਜਾਂਦੀ ਹੈ। ਦੋਨੇ ਜ਼ਰੂਰੀ ਹੈ। ਪਾਤਸ਼ਾਹ ਜੀ ਕਹਿੰਦੇ ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪ ਨੀਤ। ਹਰ ਇੱਕ ਸਵਾਸ ਨਾਲ ਤੇ ਹਰ ਦਿਨ ਉਸ ਮਾਲਕ ਨੂੰ ਚੇਤੇ ਕਰਿਆ ਕਰੋ। ਕਹਾਂ ਬਿਸਾਸਾ ਦੇਹ ਕਾ, ਇਹ ਸਰੀਰ ਦਾ ਕੀ ਪਰਵਾਸਾ ਹੈ। ਆਪਾਂ ਕਈ ਵਾਰੀ ਕਹਿ ਦਿੰਦੇ ਨਾ ਵੀ ਕੋਈ ਗੱਲ ਨਹੀਂ, ਉਮਰ ਅਜੇ ਬਹੁਤ ਪਈ ਆ, ਸ਼ਾਇਦ ਇਹ ਬੁੱਢਿਆਂ ਦਾ ਕੰਮ ਆ, ਬੁੱਢੇ ਹੋ ਕੇ ਜਪ ਲਵਾਂਗੇ, ਕੱਲ੍ਹ ਨੂੰ ਜਪ ਲਵਾਂਗੇ। ਪਾਤਸ਼ਾਹ ਕਹਿੰਦੇ ਨਹੀਂ ਭਾਈ, ਪਤਾ ਹੀ ਕੋਈ ਨਹੀਂ ਵੀ ਕਿਹਨੇ ਕਿਸ ਸਮੇਂ ਚਲੇ ਜਾਣਾ ਇਸ ਸੰਸਾਰ ਤੋਂ। ਕਹਿੰਦੇ ਕਹਾਂ ਬਿਸਾਸਾ ਦੇਹ ਕਾ, ਬਿਲਬ ਨਾ ਕਰੇ ਉਮੀਦ। ਰੱਬ ਰੱਬ ਕਰਦਿਆਂ ਕਦੇ ਢਿੱਲ ਨਹੀਂ ਕਰਨੀ ਚਾਹੀਦੀ। ਨਹਿ ਬਿਲੰਬ ਧਰਮੰ, ਬਿਲੰਬ ਦੇਰੀ ਨੂੰ ਕਹਿੰਦੇ ਆ ਜੀ। ਬਿਲੰਬ ਪਾਪੰ, ਕੋਈ ਪਾਪ ਕਰਮ ਮਨ ਵਿੱਚ ਆਉਂਦਾ ਤੇ ਉਹਨੂੰ ਡਿਲੇ ਕਰਨਾ ਚਾਹੀਦਾ। ਸਾਡਾ ਕੰਮ ਪੁੱਠਾ, ਕਿਸੇ ਦੀ ਬੇਇੱਜ਼ਤੀ ਕਰਨੀ ਹੋਵੇ, ਕਿਸੇ ਨੇ ਕਿਹਾ ਵੀ ਰਾਇ ਕਰਦਾ, ਘਰਦਿਆਂ ਨੂੰ ਪੁੱਛ ਕੇ ਆਉਂ, ਹੱਕ ਹੋਣ ਲੱਗਿਆ ਕਿਹਾ ਵੀ ਮੈਂ ਮਨ ਬਣਾ ਰਿਹਾ,
ਗਲਤ ਥਾਵਾਂ ਤੇ ਜਾਂਦਾ ਨਹੀਂ ਬੰਦਾ ਕਹਿੰਦਾ, ਜਦੋਂ ਗੱਲ ਆਉਂਦੀ ਨਾ ਗੁਰੂ ਵਾਲੇ ਬਣਨ ਦੀ, ਜਦੋਂ ਗੱਲ ਆਉਂਦੀ ਆ ਕੋਈ ਪਰਮਾਰਥ ਵਾਲੇ ਪਾਸੇ ਚੱਲਣ ਦੀ, ਸੰਗਤ ਵਿੱਚ ਆਉਣ ਦੀ, ਉਦੋਂ ਬੰਦਾ ਕਹਿੰਦਾ ਮੈਂ ਮਨ ਬਣਾ ਰਿਹਾ ਤੇ ਘਰਦਿਆਂ ਨਾਲ ਰਹਿ ਕਰਦਾ। ਮਾੜੇ ਤੋਂ ਮਾੜਾ ਕੰਮ ਕਰਦਿਆਂ ਨਹੀਂ ਬੰਦਾ ਸੋਚਦਾ ਕਦੇ ਵੀ। ਪਾਤਸ਼ਾਹ ਜੀ ਕਹਿੰਦੇ ਨਹੀਂ, ਨਹਿ ਬਿਲੰਬ ਧਰਮੰ, ਧਰਮ ਦਾ ਕੰਮ ਕਰਦਿਆਂ ਕਦੇ ਦੇਰੀ ਨਾ ਕਰੀ। ਬਿਲੰਬ ਪਾਪੰ, ਪਾਪ ਕਰਦਿਆਂ ਦੇਰੀ ਕਰਨੀ ਚਾਹੀਦੀ, ਡਿਲੇ ਕਰਨਾ ਚਾਹੀਦਾ ਹੈ। ਦ੍ਰਿੜੰਤ ਨਾਮੰ ਤਜੰਤ ਲੋਭੰ, ਪਰਮਾਤਮਾ ਦਾ ਨਾਮ ਦ੍ਰਿੜ ਕਰਦਿਆਂ ਦੇਰੀ ਨਹੀਂ ਕਰਨੀ ਚਾਹੀਦੀ। ਲੋਭ ਲਾਲਚ ਦੀ ਕੋਈ ਗੱਲ ਆ ਤਾਂ ਉਹਦੇ ਵਿੱਚ ਡਿਲੇ ਕਰਿਆ ਕਰ। ਦ੍ਰਿੜੰਤ ਨਾਮੰ ਤਜੰਤ ਲੋਭੰ, ਸ਼ਰਨ ਸੰਤੰ ਕਿਲਬਿਕ ਸੰਨਾਸੰ, ਪ੍ਰਾਪਤੰ ਧਰਮ ਲੱਖਣ ਨਾਨਕ ਜਿਹ ਸੋਪਰ ਸਨ ਮਾਧਵ ਹੈ। ਪਾਤਸ਼ਾਹ ਜੀ ਕਹਿੰਦੇ ਚੰਗਾ ਕੰਮ ਕਰਦਿਆਂ ਕਦੇ ਦੇਰੀ ਨਾ ਕਰੀ। ਸਾਡੇ ਸਰੀਰ ਦੇ ਕਈ ਦੋ ਦੋ ਅੰਗ ਨੇ, ਜਿਵੇਂ ਅੱਖਾਂ ਵੀ ਸਾਡੀਆਂ ਦੋ ਆ, ਕੰਨ ਵੀ ਸਾਡੇ ਦੋ ਨੇ, ਹੱਥ ਵੀ ਦੋ ਨੇ ਤੇ ਪੈਰ ਵੀ ਦੋ ਨੇ। ਹੈਰਾਨੀ ਦੀ ਗੱਲ ਆ, ਅੱਖਾਂ ਭਾਵੇਂ ਦੋ ਨੇ, ਦ੍ਰਿਸ਼ਟੀ ਇੱਕੀ ਆ, ਇੱਕ ਟਾਈਮ ਤੇ, ਚਾਹੇ ਤੁਸੀਂ ਖੱਬੇ ਪਾਸੇ ਦੇਖ ਲਓ ਤੇ ਚਾਹੇ ਸੱਜੇ ਪਾਸੇ ਦੇਖ ਲਓ, ਹੈ ਭਾਵੇਂ ਦੋ, ਦੇਖਦੀਆਂ ਇੱਕ ਪਾਸੇ ਨਹੀਂ। ਕੰਨ ਦੋ ਨੇ, ਸਰੋਤ ਇੱਕੋ ਹੀ ਆ। ਇਸੇ ਤਰ੍ਹਾਂ ਸਾਡੇ ਪੈਰ ਦੋ ਨੇ, ਪਰ ਮਾਰਗ ਇੱਕ ਤੇ ਹੀ ਚੱਲ ਸਕਦੇ ਨੇ। ਇੱਕ ਟਾਈਮ ਤੇ ਚਾਹੇ ਗਾਂਹ ਨੂੰ ਚਲੇ ਜਾਓ ਤੇ ਚਾਹੇ ਪਿੱਛੇ ਨੂੰ ਚਲੇ ਜਾਓ, ਚਾਹੇ ਖੱਬੇ ਨੂੰ ਚਲੇ ਜਾਓ ਤੇ ਚਾਹੇ ਸੱਜੇ ਨੂੰ ਚਲੇ ਜਾਓ। ਇਸੇ ਤਰ੍ਹਾਂ ਸਾਡੇ ਮਨ ਵੀ ਦੋ ਨੇ, ਪਰ ਇਹ ਦਵੱਲੀ ਚਾਲ ਚੱਲਦੇ ਨੇ, ਇੱਕ ਦੂਜੇ ਪਾਸੇ ਨੂੰ ਜਾਂਦਾ, ਇੱਕ ਦੂਜੇ ਪਾਸੇ ਨੂੰ ਜਾਂਦਾ। ਜੀ ਜਿਹੜੇ ਸਾਧਕ ਨੇ, ਸੰਗਤ ਵਿੱਚ ਆਉਂਦੇ ਨੇ, ਉਹਨਾਂ ਨੂੰ ਪਤਾ ਸਾਡੇ ਦੋ ਮਨ ਨੇ, ਇੱਕ ਸਚੇਤ ਮਨ ਤੇ ਇੱਕ ਹੈ ਅਚੇਤ ਮਨ। ਕਥਾ ਕੀਰਤਨ ਸੁਣਿਆ, ਮਨ ਪ੍ਰਭਾਵਿਤ ਹੋਇਆ ਤੇ ਸੋਚਿਆ ਵੀ ਮਨੁੱਖੀ ਜਾਮਾ ਇੰਨਾ ਕੀਮਤੀ ਆ ਵੀ ਜਿਹੜਾ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਪੱਲੜੇ 'ਚ ਪਾ ਕੇ ਇੱਕ ਸਵਾਸ ਵੀ ਮੁੱਲ ਨਹੀਂ ਖਰੀਦਿਆ ਜਾ ਸਕਦਾ। ਇਹ ਸਮਾਂ ਲੰਘਦਾ ਜਾ ਰਿਹਾ ਹੈ। ਕਥਾ ਕੀਰਤਨ ਸੁਣਿਆ, ਸਚੇਤ ਮਨੁਆ ਕਹਿੰਦਾ ਵੀ ਲੈ ਸੱਜਣਾ, ਕੱਲ੍ਹ ਤੋਂ ਅੰਮ੍ਰਿਤ ਵੇਲੇ ਦੀ ਆਪਾਂ ਸੰਭਾਲ ਕਰਿਆ ਕਰਨੀ ਆ, ਸਮੇਂ ਨਾਲ ਉੱਠਿਆ ਕਰਨਾ, ਨਿਤਨੇਮ ਕਰਨਾ ਤੇ ਗੁਰਦੁਆਰੇ ਮੱਥਾ ਟੇਕਣ ਵੀ ਲਾਜ਼ਮੀ ਜਾਇਆ ਕਰਨਾ। ਲਓ ਜੀ, ਰਾਤ ਨੂੰ ਪੈਣ ਲੱਗਿਆਂ ਅਲਾਰਮ ਲਾ ਲਿਆ ਵੀ ਸਵੇਰੇ ਆਪਾਂ 4 ਵਜੇ ਉੱਠਣਾ ਹਰ ਹਾਲਤ 'ਚ। ਕੀ ਹੋਇਆ ਵੀ ਮਾਲਕ ਨੇ ਕਿਰਪਾ ਕੀਤੀ ਵੀ 4 ਵਜਣ 'ਚ 5 ਮਿੰਟ ਰਹਿੰਦਿਆਂ ਪਹਿਲਾਂ ਹੀ ਜਾਗ ਆ ਗਈ। ਤੁਸੀਂ ਤਜਰਬਾ ਕੀਤਾ ਹੋਵੇਗਾ, ਜੇ ਮਨ ਬਣਿਆ ਹੋਵੇ ਨਾ ਬੰਦੇ ਦਾ, ਸੱਚਮੁੱਚ ਹੀ ਅਲਾਰਮ ਤੋਂ ਪਹਿਲਾਂ ਜਾਗ ਆ ਜਾਂਦੀ ਹੈ। ਕੀ ਹੋਇਆ ਵੀ ਜਾਗ 5 ਮਿੰਟ ਪਹਿਲਾਂ ਆ ਗਈ ਤੇ ਅਚੇਤ ਮਨ ਕਹਿੰਦਾ ਉਹ ਭਲਿਆ ਹਜੇ ਐਡੀ ਛੇਤੀ ਤੂੰ ਮਰ ਚੱਲਿਆ, ਆਹੀ ਤਾਂ ਸਮਾਂ ਸੌਣ ਦਾ, ਐਡੀ ਕਿਹੜੀ ਤੇਜ਼ੀ ਹੈ ਵੀ ਅੱਜ ਤੋਂ ਹੀ ਸ਼ੁਰੂ ਕਰਨਾ। ਅਚੇਤ ਮਨ ਭਾਰੂ ਪੈ ਗਿਆ ਜੀ, ਅਲਾਰਮ ਤੇ ਹੱਥ ਮਾਰਿਆ, ਅੱਗੇ 7 ਵਜੇ ਉੱਠ ਖੜਦਾ ਸੀ, ਅੱਜ 7:30 ਵਜੇ ਉੱਠਿਆ। ਮਨ ਦੋ ਨੇ ਤੇ ਦੋਨੇ ਪੁੱਠੇ ਪਾਸੇ ਨੂੰ ਚੱਲਦੇ ਨੇ, ਇੱਕ ਦੂਜੇ ਪਾਸੇ ਨੂੰ, ਇੱਕ ਦੂਜੇ ਪਾਸੇ ਨੂੰ। ਪਾਤਸ਼ਾਹ ਜੀ ਕਹਿੰਦੇ ਨਹੀਂ, ਉਹ ਭਲਿਆ ਚੰਗਾ ਕੰਮ ਕਰਦਿਆਂ ਕਦੇ ਦੇਰੀ ਨਾ ਕਰੀ। ਪਰ ਸਾਡਾ ਸੁਭਾਅ ਨੂੰ ਉਲਟਾ, ਪਾਤਸ਼ਾਹ ਜੀ ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਪੰਕਤੀ ਜਿਹੜੀ ਚੇਤੇ ਹੋਵੇ ਬੋਲਿਆ ਕਰੋ ਨਾਲ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜੇ ਤਾਂ ਪੁੱਠੇ ਪਾਸੇ ਜਾਣਾ ਹੋਵੇ, ਬੁਰੇ ਪਾਸੇ ਭੱਜ ਕੇ ਜਾਂਦੇ ਹਾਂ, ਚੰਗੇ ਪਾਸੇ ਨੂੰ ਆਲਸ ਕਰਦੇ ਹਾਂ, ਨਾਮ ਕੀ ਬੇਲਾ ਪੈ ਪੈ ਸੋਇਆ। ਮੈਂ ਹੈਰਾਨ ਹਾਂ, ਕੋਈ ਗਾਉਣ ਵਜਾਉਣ ਵਾਲਾ, ਭੰਗੜਾ ਪਾਉਣ ਵਾਲਾ, ਕੋਈ ਬੰਬੇ ਵਾਲਾ ਲਾਣਾ, ਕੋਈ ਵੀ ਆਇਆ ਹੋਵੇ, ਟਿਕਟਾਂ ਮੁੱਲ ਵਿਕਦੀਆਂ ਨੇ ਤੇ ਮਹਿੰਗੀਆਂ ਵਿਕਦੀਆਂ, ਮੁੱਲ ਵਿਕਦੀਆਂ ਨੇ, ਮਹਿੰਗੀਆਂ ਵਿਕਦੀਆਂ ਨੇ। ਬੰਦਾ $100-200 ਲਾ ਕੇ ਤੇ ਨਾਲ ਇਹ ਪੁੱਛਦਾ ਵੀ ਸ਼ੋਅ ਕਿੰਨੇ ਵਜੇ ਸ਼ੁਰੂ ਹੋਣਾ, 4 ਵਜੇ ਹੋ ਸ਼ੁਰੂ, ਸਾਰੇ ਟੱਬਰ ਨੂੰ ਨਾਲ ਲੈ ਕੇ, ਉਹ ਲੇਟ ਨਾ ਹੋ ਜਾਈਏ, ਟਿਕਟਾਂ ਤੇ ਪੈਸੇ ਲੱਗੇ, 10 ਮਿੰਟ ਪਹਿਲਾਂ ਪਹੁੰਚਦੇ ਹਨ, ਅਗਲੀ ਗੱਲ। ਨਾਲ ਇਹ ਯਤਨ ਹੁੰਦਾ ਵੀ ਮੂਹਰਲੀਆਂ ਸੀਟਾਂ ਤੇ ਕਿਤੇ ਜਗ੍ਹਾ ਮਿਲ ਜਾਏ ਤਾਂ ਚੰਗੀ ਗੱਲ ਆ, ਇੱਦਾਂ ਹੀ ਕਰਦੇ ਨਾ, ਸਮੇਂ ਤੋਂ ਪਹਿਲਾਂ ਜਾਈਦਾ। ਦੂਜੇ ਪਾਸੇ ਜਦੋਂ ਕਿਤੇ ਕਿਸੇ ਰਿਸ਼ਤੇਦਾਰ ਦਾ ਫੋਨ ਆਵੇ ਵੀ ਆਪਣੇ ਘਰੇ ਸੁਖਮਣੀ ਸਾਹਿਬ ਦਾ ਪਾਠ ਆ, ਅਖੰਡ ਪਾਠ ਦਾ ਭੋਗ ਪੈਣਾ, ਤੁਸੀਂ ਜ਼ਰੂਰ ਆਇਓ, ਤੇ ਆਪਾਂ ਇਹ ਪੁੱਛੀਦਾ ਸਮਾਪਤੀ ਕਿੰਨੇ ਵਜੇ ਹੋਣੀ ਆ,
ਸ਼ੋ ਤੇ ਜਾਣ ਵੇਲੇ ਪੁੱਛੀਦਾ ਵੀ ਸ਼ੋ ਸ਼ੁਰੂ ਕਿੰਨੇ ਵਜੇ ਹੋਣਾ, ਉੱਧਰ ਇਹ ਪੁੱਛੀਦਾ ਵੀ ਸਮਾਪਤੀ ਕਿੰਨੇ ਵਜੇ ਹੋਣੀ ਆ। ਅਤੇ ਫਿਰ ਅਗਲੇ ਦੇ ਘਰੇ ਜਾ ਕੇ ਨਾ ਪਕੌੜਿਆਂ ਨੂੰ ਗੇੜਾ ਦੇ ਕੇ ਢਿੱਡ 'ਤੇ ਹੱਥ ਫੇਰ ਕੇ ਕੁਰਸੀਆਂ 'ਤੇ ਬੈਠੇ ਬੂਠੇ ਰਹੀਦਾ। ਦਰਬਾਰ 'ਚ ਤਾਂ ਉਦੋਂ ਆਉਣਾ ਜਦੋਂ ਸਮਾਪਤੀ ਹੋਣ ਵਾਲੀ ਹੋਵੇ, ਆਨੰਦ ਸਾਹਿਬ ਦਾ ਪਾਠ ਸ਼ੁਰੂ ਹੋ ਜਾਵੇ ਜਾਂ ਅਰਦਾਸ ਸ਼ੁਰੂ ਹੋਣ ਵਾਲੀ ਹੋਵੇ, ਅਤੇ ਆਣ ਕੇ ਨਾ ਉਹ ਸਿਰ ਹਿਲਾ ਕੇ ਕਹੀ ਜਾਣਾ ਵੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ, ਬਾਬੇ ਦੀ ਗੱਲ ਨਹੀਂ ਮੰਨਣੀ ਇੱਕ ਵੀ। ਬਾਪੂ ਨਿੱਤ ਸਮਝਾਉਂਦਾ ਰਿਹਾ, ਅਨਪੜ੍ਹ ਤੋਂ ਅਨਪੜ੍ਹ ਬੰਦੇ ਨੂੰ ਵੀ ਇਹ ਪੰਗਤੀ ਚੇਤੇ ਆ। ਮੈਂ ਕਈ ਵਾਰੀ ਬੇਨਤੀ ਕੀਤੀ ਆ, ਜਿਹਨੂੰ ਕੋਈ ਸਰੀਰਕ ਖੇਚਲ ਆ ਉਹ ਮਗਰ ਬੈਠ ਜਾਵੇ, ਕੋਈ ਗੱਲ ਨਹੀਂ, ਪਰ ਜਿਹਨੂੰ ਮਾਲਕ ਨੇ ਰੋਗਤਾ ਦਿੱਤੀ ਯਤਨ ਕਰਿਆ ਕਰੋ, ਅੱਗੇ ਆਣ ਕੇ ਬੈਠਾ ਕਰੋ। ਮਗਰ ਜਦੋਂ ਤੁਸੀਂ ਬੈਠਦੇ ਆ ਨਾ, ਤੁਸੀਂ ਨਹੀਂ ਵੀ ਬੋਲਣਾ ਚਾਹੁੰਦੇ, ਦੂਜਾ ਆਣ ਕੇ ਕਈ ਵਾਰੀ ਸੁੱਖ ਸੰਦ ਪੁੱਛੀ ਜਾਂਦਾ, ਸੱਜਣਾ ਇੰਡੀਆ ਤੋਂ ਕਦੋਂ ਆਏ ਸੀ, ਮਾਸੀ ਠੀਕ ਆ, ਤਾਇਆ ਠੀਕ ਆ, ਜਿਵੇਂ ਹੁਣੇ ਰੌਲਾ ਪੈਂਦਾ ਹਟਿਆ ਸੰਗਤ, ਤੁਸੀਂ ਸੁਣਿਆ ਨਾ ਮਗਰੋਂ, ਮੂਹਰੇ ਬੈਠੇ ਹੋ ਕੇ ਸੁਚੇਤ ਰਹੀਦਾ। ਇਹ ਪੰਗਤੀ ਤੁਹਾਨੂੰ ਸਾਰਿਆਂ ਨੂੰ ਚਿੱਤੇ ਆ ਵੀ ਸੱਜਣ ਸੱਚਾ ਪਾਤ ਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠੇ ਆ। ਇਹਦੇ ਤਾਂ ਕੋਲ ਬੈਠੇ ਸੋਭਾ, ਅਸੀਂ ਭੱਜ ਕੇ ਉਹ ਜਾਂਦੇ ਮਗਰ ਨੂੰ, ਕਮਾਲ ਦੀ ਗੱਲ ਆ। ਸ਼ੋ ਦੇਖਣਾ ਜਿਨ੍ਹਾਂ ਕੋਲੇ ਜਾ ਕੇ ਅੱਜ ਤੱਕ ਕਿਸੇ ਦਾ ਭਲਾ ਨਹੀਂ ਹੋਇਆ। ਇੱਥੇ ਬਾਪੂ ਡਾਂਕੇ ਦੀ ਚੋਟ ਤੇ ਜਿਹਨੂੰ ਤੁਸੀਂ ਕਹਿੰਦੇ ਗੁਰੂ ਅਰਜਨ ਪ੍ਰਤੱਖ ਹਰ, ਜਿਹਦੀ ਬਾਬਤ ਭੱਟ ਸਾਹਿਬਾਨ ਕਹਿੰਦੇ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਉਹ ਗੁਰੂ ਇੱਕ ਵਾਅਦਾ ਕਰਦਾ ਸੀ ਤੁਹਾਡੇ ਨਾਲ, ਕੀ ਕਹਿੰਦੇ ਸੀ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿੱਥੇ ਆਣ ਕੇ ਤਰਨਾ ਸੀ ਭਾਈ, ਉੱਥੇ ਪਿੱਛੇ ਨੂੰ ਜਾਂਦੇ ਹਾਂ। ਜਿੱਥੇ ਜਾ ਕੇ ਅੱਜ ਤੱਕ ਕਿਸੇ ਦੇ ਹੱਥ ਪੱਲੇ ਡੱਕਾ ਨਹੀਂ ਆਇਆ, ਉੱਥੇ ਪਹਿਲਾਂ ਜਾਂਦੇ ਹਾਂ ਭੱਜ ਕੇ, ਅਤੇ ਮੂਹਰਲੀਆਂ ਸੀਟਾਂ 'ਤੇ ਬੈਠੀਦਾ। ਪਾਤਸ਼ਾਹ ਜੀ ਕਹਿੰਦੇ ਬੰਦੇ ਦਾ ਸੁਭਾਅ ਹੈ, ਬੁਰੇ ਪਾਸੇ ਨੂੰ ਜਾਣਾ ਹੋਵੇ ਦੌੜ ਦੌੜ ਕੇ ਜਾਂਦਾ ਅਤੇ ਛੇਤੀ ਕਰਦਾ, ਚੰਗੇ ਵਾਲੇ ਪਾਸੇ ਨੂੰ ਦੇਰੀ ਕਰਦੇ ਹਾਂ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਮੈਂ ਦੁੱਖ ਨਿਵਾਰਨ ਕਥਾ ਕਰਦਾ ਸੀ ਪਿੱਛੇ, ਸਰੀ ਦੀ ਗੱਲ ਆ, ਉਹ ਸੱਜਣ ਨਿੱਤ ਆਇਆ ਕਰੇ ਅਤੇ ਵਿੱਚ ਦੀ ਆਇਆ ਨਾ ਸ਼ਾਮ ਨੂੰ ਇੱਕ ਦਿਨ, ਉਹ ਪ੍ਰੇਮ ਪਿਆਰ ਬਣਿਆ, ਨਿੱਤ ਫਤਿਹ ਬੁਲਾਉਂਦਾ ਸੀ। ਮੈਂ ਕਿਹਾ ਜੀ ਬਾਪੂ ਜੀ ਆਏ ਨਹੀਂ ਕੱਲ੍ਹ, ਕਹਿੰਦਾ ਜੀ ਉਹ ਤੁਸੀਂ ਸੁਣਿਆ ਹੀ ਹੋਣਾ ਟੀਵੀ ਚੈਨਲਾਂ 'ਤੇ ਚੱਲਦਾ ਰਿਹਾ ਸ਼ੋ, ਵੈਨਕੋਵਰ ਕੋਈ ਗੋਰੀ ਆਈ ਸੀ ਗਾਉਣ ਵਾਲੀ, ਨਾਲੇ ਹੱਥ ਜੇ ਮਲ ਕੇ, ਕਹਿੰਦਾ ਜੀ ਇੱਥੇ ਕਮਾਈ ਇੱਥੇ ਰਹਿ ਜਾਣੇ, ਹੁਣ ਟਿਕਟਾਂ ਬਲੈਕ 'ਚ ਮਹਿੰਗੀਆਂ ਮਿਲੀ। ਮੈਂ ਕਿੰਨੇ ਦੀ, ਕਹਿੰਦਾ 3,000 ਦੀ ਟਿਕਟ ਆਈ। ਮੈਂ ਕੋ ਸਮਝ ਲੱਗੀ, ਕਹਿੰਦਾ ਉਹ ਤਾਂ ਮੈਂ ਚੜ ਜਾ ਬਹੁਤ ਪੈਂਦੇ, ਭੰਗੜਾ ਭੁੰਗੜਾ ਲੋਕ ਬੜਾ ਪੈਂਦੇ, ਸਮਝ ਤਾਂ ਨਹੀਂ ਲੱਗੀ। 3,000 ਦੇ ਵਿੱਚ ਅਖੰਡ ਪਾਠ ਬਹੁਤ ਵਧੀਆ ਹੋ ਸਕਦਾ ਸੀ, ਲੰਗਰ ਦੀ ਸੇਵਾ ਹੋ ਸਕਦੀ ਸੀ, ਪਿੰਡ ਦੇ ਕਿਸੇ ਗਰੀਬ ਦਾ ਇਲਾਜ ਕਰਾਇਆ ਜਾ ਸਕਦਾ ਸੀ, ਕਿਸੇ ਪੜ੍ਹਨ ਵਾਲੇ ਦੀ ਸਾਲ ਦੀ ਫੀਸ ਦਿੱਤੀ ਜਾ ਸਕਦੀ ਸੀ। ਪੁੱਠੇ ਕੰਮ ਵਾਲੇ ਪਾਸੇ ਭੱਜ ਭੱਜ ਕੇ ਜਾਂਦੇ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਅਵਸਰ ਆਪਣਾ ਬੁੱਝੈ ਨਾ ਇਆਨਾ, ਮਾਇਆ ਮੋਹ ਰੰਗ ਲਪਟਾਨਾ, ਵਿਖੈ ਨਾਦ ਕਰਨ ਸੁਣ ਭੀਨਾ। ਵਿਖੈ ਵਿਆਹ ਨੂੰ ਕਹਿੰਦੇ ਆ ਜੀ, ਵਿਆਹ ਵਾਲੇ ਗੰਦੇ ਗੀਤ ਚੰਗੇ ਲੱਗਦੇ ਨੇ, ਜਦੋਂ ਕਿਤੇ ਏਦਾਂ ਦੇ ਗੀਤ ਚੱਲਦੇ ਹੁਣ, ਕਿਤੇ ਸੁੱਤਾ ਦੇਖਿਆ ਕੋਈ ਸੀ ਉਸ ਸ਼ੋਅ ਦੇ ਵਿੱਚ ਬੰਦਾ? ਇੱਥੇ ਕਥਾ ਕੀਰਤਨ ਸੁਣਦੇ ਨੀਂਦ ਆਉਂਦੀ, ਲੰਮੀਆਂ ਲੰਮੀਆਂ ਵਾਸੀਆਂ ਆਉਂਦੀਆਂ ਨੇ ਸਾਨੂੰ, ਤੇ ਨਾਲ ਸੱਜਣ ਆਣ ਕੇ ਪੁੱਛਣਗੇ ਗਿਆਨੀ ਜੀ ਪਤਾ ਨਹੀਂ ਕੀ ਗੱਲ ਆ, ਜਦੋਂ ਸੁਖਣੀ ਸਾਹਿਬ ਦਾ ਪਾਠ ਕਰੀਦਾ ਨੀਂਦ ਬੜੀ ਆਉਂਦੀ, ਇੱਕ ਦਿਨ ਤਾਂ ਹੱਥੋਂ ਨਾ ਘੁੱਟ ਕੇ ਹੀ ਡਿੱਗ ਪਿਆ। ਮੈਨੂੰ ਅੱਜ ਤੱਕ ਇੱਕ ਵੀ ਨਹੀਂ ਮਿਲਿਆ ਜਿਹਨੇ ਇਹ ਆਣ ਕੇ ਕਿਹਾ ਵੀ ਮੈਂ ਨੋਟ ਗਿਣਦਾ ਸੀ ਤੇ ਪਰਸੋਂ ਮੈਨੂੰ ਨੀਂਦ ਆ ਗਈ, ਜਾਂ ਕੋਈ ਬੰਦਾ ਕਵੇ ਵੀ ਮੈਂ ਇੱਦਾਂ ਦੇ ਪੱਬ ਕਲੱਬ 'ਚ ਗਿਆ ਸੀ ਤੇ ਮੈਨੂੰ ਉੱਥੇ ਨੀਂਦ ਆ ਗਈ। ਵਿਆਹ ਵਾਲੇ ਗੰਦੇ ਗੀਤ ਸਾਨੂੰ ਚੰਗੇ ਲੱਗਦੇ ਨੇ, ਜਿਸ ਕੰਮ ਦੇ ਵਿੱਚ ਮਨ ਸ਼ਾਮਲ ਹੋ ਜਾਵੇ ਉਹਦਾ ਬੋਝ ਨਹੀਂ ਲੱਗਦਾ ਕਦੇ ਵੀ, ਉਹਨਾਂ ਕੰਮਾਂ ਵਿੱਚ ਸਾਡਾ ਮਨ ਸ਼ਾਮਲ ਹੋ ਜਾਂਦਾ। ਵਿਖੇ ਨਾਦ ਕਰਨ ਸੁਣ ਭੀਨਾ, ਕਈ ਵਾਰੀ ਸੱਚ ਦੀ ਗੱਲ ਸਾਨੂੰ ਕੌੜੀ ਲੱਗਦੀ ਆ। ਆਨੰਦ ਕਾਰਜ ਹੁੰਦੇ ਨੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅਸੀਂ ਬੇਲੋੜੇ ਕੰਮ ਇੰਨੇ ਵਧਾ ਲਏ ਜਿਨ੍ਹਾਂ ਤੋਂ ਬਿਨਾਂ ਸਰ ਵੀ ਸਕਦਾ ਤੇ ਘੱਟ ਵੀ ਹੋ ਸਕਦਾ। ਮੈਂ ਹੈਰਾਨ ਹਾਂ, ਚਲੋ ਯਾਦਗਾਰਾਂ ਸਾਂਭ ਕੇ ਰੱਖਣੀਆਂ ਚਾਹੀਦੀਆਂ ਨੇ, ਪਰ ਸਮੇਂ ਦੀ ਵੰਡ ਤਾਂ ਸਹੀ ਕਰਨੀ ਚਾਹੀਦੀ ਵੀ ਮੁੰਡਾ ਜੁੱਤੀ ਪਾ ਰਿਹਾ ਉਹਦੀ ਵੀ ਮੂਵੀ ਬਣਨੀ ਆ, 5-7 ਮਿੰਟ ਉਹਦੇ 'ਤੇ ਲਾਤੇ, ਗੁਰਦੁਆਰੇ 'ਚ ਐਂਟਰੀ ਹੋ ਰਹੀ ਆ, ਭਾਵੇਂ ਜੂਨ ਜੁਲਾਈ ਦਾ ਮਹੀਨਾ ਹੋਵੇ, ਮਰੂਦਾਂ ਥੱਲੇ ਸਾਰੀ ਬਰਾਤ ਸੁੱਕਣੀ ਪਾਈ ਹੁੰਦੀ। ਉਹ ਮੂਵੀ ਜੀ ਵਾਲੇ ਕਹਿ ਜਾਂਦੇ ਅੰਕਲ ਜੀ ਧੌਣ ਥੋੜ੍ਹੀ ਜਿਹੀ ਇੱਧਰ ਨੂੰ, ਹੱਥ ਥੋੜ੍ਹਾ ਜਿਹਾ ਇੱਧਰ ਨੂੰ, ਆ ਖੱਬੇ ਨੂੰ ਹੋ ਜਾਓ, ਸੱਜੇ ਨੂੰ, ਐਂਟਰੀ ਕਰਾਉਂਦੇ ਹੀ 1/2 ਘੰਟਾ ਲਾਤਾ, ਉੱਥੇ ਆਰਾਮ ਨਾਲ ਖੜੇ ਰਹੇ ਅਸੀਂ। ਜਦੋਂ ਆਨੰਦ ਕਾਰਜ ਸ਼ੁਰੂ ਹੋ ਗਏ, ਜਿੱਥੇ ਆਣ ਕੇ ਪਾਤਸ਼ਾਹ ਜੀ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਇੱਥੇ ਅਜੇ ਕੀਰਤਨ ਨਹੀਂ ਸ਼ੁਰੂ ਹੋ ਜਾਂਦਾ, ਕਿਤੇ ਤਾਂ ਫੁੱਫੜ ਆਣ ਕੇ ਕੰਨ 'ਚ ਕਹਿ ਜਾਂਦਾ ਗਿਆਨੀ ਜੀ ਛੇਤੀ ਕਰਿਓ, ਕਿਤੇ ਮਾਸੜ ਕਹੀ ਜਾਂਦਾ, ਉਹ ਛੇਤੀ ਦੇਣੇ ਅਸੀਂ ਉੱਥੇ ਵੀ ਜਾਣਾ ਜੀ।
ਉੱਥੇ ਹੈਰਾਨੀ ਦੀ ਗੱਲ ਆ ਵੀ ਸ਼ਾਮ ਨੂੰ ਕਈ ਵਾਰੀ 5:30 ਵੱਜ ਜਾਂਦੇ ਨੇ, ਮਜਬੂਰ ਘਰਾਂ ਦੀਆਂ ਬੱਚੀਆਂ ਉਹ ਨੱਚਣ ਵਾਸਤੇ ਆਉਂਦੀਆਂ ਨੇ। ਕਿਹੜਾ ਚਾਹੁੰਦਾ ਮੇਰੀ ਧੀ ਜਾਂ ਮੇਰੀ ਭੈਣ ਡਾਂਸਰ ਬਣ ਜਾਵੇ? ਕੌਣ ਚਾਹੁੰਦਾ? ਤੁਹਾਡੇ 'ਚ ਚਾਹੁੰਦਾ ਕੋਈ? ਮਜਬੂਰ ਘਰਾਂ ਦੀਆਂ ਧੀਆਂ ਭੈਣਾਂ ਨੱਚਦੀਆਂ ਨੇ, ਉੱਥੇ ਉਹਨਾਂ ਦਾ ਟਾਈਮ ਵੀ ਹੋ ਜਾਵੇ, ਰਿਵਾਲਵਰ ਕੱਢ ਕੇ ਖੜ ਜਾਂਦੇ ਨੇ। ਇਹ ਦਿਨ ਕਿਤੇ ਵਾਰ ਵਾਰ ਆਉਣਾ, ਅਜੇ ਹੋਰ ਗੇੜਾ ਦਿਓ। ਜਿਹੜਾ ਫੁੱਫੜ ਤੇ ਮਾਸੜ ਕਹਿੰਦਾ ਮੇਰੀ ਡੈਸਕ ਹਿੱਲੀ ਆ, ਉਹ ਵੀ ਭੰਗੜਾ ਪਾਉਣੋ ਨਹੀਂ ਉੱਥੇ ਜਾ ਕੇ ਹਟਦਾ, ਕਿਉਂਕਿ ਵਿਆਹ ਵਾਲੇ ਗੰਦੇ ਗੀਤ ਸਾਨੂੰ ਚੰਗੇ ਲੱਗਦੇ ਨੇ। ਉਂਝ ਅੱਜ ਕੱਲ੍ਹ ਕੋਈ ਨਹੀਂ ਸੰਗਦਾ ਬਹੁਤਾ, ਫਿਰ ਉਹ ਵਿਆਹ ਵਾਲੀ ਕੁੜੀ ਨੂੰ ਵੀ ਧੱਕੇ ਨਾਲ ਨਚਾਉਂਦੇ ਨੇ। ਕਈ ਵਾਰੀ ਕਈ ਸੰਗਦੀਆਂ ਹੁੰਦੀਆਂ ਨੇ, ਫਿਰ ਵੀ ਨਚਾਉਂਦੇ ਨੇ। ਉਹ ਸੋਚਦੀ ਆ ਵੀ ਅੱਜ ਦਾ ਦਿਨ ਜਰਾਂਦ ਕਰ ਲਓ, ਸਾਰੀ ਜ਼ਿੰਦਗੀ ਮੈਂ ਤੁਹਾਨੂੰ ਨਚਾਉਣਾ ਹੀ ਆ, ਜਿੱਦਾਂ ਦੇ ਸਾਡੇ ਲੱਛਣ ਨੇ। ਹੁੰਦਾ ਇੱਦਾਂ ਨਾਲ ਹੀ ਆ, ਵਿਆਹ ਵਾਲੇ ਗੰਦੇ ਗੀਤ ਚੰਗੇ ਲੱਗਦੇ ਨੇ। ਇਹ ਬਾਣੀ ਦੀ ਪੰਗਤੀ ਆ। ਬਿਖੈ ਨਾਦ ਕਰਨ ਸੁਣ ਭੀਨਾ, ਹਰ ਜਸ ਸੁਣ ਤਾਂ ਆਲਸ ਮਨ ਕੀਨਾ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਬੁਰੇ ਪਾਸੇ ਨੂੰ ਸ਼ੇਰ ਬਣ ਜਾਂਦੇ ਤੇ ਭੱਜ ਭੱਜ ਕੇ ਜਾਂਦੇ। ਪਾਤਸ਼ਾਹ ਜੀ ਕਹਿੰਦੇ ਉਹ ਰੱਬ ਰੱਬ ਕਰਦਿਆਂ ਦੇਰੀ ਨਾ ਕਰੀ। ਬਾਣੀ ਜਦੋਂ ਪੜ੍ਹਦੇ ਆ ਪਿਆਰ ਨਾਲ ਪੜਿਆ ਕਰੋ, ਸਹਿਜ ਨਾਲ ਪੜਿਆ ਕਰੋ, ਬਹੁਤ ਬਾਣੀ ਚੇਤੇ ਹੋ ਜਾਂਦੀ ਆ। ਰੇ ਮੂੜੇ ਲਾਹੇ ਕਹੋ ਤੂੰ ਢੀਲਾ ਢੀਲਾ, ਤੋਟੇ ਕਹੋ ਬੇਗ ਧਾਇਆ, ਸਸਤ ਵੱਖਰ ਤੂੰ ਕਿੰਨੇ ਨਾਹੀ, ਪਾਪੀ ਵਾਧਾ ਰਿਨਾਇਆ। ਪਾਤਸ਼ਾਹ ਜੀ ਕਹਿੰਦੇ ਉਹ ਭਲਿਆ ਚੰਗਾ ਕੰਮ ਕਰਦਿਆਂ ਕਦੇ ਦੇਰੀ ਨਾ ਕਰੀ। ਭਗਤ ਕਬੀਰ ਜੀ ਕਹਿੰਦੇ ਜਿਹੜਾ ਚੰਗਾ ਕੱਲ ਨੂੰ ਕਰਨ ਦੀ ਸੋਚ ਰਿਹਾ ਉਹਨੂੰ ਅੱਜ ਕਰ ਲਾ, ਤੇ ਜਿਹੜਾ ਚੰਗਾ ਅੱਜ ਕਰਨ ਨੂੰ ਸੋਚ ਰਿਹਾ ਉਹਨੂੰ ਸ਼ਾਮ ਤੱਕ ਡਿਲੇ ਨਾ ਕਰੀ, ਉਹਨੂੰ ਹੁਣੇ ਕਰ ਲਾ। ਇਹ ਪਾਪੀ ਮਨੂਏ ਦਾ ਕੀ ਭਰੋਸਾ? ਕਬੀਰ ਕਾਲ ਕਰੰਤਾ ਅਬੈ ਕਰ, ਅਬ ਕਰਤਾ ਸੋਏ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੈ ਕਾਲ। ਇਹ ਨਾ ਕਹੀਏ ਅਸੀਂ ਸਿਆਣੇ ਬਹੁਤ ਹਾਂ, ਅਕਸਰ ਹੀ ਸੱਜਣੇ ਕਹਿ ਦਿੰਦੇ ਆ ਜੀ ਵੀ ਸਾਨੂੰ ਗੁਰੂ ਵਾਲੇ ਬਣਨ ਦੀ ਕੀ ਲੋੜ ਆ, ਅਸੀਂ ਗੁਰਦੁਆਰੇ ਨਹੀਂ ਆਉਂਦੇ, ਸਾਡਾ ਤਾਂ ਮਨ ਸਾਫ਼ ਆ, ਕਿਰਤ ਸੱਚੀ ਕਰੀ ਦੀ। ਮੈਂ ਹੱਸਦਾ ਹੁੰਦਾ, ਪਤਾ ਨਹੀਂ ਕਿਹੜੀ ਸਰਫ ਪੀ ਕੇ ਜੰਮੇ ਹੋਏ ਜਿਹਨਾਂ ਦਾ ਮਨ ਸਾਫ਼ ਹੋ ਗਿਆ। ਉਹ ਜਿਹੜਾ ਮਨ ਗੁਰੂ ਦੀ ਹਜ਼ੂਰੀ 'ਚ ਆਉਣ ਵਾਸਤੇ ਤਿਆਰ ਨਹੀਂ, ਜਿਹੜਾ ਨੇਮ ਕਰਨ ਨੂੰ ਤਿਆਰ ਨਹੀਂ, ਜਿਹੜਾ ਗੁਰੂ ਵਾਲਾ ਬਣਨ ਵਾਸਤੇ ਤਿਆਰ ਨਹੀਂ, ਹਜੇ ਸਾਡਾ ਮਨ ਸਾਫ਼ ਆ ਜੀ? ਇਹਦਾ ਮਤਲਬ ਦਸ਼ਮੇਸ਼ ਪਾਤਸ਼ਾਹ ਹੱਥ ਬੰਨ ਕੇ ਪੰਜਾਂ ਨੂੰ ਕਹੀ ਜਾਂਦੇ ਵੀ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ, ਉਹਨਾਂ ਦਾ ਮਨ ਸਾਫ਼ ਨਹੀਂ ਸੀ? ਭਾਈ ਮਨੀ ਸਿੰਘ ਹੋਣਾ ਦਾ ਮਨ ਸਾਫ਼ ਨਹੀਂ ਸੀ? ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦਾ ਮਨ ਸਾਫ਼ ਨਹੀਂ ਸੀ? ਸਾਹਿਬਜ਼ਾਦਿਆਂ ਦਾ ਮਨ ਸਾਫ਼ ਨਹੀਂ ਸੀ? ਸਾਡੀ ਜੀ ਕਿਰਤ ਸੱਚੀ ਆ, ਅਸੀਂ ਤਾਂ ਗੁਰੂ ਵਾਲੇ ਬਣਨ ਤੋਂ ਬਿਨਾਂ ਹੀ ਸਾਡਾ ਮਨ ਬੜਾ ਵਧੀਆ। ਉਹ ਭਲਿਓ ਇੱਦਾਂ ਦੀਆਂ ਬਹਾਨੇਬਾਜ਼ੀਆਂ ਨਾ ਕਰੀਏ। ਬੁਰੇ ਕੰਮਾਂ ਨੂੰ ਅਸੀਂ ਦੌੜ ਦੌੜ ਕੇ ਜਾਂਦੇ ਅਤੇ ਚੰਗੇ ਕੰਮਾਂ ਵਾਸਤੇ ਦੇਰੀ ਕਰਦੇ ਹਾਂ। ਇਹ ਮਨੂਏ ਦਾ ਕੋਈ ਭਰੋਸਾ ਨਹੀਂ। ਇਹ ਨਾ ਕਹੀਏ ਅਸੀਂ ਸਿਆਣੇ ਬਹੁਤ ਹਾਂ, ਸਾਡੇ ਤੋਂ ਕਦੇ ਗਲਤੀ ਨਹੀਂ ਹੋਣੀ, ਇਹਦਾ ਕੋਈ ਭਰੋਸਾ ਨਹੀਂ ਹੈ। ਪਿਛਲੇ ਦਿਨੀ ਨਾ ਮੈਂ ਇੱਕ ਆਰਟੀਕਲ ਪੜ੍ਹਿਆ, ਇੱਕ ਸੱਜਣ ਇੱਕ ਬੱਸ ਦੇ ਵਿੱਚ ਸਫ਼ਰ ਕਰ ਰਿਹਾ ਸੀ, ਬੱਸ ਵਿੱਚ ਚੜ੍ਹਿਆ ਅਤੇ ਅਗਲੇ ਬੱਸ ਸਟੈਂਡ ਤੋਂ ਇੱਕ ਸਵਾਰੀ ਹੋਰ ਬਹਿ ਗਈ ਇਹਦੇ ਨਾਲ ਆਣ ਕੇ। ਜਦੋਂ ਸਵਾਰੀ ਨਾਲ ਆਣ ਕੇ ਇੱਕ ਹੋਰ ਬਹਿ ਗਈ ਨਾ, ਉਹਨੇ 10 ਕਿਲੋਮੀਟਰ ਨਾਲ ਸਫ਼ਰ ਕੀਤਾ ਅਤੇ ਉਸ ਤੋਂ ਅਗਲੇ ਬੱਸ ਸਟੈਂਡ 'ਤੇ ਉਹ ਸਵਾਰੀ ਉਤਰ ਗਈ, ਪਰ ਉਹਦੇ ਹੱਥ ਵਿੱਚ ਇੱਕ ਪਰਸ ਸੀ, ਝੋਲਾ ਜਿਹਾ ਸੀ, ਉਹ ਸਵਾਰੀ ਉੱਥੇ ਸੀਟ 'ਤੇ ਹੀ ਭੁੱਲ ਗਈ। ਜਿਹੜਾ ਸੱਜਣ ਪਹਿਲਾਂ ਬੈਠਾ ਹੋਇਆ ਸੀ ਨਾ ਸੀਟ 'ਤੇ, ਉਹਨੇ ਦੇਖਿਆ ਵੀ ਆਹ ਜਿਹੜਾ ਸੱਜਣ ਨਾਲ ਬੈਠਾ ਸੀ ਆਪਦਾ ਇਹ ਝੋਲਾ ਜਿਹਾ ਭੁੱਲ ਗਿਆ ਇੱਥੇ, ਦੇਖੀ ਇਹਦੇ 'ਚ ਕੀ ਆ। ਉਹਨੇ ਦੇਖਿਆ ਉਹਦੇ 'ਚ 20,000 ਰੁਪਈਆ ਅਤੇ ਬੈਂਕ ਦੀ ਕਾਪੀ ਸੀ। ਉਹ ਬੈਂਕ ਦੀ ਕਾਪੀ ਤੋਂ ਐਡਰੈਸ ਦਾ ਪਤਾ ਲੱਗ ਗਿਆ ਵੀ ਸੱਜਣ ਕੌਣ ਸੀ ਅਤੇ ਕਿੱਥੋਂ ਦਾ ਸੀ। ਇਹਨੇ ਮਨ 'ਚ ਸੋਚਿਆ ਵੀ ਇਹਦੇ ਕੱਪੜੇ ਲੀੜੇ ਬੜੇ ਸਧਾਰਨ ਸੀ, ਬਹੁਤ ਗਰੀਬ ਲੱਗਦਾ ਸੀ ਬੰਦਾ, ਪਤਾ ਨਹੀਂ ਕਿਹੜੇ ਕੰਮ ਵਾਸਤੇ ਇਹ ਮਾਇਆ ਦਾ ਪ੍ਰਬੰਧ ਕੀਤਾ ਹੋਣਾ ਵੀ ਇਹ ਪੈਸੇ ਮੋੜ ਕੇ ਆਈਏ। ਮੁੜ ਕੇ ਮਨ 'ਚ ਸੋਚਿਆ ਵੀ ਅੱਜ ਕੱਲ੍ਹ ਜ਼ਮਾਨਾ ਇੱਦਾਂ ਦਾ ਹੀ ਆ, ਕਈ ਵਾਰੀ ਚੰਗਾ ਕਰਦਿਆਂ ਵੀ ਬੜਾ ਗਲ ਪੈ ਜਾਂਦੀ। ਉਹਨੇ 'ਚ ਸੋਚਿਆ ਵੀ ਜੇ ਮੈਂ ਇੱਦਾਂ ਪੈਸੇ ਮੋੜਨ ਚੱਲਿਆ ਗਿਆ, ਮੈਂ 20,000 ਦਿੱਤਾ ਅਤੇ ਅਗਲੇ ਨੇ ਕਿਹਾ ਤਾਂ ਸਾਡਾ ਤਾਂ 2 ਲੱਖ ਸੀ, ਇਹ ਨਾ ਹੋਵੇ ਦੋਵੇਂ ਚੱਕਰ ਪੈ ਜੇ। ਉਹ ਸੱਜਣ ਥਾਣੇ ਚੱਲਿਆ ਗਿਆ ਅਤੇ ਥਾਣੇਦਾਰ ਨੂੰ ਜਾ ਕੇ ਕਹਿੰਦਾ ਜੀ ਬੱਸ ਦੇ ਵਿੱਚ ਇੱਦਾਂ ਨਾਲ ਸਵਾਰੀ ਕਾਣ ਕੇ ਬਹਿ ਗਈ, ਉਹ ਆਪਣੇ ਪੈਸੇ ਭੁੱਲ ਗਈ, ਮੈਂ ਦੇ ਕੇ ਆਉਣਾ ਚਾਹੁੰਦਾ ਅਤੇ ਨਾਲ ਇਹ ਸੋਚਦਾ ਵੀ ਬਿਨਾਂ ਗੱਲ ਤੋਂ ਕੋਈ ਬਲਾ ਮੇਰੀ ਗੱਲ ਨਾ ਪੈ ਜੇ, ਤੁਸੀਂ ਆਪਣੇ ਕੋਈ 1-2 ਆਦਮੀ ਮੇਰੇ ਨਾਲ ਭੇਜੋ, ਮੈਂ ਪੈਸੇ ਮੋੜ ਕੇ ਆਉਣੇ ਆ। ਥਾਣੇਦਾਰ ਚੰਗਾ ਸੀ ਸੁਭਾਅ ਦਾ, ਉਹਨੇ 2 ਸਿਪਾਹੀਆਂ ਨੂੰ ਨਾਲ ਭੇਜਤਾ ਮੋਟਰਸਾਈਕਲ 'ਤੇ ਵੀ ਚਲੋ ਜਾ ਆਓ ਨਾਲ, ਐਡਰੈਸ ਹੈਗਾ ਹੀ ਸੀ ਕੋਲੇ, ਉੱਥੇ ਜਾ ਕੇ ਦਰਵਾਜ਼ਾ ਖੜਕਾਇਆ ਅਤੇ ਨਾਲੇ ਪੁੱਛਿਆ ਵੀ ਤੁਹਾਡਾ ਕੋਈ ਮਾਇਆ ਤਾਂ ਨਹੀਂ ਗੁਆਚੀ? ਉਹਨੇ 10 ਮਿੰਟਾਂ 'ਚ ਹੀ ਇੰਨੇ ਪੈਸੇ ਸੀ ਜੀ।
ਜਾਕੇ ਜਦੋਂ ਪੈਸੇ ਹਵਾਲੇ ਕੀਤੇ ਉਹ ਨਾਲੇ ਰੋਈ ਜਾਵੇ ਨਾਲੇ ਵਾਰ ਵਾਰ ਧੰਨਵਾਦ ਕਰੇ। ਕਹਿੰਦਾ ਜੀ ਧੀ ਦੀ ਸ਼ਾਦੀ ਰੱਖੀ ਹੋਈ ਸੀ, ਕਿਤੋਂ ਵਿਆਜ ਤੇ ਵੀ ਨਹੀਂ ਸੀ ਮਿਲ ਰਹੇ, ਬਹੁਤ ਔਖਾ ਪ੍ਰਬੰਧ ਕੀਤਾ ਸੀ, ਤੁਹਾਡਾ ਧੰਨਵਾਦ। ਵਾਰ ਵਾਰ ਉਹਨੇ ਸ਼ੁਕਰਾਨਾ ਕੀਤਾ, ਉਹ ਪੈਸੇ ਮੋੜ ਕੇ ਸੱਜਣ ਆ ਗਿਆ ਵਾਪਸ। ਕੁਝ ਮਹੀਨੇ ਬਤੀਤ ਹੋ ਗਏ, ਅੱਜ ਇਹੋ ਹੀ ਸੱਜਣ ਇਹੋ ਹੀ ਸਰਦਾਰ ਮੰਡੀ ਦੇ ਵਿੱਚ ਸਬਜ਼ੀ ਲੈਣ ਵਾਸਤੇ ਗਿਆ, ਤੇ ਆਪਾਂ ਜਿੰਨੇ ਇੰਡੀਆ ਤੋਂ ਆਏ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਤਜਰਬਾ ਇਸ ਗੱਲ ਦਾ ਵੀ ਆਪਾਂ ਭਾਅ ਤੜਾਈ ਦਾ ਲਾਜ਼ਮੀ, ਇਹ ਤਾਂ ਇੱਥੇ ਸਟੋਰਾਂ 'ਤੇ ਪੱਕਾ ਲਿਖ ਕੇ ਲਿਆ, ਇਹ ਨਹੀਂ ਘੱਟ ਵੱਧ ਕਰਦੇ, ਆਪਣੇ ਤਾਂ ਰਿਵਾਜ਼ ਹੈਗਾ ਹੀ ਆ। ਉਹਨੇ ਜਾ ਕੇ ਪੁੱਛਿਆ ਵੀ ਆਲੂ 5 ਕਿਲੋ ਲੈਣੇ ਕਿੰਨੇ ਦੇ ਆ? ਉਹ ਇੱਕ ਰੇਹੜੀ ਵਾਲਾ ਕਹਿੰਦਾ ਜੀ 50 ਰੁਪਈਏ ਕਿਲੋ ਆ। ਇਹ ਅਗਲੀ ਰੇਹੜੀ 'ਤੇ ਚੱਲੇ ਗਏ, ਉਹਨੂੰ ਪੁੱਛਿਆ ਵੀ ਕੀ ਰੇਟ ਆਲੂਆਂ ਦਾ? ਉਹ ਨਾਲ ਦੀ ਰੇਹੜੀ ਵਾਲਾ ਕਹਿੰਦਾ 60 ਰੁਪਈਏ ਪਸੇਰੀ। ਇਹ ਕਹਿੰਦਾ ਉਹ ਭਲਿਆ ਨਾਲ ਦਾ 50 ਲਾਉਂਦਾ ਸੀ, ਤੂੰ 60 ਮੰਗੀ ਜਾਂਦਾ। ਕਹਿੰਦਾ ਜੀ ਉਹਦੇ ਆਲੂ ਅਤੇ ਮੇਰੇ ਆਲੂ ਦੇਖ ਲਓ, ਮੇਰੀ ਕੁਆਲਿਟੀ ਬਹੁਤ ਵਧੀਆ, ਘੱਟ ਕਰ ਲਾ ਥੋੜ੍ਹੇ ਜਿਹੇ। ਉਹ ਕਹਿੰਦਾ ਵੀ ਲੈਣੇ ਲੈ ਲਓ, ਨਹੀਂ ਲੈਣੇ ਨਾ ਲਓ, ਰੇਟ 60 ਹੀ ਲੱਗਣਾ। ਇਹ ਕਹਿੰਦਾ ਚੱਲ ਤੇਰੀ ਮਰਜ਼ੀ, ਤੋਲ ਕੇ ਪਾ ਦੇ ਚਲੋ 5 ਕਿਲੋ। ਇਹਨੇ ਤੋਲ ਕੇ 5 ਕਿਲੋ ਆਲੂ ਪਾ ਦੇ ਜੀ। ਇਹਨੇ 100 ਦਾ ਨੋਟ ਕੱਢਿਆ ਅਤੇ ਰੇਹੜੀ ਵਾਲੇ ਨੂੰ ਦੇਣ ਲੱਗਾ। ਉਹਦੇ ਕੋਲ ਖੁੱਲ੍ਹੇ ਪੈਸੇ ਹੈ ਨਹੀਂ ਸੀ, ਉਹ ਤੜਾਉਣ ਵਾਸਤੇ ਤੀਜੀ ਰੇਹੜੀ ਵਾਲੇ ਕੋਲ ਚਲਿਆ ਗਿਆ। ਇੰਨੇ ਕੁ ਚਿਰ ਨੂੰ ਇਹਨੇ 5-7 ਉਹਦੇ ਮੋਟੇ ਮੋਟੇ ਆਲੂ ਚੱਕ ਕੇ ਚੋਰੀ ਪਾ ਲਏ। ਆਣ ਕੇ ਜਦੋਂ ਪੈਸੇ ਮੋੜਨ ਲੱਗਾ ਨਾ, ਅਤੇ ਨਾਲ ਦਾ ਰੇਹੜੀ ਵਾਲਾ ਕਹਿੰਦਾ ਕਿਉਂ ਮਹਿੰਗੇ ਵੇਚ ਲਏ? ਉਹ ਕਹਿੰਦਾ ਹਾਂ 60 ਕਹੇ ਸੀ, 60 ਹੀ ਲਾਏ ਆ। ਉਹ ਕਹਿੰਦਾ ਕਾਹਦੇ 60 ਲਾਏ? ਉਹ ਭਲਿਆ ਤੇਰੇ 1.5-2 ਕਿਲੋ ਚੱਕ ਕੇ ਇਹਨੇ ਚੋਰੀ ਪਾ ਲਿਆ। ਉੱਥੇ ਜੀ ਲਾਲਾ ਸ਼ੁਰੂ ਹੋ ਗਈ। ਜਦੋਂ ਲੜਾਈ ਕਲੇਸ਼ ਜਿਹਾ ਵੱਧ ਗਿਆ ਨਾ, ਤੇ ਊਂ ਆਪਾਂ ਖੜੀਏ ਚਾਹੇ ਨਾ ਖੜੀਏ, ਜਿੱਥੇ ਲਾਲਾ ਹੁੰਦੀ ਉੱਥੇ ਤਾਂ 150 ਬੰਦਾ ਵਹਿੰਦੇ ਇਕੱਠਾ ਹੋ ਜਾਂਦਾ, ਲੋਕਾਂ ਦਾ ਇਕੱਠ ਹੋ ਗਿਆ, ਲਾਲਾ ਹੋਣ ਲੱਗ ਗਈ। ਇਹ ਕਵੇ ਮੈਂ ਚੱਕੇ ਨਹੀਂ, ਰੇਹੜੀਆਂ ਵਾਲੇ ਕਈ ਜਣ ਵੀ ਚੱਕੇ ਆ, ਕਹਿੰਦੇ ਵੀ ਆਪੇ ਨਿਤਾਰਾ ਹੋ ਜਾਊਗਾ, ਵੀ ਇਹਦੇ ਆਲੂ ਤੋਲ ਕੇ ਵੇਖ ਲਓ। ਉਹ ਜਦੋਂ ਇੱਦਾਂ ਦਾ ਰੌਲਾ ਜਿਹਾ ਪਈ ਜਾਂਦਾ ਸੀ, ਇਕੱਠ ਹੋਇਆ ਹੋਇਆ ਸੀ, ਅਚਾਨਕ ਹੀ ਗਸ਼ਤ ਕਰਦਿਆਂ ਹੋਇਆ ਉਹੀ ਥਾਣੇਦਾਰ ਆ ਗਿਆ। ਉਹ ਕਹਿੰਦੇ ਇੱਥੇ ਇਕੱਠ ਜਿਹਾ ਕਿਉਂ ਹੋਇਆ? ਕਹਿੰਦੇ ਜੀ ਵੀ ਆਹ ਲੜਾਈ ਹੋ ਗਈ ਕਿੱਥੇ। ਭੀੜ ਨੂੰ ਪਾਸੇ ਕੀਤਾ, ਜਾ ਕੇ ਪੁੱਛਿਆ ਕੀ ਗੱਲ ਹੋ ਗਈ? ਕਹਿੰਦੇ ਜੀ ਇੱਦਾਂ ਇਹਨੇ ਭਾਈ ਨੇ ਇਸ ਨੇ ਆਲੂ ਲਏ ਸੀ, ਅਤੇ 1.5 ਕਿਲੋ ਉਹਦੇ ਬਕਾਇਆ ਲੈਣ ਵਾਸਤੇ ਖੁੱਲ੍ਹੇ ਪੈਸੇ ਲੈਣ ਗਿਆ ਨੇ, ਚੱਕ ਕੇ ਪਾ ਲਏ। ਥਾਣੇਦਾਰ ਕਹਿੰਦਾ ਵੀ ਇਹਦੀ ਨੀਅਤ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ, ਤਾਂ ਬੰਦਾ ਹੀ ਬੜਾ ਵਧੀਆ। ਉਹ ਕਹਿੰਦੇ ਜੀ ਵੀ ਸਾਡੇ 'ਤੇ ਨਾ ਯਕੀਨ ਕਰੋ, ਤੋਲ ਕੇ ਦੇਖ ਲਓ, ਆਪੇ ਪਤਾ ਲੱਗ ਜੂ। ਥਾਣੇਦਾਰ ਸਿਆਣਾ ਬਹੁਤ ਸੀ, ਉਹਨੇ ਕੀ ਕੀਤਾ ਵੀ ਸਰਦਾਰ ਨੂੰ ਫੜ ਕੇ ਪਾਸੇ ਲੈ ਗਿਆ, ਕਹਿੰਦਾ ਵੀ ਤੇਰੀ ਨੀਅਤ 'ਤੇ ਤਾਂ ਨਹੀਂ ਮੈਨੂੰ ਸ਼ੱਕ, ਤੂੰ ਤਾਂ ਬੰਦਾ ਹੀ ਬੜਾ ਧਰਮੀ ਆ, ਤੂੰ ਤਾਂ ਕਿਸੇ ਦਾ ਗੁਆਚਿਆ ਹੋਇਆ 20,000 ਰੁਪਈਆ ਮੇਰੇ ਕੋਲ ਆਇਆ ਸੀ ਅਤੇ ਜਾ ਕੇ ਆਪ ਦੇ ਕੇ ਆਇਆ, ਸਹੀ ਸਹੀ ਗੱਲ ਦੱਸ ਕੀ ਆ? ਜੇ ਸਾਰਿਆਂ ਦੇ ਸਾਹਮਣੇ ਮੈਂ ਤੱਕੜੀ 'ਤੇ ਤੋਲ ਕੇ ਦੇਖ ਲਏ, ਕਿਤੇ ਤੇਰੀ ਬੇਇੱਜ਼ਤੀ ਨਾ ਹੋ ਜਾਵੇ, ਸੱਚ ਗੱਲ ਕੀ ਆ? ਜਦੋਂ ਇਹ ਗੱਲ ਪੁੱਛੀ, ਸਰਦਾਰ ਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਰਹੇ ਸੀ, ਰੋਂਦਿਆਂ ਕਹਿਣ ਲੱਗਾ, ਥਾਣੇਦਾਰ ਜੀ ਇਹ ਸੱਚ ਕਹਿੰਦੇ ਆ, ਸੱਚਮੁੱਚ ਜੇ ਨਹੀਂ ਬੇਈਮਾਨ ਹੋਇਆ ਤਾਂ 20,000 ਤੇ ਵੀ ਬੇਈਮਾਨ ਨਹੀਂ ਹੋਇਆ, ਤੇ ਜੇ ਬੇਈਮਾਨ ਹੋਣ ਤੇ ਆਇਆ 4 ਆਲੂਆਂ ਤੇ ਵੀ ਬੇਈਮਾਨ ਹੋ ਗਿਆ। ਇਹ ਗਾਥਾ ਮੈਂ ਤਾਂ ਸੁਣਾਈ ਆ, ਇਹ ਨਾ ਸੋਚੀਏ ਸਿਆਣੇ ਬਹੁਤ ਆ, ਕੱਲ੍ਹ ਦਾ ਕੋਈ ਪਤਾ ਨਹੀਂ ਕਿੱਦਾਂ ਦਾ ਦਿਨ ਚੜ੍ਹਨਾ, ਚੰਗਾ ਕੰਮ ਕਰਦਿਆਂ ਕਦੇ ਦੇਰੀ ਨਾ ਕਰੀਏ। ਤੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਉਦਾਹਰਨ ਦਿੱਤੀ ਆ ਸਾਡੇ ਮਨ ਦੀ, ਇਲ ਦੀ ਉਡਾਰੀ ਤਾਂ ਬਹੁਤ ਉੱਚੀ ਹੁੰਦੀ ਆ, ਲੰਮਾ ਸਮਾਂ ਉੱਡ ਵੀ ਸਕਦੀ ਆ। ਇਹਨੇ ਪਹਾੜਾਂ ਦੀ ਸੈਰ ਕੀਤੀ, ਇਹ ਬਾਗਾਂ ਦੀ ਸੈਰ ਕਰਦੀ ਰਹੀ, ਇੰਨਾ ਉੱਚਾ ਉੱਡਣ ਵਾਲੀ ਉੱਚੀਆਂ ਉਡਾਰੀਆਂ ਮਾਰਨ ਵਾਲੀ ਡਿੱਗਦੀ ਕਿੱਥੇ ਆ? ਜਿੱਥੇ ਮੁਰਦਾਰ ਤੇ ਗੰਦ ਪਿਆ ਹੋਵੇ। ਸਾਡਾ ਮਨੂਆ ਉਡਾਰੀਆਂ ਬਹੁਤ ਮਾਰਦਾ, ਪਰ ਪਤਾ ਨਹੀਂ ਕਿਹੜੇ ਗੰਦਗੀ ਦੇ ਢੇਰ ਤੇ ਡਿੱਗਣਾ ਨੇ ਜਾ ਕੇ। ਫਿਰਦੀ ਫਿਰਦੀ ਦਹਿ ਦਿਸ਼ਾ, ਜਲ ਪਰਬਤ ਬਨਰਾਏ, ਜਿੱਥੇ ਡਿੱਠਾ ਮਿਰਤ ਕੋ ਐਲ ਬਹਿਠੀ ਆਏ। ਇਹਦਾ ਕੋਈ ਭਰੋਸਾ ਨਹੀਂ ਪਾਤਸ਼ਾਹ ਜੀ, ਕਹਿੰਦੇ ਬਿਲਮ ਨਾ ਕਰੇ ਹੋ ਮੀਤ, ਰੱਬ ਰੱਬ ਕਰਦਿਆਂ ਕਦੇ ਦੇਰੀ ਨਾ ਕਰੀਏ। ਅਸੀਂ ਸੁਣ ਕੇ ਵੀ ਸੁੱਤੇ ਰਹੇ ਨੇ ਪਾਤਸ਼ਾਹ ਜੀ, ਕਹਿੰਦੇ ਕਿਆ ਪੜ੍ਹੀਆ ਕਿਆ ਗੁਣੀਆਂ, ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ। ਕਿਆ ਸੋਚਾਂ ਬਾਰੰਬਾਰਾ, ਉਹ ਸੁਣ ਕੇ ਵੀ ਪੱਲਾ ਝਾੜ ਕੇ ਚਲਿਆ ਜਾਣਾ, ਕਦੋਂ ਸ਼ੁਰੂਆਤ ਕਰਨੀ ਆ? ਦਾੜੀ ਚਿੱਟੀ ਹੋ ਗਈ, ਅੱਗਾ ਨੇੜਾ ਆਇਆ ਤੇ ਪਿੱਛਾ ਰਹਿਆ ਦੂਰ ਵਾਲੀ ਕਹਾਣੀ ਬਣੀ ਹੋਈ ਆ, ਅਜੇ ਵੀ ਨਿਤਨੇਮ ਕਰਨ ਲਈ ਤਿਆਰ ਨਹੀਂ। ਫਿਰ ਵੀ ਕਹੀ ਜਾਂਦੇ ਸਾਡਾ ਮਨ ਬੜਾ ਸਾਫ਼ ਆ, ਗੁਰਦੁਆਰੇ ਜਾਣ ਦੀ ਮੈਨੂੰ ਕੋਈ ਲੋੜ ਨਹੀਂ। ਜਿਹੜਾ ਮਨ ਅਜੇ ਗੁਰੂ ਦੀ ਹਜ਼ੂਰੀ ਵਿੱਚ ਬੈਠਣ ਵਾਸਤੇ ਤਿਆਰ ਨਹੀਂ, ਸਾਫ਼ ਕਾਹਦੇ ਨਾਲ ਹੋ ਗਿਆ? ਭਗਤ ਕਬੀਰ ਜੀ ਕਹਿੰਦੇ ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਭੈ ਦੁੱਖ, ਜਾਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੈ ਸੁੱਖ।
ਕਬੀਰ ਸੂਤਾ ਕਿਆ ਕਰੈ ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਪਸਾਰ। ਕਬੀਰ ਸੂਤਾ ਕਿਆ ਕਰੈ ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਬਿਛੜਾ ਤਾਂ ਹੂੰ ਕੇ ਸੰਗ ਲਾਗ। ਜਿਹਦੇ ਨਾਲ ਵਿਛੜਿਆ ਹੈ ਉਹਦੇ ਚਰਨਾਂ ਨਾਲ ਜੁੜ ਜਾ, ਚੰਗਾ ਕੰਮ ਕਰਦਿਆਂ ਕਦੇ ਦੇਰੀ ਨਾ ਕਰੀਏ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਦੀਆਂ ਰਚਨਾਵਾਂ ਭਾਵਨਾ ਵਾਲੀਆਂ ਨੇ। ਜਿਹਨੇ ਕਦੇ ਨੇਮ ਨਹੀਂ ਕੀਤਾ ਉਹ ਨੇਮ ਕਰਨ ਲੱਗ ਜਾਂਦਾ, ਜਿਹਨੇ ਕਦੇ ਸਿਮਰਨ ਨਹੀਂ ਕੀਤਾ ਉਹ ਸਿਮਰਨ ਕਰਨ ਲੱਗ ਜਾਂਦਾ, ਜਿਹਨੇ ਕਦੇ ਸੇਵਾ ਨਹੀਂ ਕੀਤੀ ਉਹ ਸੇਵਾ ਕਰਨ ਲੱਗ ਜਾਂਦਾ। ਉਹਨਾਂ ਦੀਆਂ ਭਾਵਨਾ ਵਾਲੀਆਂ ਰਚਨਾਵਾਂ ਨੇ ਸਾਰੀਆਂ। ਉਹਨਾਂ ਦੀ ਇੱਕ ਰਚਨਾ ਮੈਨੂੰ ਚੇਤੇ ਅੱਜ ਦੇ ਪ੍ਰਕਰਨ ਨਾਲ ਢੁੱਕਦੀ, ਸਾਂਝੀ ਕਰਦਾ ਜਾਵਾਂ। ਉਹ ਕਹਿੰਦੇ ਵੀ ਜਿਹੜਾ ਕੱਲ ਲੰਘ ਗਿਆ ਉਹਨੇ ਵਾਪਸ ਨਹੀਂ ਆਉਣਾ, ਆਉਣ ਵਾਲੇ ਦਾ ਪਤਾ ਕੋਈ ਨਹੀਂ, ਕੱਲ ਵਾਲੇ ਦਾ ਉਹਦਾ ਪਤਾ ਕੋਈ ਨਹੀਂ, ਆਵੇ ਜਾਂ ਨਾ ਆਵੇ ਕੇਵਲ ਵਰਤਮਾਨ ਆ ਨਾ ਸਾਡੇ ਕੋਲ। ਤੇ ਸੱਚਮੁੱਚ ਬੰਦਾ ਬੀਤੇ ਦੀਆਂ ਯਾਦਾਂ ਵਿੱਚ ਤੇ ਆਉਣ ਵਾਲੇ ਦੀ ਚਿੰਤਾ ਵਿੱਚ ਜਿਉਂਦਾ, ਵਰਤਮਾਨ ਵਿੱਚ ਨਹੀਂ ਜਿਉਂ ਰਿਹਾ। ਭਾਈ ਸਾਹਿਬ ਜੀ ਕਹਿੰਦੇ ਬੀਤੇ ਦੀਆਂ ਯਾਦਾਂ ਵਿੱਚ, ਆਉਣ ਵਾਲੇ ਦੀ ਚਿੰਤਾ ਵਿੱਚ ਅੱਜ ਨੂੰ ਕਿਉਂ ਖਰਾਬ ਕਰੀ ਜਾਂਦਾ। ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ, ਅੱਜ ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਅੱਜ ਭਲਕ ਨੂੰ ਸੋਚ ਅੱਜ ਇਹ ਮੁਫਤ ਗਵਾਈ, ਹੋ ਸੰਭਲ ਸੰਭਾਲ ਇਸ ਅੱਜ ਨੂੰ। ਇਹ ਬੀਤੇ ਮਹਾਰਸ ਪੀਤਿਆਂ ਹਰ ਰਸ ਵਿੱਚ ਖੀਵੇ ਮੱਤਿਆਂ, ਹਰ ਰੰਗ ਹਰ ਕੀਰਤ ਚਾਹੁੰਦਿਆਂ, ਮਾਲਕ ਦਾ ਨਾਮ ਜਪਦਿਆਂ ਉਹਦੇ ਚਰਨਾਂ ਨਾਲ ਜੁੜ ਕੇ ਬਤੀਤ ਕਰ ਲਈਏ। ਪਾਤਸ਼ਾਹ ਜੀ ਕਹਿੰਦੇ ਚੰਗਾ ਕੰਮ ਕਰਦਿਆਂ ਦੇਰੀ ਨਾ ਕਰ, ਕਹਿੰਦੇ ਕਹਾਂ ਵਿਸਾਸਾ ਦੇਖ ਕਾ ਬਿਲਮਨ ਕਰਿਓ ਮੀਤ, ਪਤਾ ਨਹੀਂ ਕਦੋਂ ਕਿਹਦੀ ਵਾਰੀ ਆ ਜਾਣੀ ਆ। ਭਾਈ ਰੱਬ ਰੱਬ ਕਰਦਿਆਂ ਦੇਰੀ ਨਾ ਕਰੀਏ, ਨਹਿ ਬਾਰਕ ਨਹਿ ਜੋਬਨ ਨਹਿ ਬਿਰਦੀ ਕਛ ਬੰਦ, ਪਤਾ ਨਹੀਂ ਸੱਦਾ ਬਚਪਨ ਵਿੱਚ ਆ ਜਾਣਾ, ਜਵਾਨੀ ਵਿੱਚ ਆ ਜਾਣਾ, ਤੇ ਜਦੋਂ ਬੁਢੇਪਾ ਆ ਗਿਆ ਫਿਰ ਤਾਂ ਪੱਕਾ ਹੀ ਪਤਾ ਨਾ। ਜੈਸੇ ਕਿਰਸਾਨ ਬੋਵੈ ਕਿਰਸਾਨੀ, ਕਾਚੀ ਪਾਕੀ ਬਾਢ ਪਰਾਨੀ, ਜੋ ਜਨਮੈ ਸੋ ਜਾਨੋ ਮੂਆ, ਗੋਬਿੰਦ ਭਗਤ ਅਸਥਿਰ ਹਥੀਆ। ਜਦੋਂ ਬੁਢੇਪਾ ਫਿਰ ਤਾਂ ਪੱਕਾ ਹੀ ਪਤਾ ਨਾ ਵੀ ਸਮਾਂ ਆਉਣ ਹੀ ਵਾਲਾ। ਨਹਿ ਬਾਰਕ ਨਹਿ ਜੋਬਨੈ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨਹਿ ਬੂਝੀਆ ਜੋ ਆਏ ਪਰੈ ਜਮ ਫੰਦ, ਉਸ ਸਮੇਂ ਦਾ ਕੋਈ ਪਤਾ ਨਹੀਂ ਕਦੋਂ ਤੇ ਕਿਹਦੀ ਵਾਰੀ ਆਉਣ ਵਾਲੀ ਹੈ। ਗਿਆਨੀ ਧਿਆਨੀ ਚਤਰਪੇਖ ਰਹਿਣ ਨਹੀਂ ਇਹ ਠਾਏ, ਕੋਈ ਗਿਆਨਵਾਨ ਕੋਈ ਸਾਧਕ ਧਿਆਨ ਜੋੜਨ ਵਾਲਾ ਸਰੀਰ ਕਰਕੇ ਇਸ ਦੁਨੀਆਂ ਤੇ ਜਿਹੜਾ ਵੀ ਆਇਆ, ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ, ਧੀਰ ਹਰੇਕ ਨੇ ਜਾਣਾ ਹੈ। ਛਾੜ ਛਾੜ ਸਗਲੀ ਗਈ ਮੂੜ ਤਹਾਂ ਲਪਟਾਏ, ਜਿਨ੍ਹਾਂ ਨਾਸ਼ਵਤ ਪਦਾਰਥਾਂ ਨੂੰ ਛੱਡ ਕੇ ਸਾਰੇ ਚਲੇ ਗਏ, ਅਸੀਂ ਕੇਵਲ ਉਹਨਾਂ ਵਿੱਚ ਹੀ ਮੋਹ ਪਾਇਆ ਹੋਇਆ, ਮਾਲਕ ਨੂੰ ਚੇਤੇ ਨਹੀਂ ਕਰਦੇ। ਅਗਲੀਆਂ ਪੰਕਤੀਆਂ ਨੇ ਗੁਰਪ੍ਰਸਾਦ ਸਿਮਰਤ ਰਹਿ ਜਾਹੂ ਮਸਤਕ ਭਾਗ, ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗਦੇ ਨੇ ਉਹ ਗੁਰੂ ਦੀ ਕਿਰਪਾ ਨਾਲ ਉਸ ਮਾਲਕ ਨੂੰ ਸਿਮਰਦੇ ਨੇ। ਨਾਨਕ ਆਏ ਸਫਲ ਤੇ ਜਾ ਕੋ ਪ੍ਰਿਆ ਹੈ ਸੁਹਾਗ, ਜਿਨ੍ਹਾਂ ਨੇ ਉਸ ਮਾਲਕ ਵਾਹਿਗੁਰੂ ਨੂੰ ਆਪਣਾ ਕੰਤ ਬਣਾ ਲਿਆ, ਉਹਦੇ ਨਾਲ ਸਾਂਝ ਬਣਾ ਲਈ, ਉਹਨਾਂ ਦਾ ਆਉਣਾ ਇਸ ਜੱਗ ਤੇ ਸਫਲਾ ਹੈ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸੁਨੇਹਾ ਸਾਡੇ ਸਾਰਿਆਂ ਵਾਸਤੇ ਆ, ਉਹਨੂੰ ਪੱਲੇ ਬੰਨ ਕੇ ਲੈ ਜਾਈਏ। ਆਪਾਂ ਅਕਸਰ ਹੀ ਇਹ ਗੱਲ ਕਹਿੰਦੇ ਹਾਂ ਫਲਾਨਾ ਚੰਗਾ ਭੱਲਾ ਸੀ, ਮੇਰੇ ਨਾਲ ਫੋਨ 'ਤੇ ਗੱਲਾਂ ਕੀਤੀਆਂ ਜੀ, ਹੁਣੇ ਸੁਨੇਹਾ ਆ ਗਿਆ, ਫੋਨ ਆ ਗਿਆ ਵੀ ਉਹ ਚੜ੍ਹਾਈ ਕਰ ਗਿਆ। ਜਦੋਂ ਅਸੀਂ ਜਾਣਾ ਤਾਂ ਸਾਨੂੰ ਵੀ ਟਾਈਮ ਇੰਨਾ ਕੀ ਲੱਗਣਾ। ਕਬੀਰ ਡੂਬਹਿ ਗੋਰੇ ਵਾਪਰੇ, ਬਹੁ ਲੋਗਨ ਕੀ ਕਾਨ, ਪਰ ਉਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ। ਜੇ ਉਹਨੂੰ ਜਾਂਦਿਆਂ ਦੇਰੀ ਨਹੀਂ ਲੱਗੀ ਤਾਂ ਦੇਰੀ ਤੈਨੂੰ ਵੀ ਨਹੀਂ ਲੱਗਣੀ। ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਹਰ ਜਪਦਿਆਂ ਖਿਨ ਢਿੱਲ ਨਾ ਕੀਜੇ, ਮੇਰੀ ਜਿੰਦੜੀਏ ਮੱਤ ਕੇ ਜਾਪੈ ਸਾਹ ਆਵੈ ਕੇ ਨਾ ਆਵੈ ਰਾਮ। ਆਪਣੇ ਅੰਤ ਨੂੰ ਚੇਤੇ ਕਰਦੇ ਹੋਏ ਉਸ ਬੇਅੰਤ ਨੂੰ ਚੇਤੇ ਕਰੀਏ ਜੀ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਆਓ ਸਾਰੇ ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ, ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਮਾਲਕਾ ਮਿਹਰ ਕਰੀ, ਤਰਸ ਕਰੀ, ਜੋ ਕਹਿੰਦੇ ਹਾਂ ਜੋ ਸੁਣਦੇ ਹਾਂ ਤੁਹਾਡੀ ਸਿੱਖਿਆ ਦਾ ਕੋਈ ਕਿਣਕਾ ਸਾਡੇ ਵੀ ਜੀਵਨ ਦਾ ਅੰਗ ਬਣੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।

ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ।

ਡੰਡਾ ਨਾਲ ਬੰਨ ਕੇ ਸਾੜੇ ਗਏ, ਦੀਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ,

ਮਿਹਰਾਮਤ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸ੍ਰੀ ਸੁਖਮਨੀ ਸਾਹਿਬ ਜੀ ਕੇ ਜਾਪ ਵਾਹਿਗੁਰੂ ਗੁਰਮੰਤਰ ਜੀ ਕੇ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਸਤਿਗੁਰੂ ਜੀ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿੱਧ

ਪੂਰੀਆਂ ਕਰਨੀਆਂ ਜੀ। ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਭਾਈ ਅਕਾਲਜੋਤ ਸਿੰਘ ਜੀ ਮਨਹਾਸ ਸਮੁੱਚੇ ਹੀ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ ਸਤਿਗੁਰੂ ਜੀ। ਹਰਵਿੰਦਰ ਸਿੰਘ ਜੀ ਸਮੁੱਚੇ ਹੀ ਪਰਿਵਾਰ ਵੱਲੋਂ ਮਹਾਰਾਜ ਜੋਬ ਮਿਲਣ ਦੀ ਖੁਸ਼ੀ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਭਾਈ ਦਵਿੰਦਰ ਸਿੰਘ ਜੀ ਸਮੁੱਚੇ ਹੀ ਪਰਿਵਾਰ ਵੱਲੋਂ ਮਹਾਰਾਜ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ ਸਮੂਹ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ, ਕਿਰਤ ਕਮਾਈਆਂ ਵਿੱਚ ਬਰਕਤਾਂ ਬਖਸ਼ਣੀਆਂ, ਦਿਨ ਦੁੱਗਣੀ ਰਾਤ ਅਤੇ ਚੌਗੁਣੀ ਤਰੱਕੀ ਬਖਸ਼ਿਸ਼ ਕਰਨੀ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ, ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਮਾੜੀ ਭੈੜੀ ਸੰਗਤ ਤੋਂ ਬਚਾ ਕੇ ਰੱਖਣਾ, ਜਿਨ੍ਹਾਂ ਮਨੋਕਾਮਨਾਵਾਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸੇਵਕਾਂ ਨੇ ਸੇਵਾਵਾਂ ਕਮਾਈਆਂ ਹਨ, ਸੋ ਮਨੋਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਪਾਤਸ਼ਾਹ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ੋ, ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜੀ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਆਗਿਆ ਭਈ ਅਕਾਲ ਕੀ।

जन्म मरण दुख जाए, सतनाम धन वाहे गुरु जियो।

ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਸਾਹਿਬ ਆਲਮ ਸਰਵਰੇ ਕਾਇਨਾਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਪਰਸਨ ਪ੍ਰਾਪਤ ਹੋਏ ਹਨ। ਸੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਮਿਹਰਾਮਤ ਦਾ ਸਦਕਾ 6 ਜੁਲਾਈ ਤੋਂ 16 ਅਗਸਤ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਦੇ ਪਾਠ ਬੋਧ ਸਮਾਗਮ ਗੁਰੂ ਘਰ ਵਿਖੇ ਪ੍ਰਾਰੰਭ ਹੋ ਰਹੇ ਹਨ। ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਸ ਦੇ ਉੱਪਰ ਲਿੰਕ ਅਵੇਲੇਬਲ ਨੇ, ਆਪ ਜੀ ਉਹਨਾਂ ਲਿੰਕਾਂ ਰਾਹੀਂ ਕਿਰਪਾ ਕਰਕੇ ਰਜਿਸਟਰ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਸੰਥਿਆ ਦਾ ਲਾਹਾ ਪ੍ਰਾਪਤ ਕਰੀਏ। ਆਉਣ ਵਾਲੀ 18 ਤਰੀਕ ਨੂੰ ਪਰਸੋਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਸ਼ਹੀਦੀ ਦਿਹਾੜਾ ਹੈ। ਸਤਿਗੁਰਾਂ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ 13 ਨੰਬਰ ਕਮਰੇ ਦੇ ਵਿੱਚ ਪ੍ਰਾਰੰਭ ਹੋਣਗੇ, ਜਿਨ੍ਹਾਂ ਦੇ ਭੋਗ ਪਰਸੋਂ 18 ਤਰੀਕ ਸਵੇਰੇ 9 ਵਜੇ ਪਾਏ ਜਾਣਗੇ। ਆਪ ਸਮੂਹ ਸੰਗਤਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਸਮੇਂ ਵੱਧ ਚੜ ਕੇ ਹਾਜ਼ਰੀਆਂ ਭਰਨੀਆਂ। ਸ਼ਾਮ 6:40 ਤੋਂ 8:40 ਤੱਕ ਮਹਾਨ ਕੀਰਤਨ ਦਰਬਾਰ ਹੋਵੇਗਾ। ਸੋ ਆਪ ਜੀ ਨੇ ਸ਼ਾਮਾਂ ਦੇ ਵਿਸ਼ੇਸ਼ ਦੀਵਾਨਾਂ ਵਿੱਚ ਵੀ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ। ਅਤਿ ਧੰਨਵਾਦੀ ਹਾਂ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲਿਆਂ ਦੇ, ਲੜੀਵਾਰ ਪਾਵਨ ਗੁਰਬਾਣੀ ਦੀ ਵਿਚਾਰ ਨਾਲ ਆਪ ਜੀ ਨੂੰ ਨਿਹਾਲ ਕਰ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਭਾਈ ਬਲਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਹੋਈਆਂ ਸਰਬੱਤ ਭੁੱਲਾਂ ਦੀ ਤਰਸ ਕਰਕੇ ਖਿਮਾ ਬਖਸ਼ਣੀ, ਜੋੜਿਆਂ ਵਿੱਚ ਬਿਠਾਈ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਬਲਜੀਤ ਸਿੰਘ ਜੀ। ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਜੱਥਾ, ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਤਿੰਨਾਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਲੱਗੇ ਹਨ, ਜਿਨ੍ਹਾਂ ਦੇ ਪਰਸੋਂ 18 ਤਰੀਕ ਨੂੰ 9 ਵਜੇ ਮੇਨ ਹਾਲ ਵਿੱਚ ਭੋਗ ਪਾਏ ਜਾਣਗੇ ਅਤੇ ਉਸ ਤੋਂ ਬਾਅਦ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਕੀ ਬਾਣੀ ਦਾ ਪਾਠ ਕੀਰਤਨ ਇਤਿਹਾਸ ਸਰਵਣ ਕਰਨਾ ਜੀ। ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਹਨ, ਜਿਨ੍ਹਾਂ ਦੇ ਐਤਵਾਰ ਨੂੰ 9:15 ਵਜੇ ਮੇਨ ਹਾਲ ਵਿੱਚ ਭੋਗ ਪਾਏ ਜਾਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਹੁਣ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सब अवगुण में गुण नहीं कोई, क्यों कर कंत मिलावा होई। अमृत बाणी दा आप संगतां नूं कीर्तन सरवण करा रहे सन भाई कमलजीत सिंह जी हाजूरी रागी सचखंड श्री दरबार साहब अते उन्हां दा रागी जत्था संगतां वालों बहुत बहुत धन्नवाद। हुण भाई हरपाल सिंह जी श्री दरबार साहब वाले दे हजूरी जत्थे पासों कीर्तन सरवण करिए, इन्हां तों बाद भाई गुरदास जी दे कवितां दी कथा सरवण करांगे। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਤਿੰਨਾਂ ਦੇ ਸ਼ਹੀਦੀ ਦੇ ਸੰਬੰਧ ਵਿੱਚ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ ਗੁਰਦੁਆਰਾ ਸਾਹਿਬ ਵਿਖੇ, ਜਿਨ੍ਹਾਂ ਦੇ ਪਰਸੋਂ ਵੀਰਵਾਰ ਨੂੰ ਮੇਨ ਹਾਲ ਵਿੱਚ 9 ਵਜੇ ਭੋਗ ਪਾਏ ਜਾਣਗੇ ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਸ਼ਹੀਦੀ ਦੇ ਸੰਬੰਧ ਵਿੱਚ ਦੀਵਾਨ ਸੱਜਣਗੇ ਅਤੇ ਸ਼ਾਮ ਨੂੰ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਮਹਾਨ ਕੀਰਤਨ ਦਰਬਾਰ ਹੋਵੇਗਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਗਈ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਕੀ ਬਾਣੀ ਦਾ ਕੀਰਤਨ ਇਤਿਹਾਸ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹੋਈਆਂ ਭੁੱਲਾਂ ਚੁੱਕਾਂ ਲਿਖੀਆਂ ਸਤਿਗੁਰੀ ਗੁਰੂ ਸਮਰਥ ਬਖਸ਼ਿਸ਼ ਕਰਨ, ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸਿੰਘ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਤਿਲ ਭੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰੂ ਦੀ ਸਰਬੱਤ ਦੇ ਕਾਜ ਰਾਸ ਕਰਨ। ਆਓ ਅਗਲੇ ਸਮੇਂ ਵਾਸਤੇ ਸਾਡੇ ਅਤਿ ਸਤਿਕਾਰਯੋਗ ਸਿੱਖ ਮੰਥ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। ਆਓ ਉਹਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਹਰਪਾਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਜੱਥਾ, ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਸ਼ਹੀਦਾਂ ਦੇ ਸਰਤਾਜ, ਤਿੰਨਾਂ ਦੇ ਸ਼ਹੀਦੀ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ, ਜਿਨ੍ਹਾਂ ਦੇ 18 ਤਰੀਕ ਪਰਸੋਂ ਵੀਰਵਾਰ ਨੂੰ ਮੇਨ ਹਾਲ ਵਿੱਚ ਸਵੇਰੇ 9 ਵਜੇ ਭੋਗ ਪੈਣਗੇ ਅਤੇ ਦੀਵਾਨ ਸੱਜਣਗੇ। ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸ਼ਾਮ ਨੂੰ ਵੀਰਵਾਰ ਨੂੰ ਕੀਰਤਨ ਦਰਬਾਰ ਹੋਵੇਗਾ, ਜਿਸ ਵਿੱਚ ਪ੍ਰਸਿੱਧ ਗੁਰੂ ਘਰ ਦੇ ਰਾਗੀ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ। ਆਓ ਹੁਣ ਬੜੇ ਪਿਆਰ ਦੇ ਨਾਲ ਕਥਾ ਸਰਵਣ ਕਰੀਏ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲਿਆਂ ਦੇ ਪਾਸੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀਓ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ।

ਕਪਟ ਕਪਟ ਘਾਟ ਘਾਟ ਨਟ ਵਟ ਨਟ ਗੋਪਤ ਪ੍ਰਗਟ ਅਟ ਪਟ ਜਾਵ ਦੇ ਕਹੈ ਦ੍ਰਿਸ਼ਟ ਸੀ ਦ੍ਰਿਸ਼ਟ ਨਾ ਦਰਸ਼ਨ ਸੋ ਦਰਸ ਬਚ

ਵਾਹਿਗੁਰੂ ਦੀ ਰਚੀ ਹੋਈ ਸ੍ਰਿਸ਼ਟੀ ਦੇ ਕੌਤਕ ਨੇ ਨਾ ਜਿਹੜੇ ਹੈਰਾਨ ਕਰਨ ਵਾਲੇ ਨੇ। ਕੋਈ ਜੀਵ ਇੱਕ ਦੂਜੇ ਦੇ ਨਾਲ ਰਲਦਾ ਨਹੀਂ ਹੈ ਅਤੇ ਅਨੇਕਾਂ ਹੀ ਸਾਰੇ ਜੀਵਾਂ ਵਿੱਚ ਉਸ ਮਾਲਕ ਦੀ ਆਪਣੀ ਜੋਤ ਹੈ। ਉਹਨੇ ਜੋ ਕੁਝ ਬਣਾਇਆ ਹੈਰਾਨ ਕਰਨ ਵਾਲਾ ਹੈ, ਆਪਣੀ ਬਣਾਈ ਹੋਈ ਰਚਨਾ ਵਿੱਚ ਆਪ ਬੈਠ ਗਿਆ। ਪਾਤਸ਼ਾਹ ਜੀ ਕਹਿੰਦੇ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ। ਉਹਦਾ ਪਾਰਾਵਾਰ ਕੋਈ ਕਿੱਥੋਂ ਜਾਣ ਲਏਗਾ। ਉਹਨੇ ਜੋ ਕੁਝ ਦਿੱਤਾ ਹੋਇਆ ਉਹਦੀਆਂ ਦਾਤਾਂ ਗਿਣੀਆਂ ਅਤੇ ਮਿਣੀਆਂ ਨਹੀਂ ਜਾ ਸਕਦੀਆਂ, ਉਹਦਾ ਪਾਰਾਵਾਰ ਨਹੀਂ ਹੈ। ਉਸ ਮਾਲਕ ਵਾਹਿਗੁਰੂ ਦੇ ਗੁਣ ਲਿਖੇ ਪਾਤਸ਼ਾਹ ਜੀ ਨੇ। ਜਦੋਂ ਮੂਲ ਮੰਤਰ ਪੜ੍ਹਦੇ ਹਾਂ ਪਾਤਸ਼ਾਹ ਕਹਿੰਦੇ ਇੱਕ ਓਅੰਕਾਰ, ਉਹ ਮਾਲਕ ਵਾਹਿਗੁਰੂ ਇੱਕ ਹੈ, ਉਹਦੇ ਵਰਗਾ ਦੁਨੀਆਂ 'ਤੇ ਦੂਜਾ ਹੋਰ ਕੋਈ ਹੈ ਹੀ ਨਹੀਂ। ਅਗਲੀ ਗੱਲ ਆ ਵੀ ਜਿਹੜਾ ਉਹ ਮਾਲਕ ਵਾਹਿਗੁਰੂ ਇੱਕ ਹੈ ਉਹਦੇ ਵਰਗਾ ਦੂਜਾ ਕੋਈ ਨਹੀਂ, ਉਹਦਾ ਸ਼ਰੀਕ ਹੀ ਕੋਈ ਨਹੀਂ। ਨਿਰਸਾਕੰ ਸ਼ਰੀਕ ਹੈ, ਉਹਦਾ ਕੋਈ ਸ਼ਰੀਕ ਨਹੀਂ, ਬਰਾਬਰ ਦਾ ਹੈ ਹੀ ਨਹੀਂ ਕੋਈ। ਇੱਕ ਓਅੰਕਾਰ, ਅੱਗੇ ਕਹਿੰਦੇ ਸਤਨਾਮ। ਵੀਰ ਜੀ ਕੋਈ ਜ਼ਰੂਰੀ ਗੱਲ ਆ ਤਾਂ ਬਾਹਰ ਕੀਤੀ ਜਾ ਸਕਦੀ, ਇੱਦਾਂ ਨਾ ਕਰੋ। ਜਦੋਂ ਆਪਾਂ ਬੋਲਦੇ ਹਾਂ ਬੋਲਣ ਦੀ ਆਵਾਜ਼ ਸਟੇਜ ਤੱਕ ਪਹੁੰਚਦੀ, ਇੱਦਾਂ ਨਾ ਕਰਿਆ ਕਰੋ। ਉਹ ਮਾਲਕ ਵਾਹਿਗੁਰੂ ਇੱਕ ਹੈ, ਉਹਦਾ ਨਾਮ ਹੀ ਸੱਤ ਹੈ। ਦੁਨੀਆਂ 'ਤੇ ਹੋਰ ਜਿਹੜਾ ਵੀ ਆਇਆ ਉਹਨੇ ਚਲੇ ਜਾਣਾ ਅਤੇ ਇੱਕ ਦਿਨ ਉਹਦਾ ਨਾਮ ਹੀ ਚੱਲਿਆ ਜਾਣਾ। ਅੱਜ ਘਰ ਦੇ ਦਰਵਾਜ਼ੇ ਅੱਗੇ ਨੇਮ ਪਲੇਟ ਤੁਹਾਡੀ, ਕੱਲ੍ਹ ਨੂੰ ਮੁੰਡੇ ਦੀ ਅਤੇ ਪਰਸੋਂ ਨੂੰ ਪੋਤਰੇ ਦੀ ਆ ਜਾਣੀ ਹੈ। ਬੰਦਾ ਇਸ ਦੁਨੀਆਂ 'ਤੇ ਆਇਆ, ਇਹਨੇ ਚਾਰ ਦਿਨ ਆਪਣੇ ਜ਼ਿੰਦਗੀ ਦੇ ਵਾਜੇ ਵਜਾਏ, ਦੁਨੀਆਂ ਤੋਂ ਚੱਲਿਆ ਗਿਆ ਅਤੇ ਇੱਕ ਦਿਨ ਇਹਦਾ ਨਾਂ ਵੀ ਚੱਲਿਆ ਗਿਆ। ਆਇਆ ਗਿਆ ਮੋਇਆ ਨਾਉ, ਨਾਮ ਹੀ ਨਹੀਂ ਰਹਿੰਦਾ ਦੁਨੀਆਂ 'ਤੇ। ਇੱਕੋ ਇੱਕੋ ਮਾਲਕ ਵਾਹਿਗੁਰੂ ਹੈ ਜਿਹਦਾ ਨਾਮ ਸੱਤ ਹੈ, ਸਦਾ ਰਹਿਣ ਵਾਲਾ ਹੈ। ਜਦੋਂ ਹਿੰਦੂ ਵੀਰ ਸੰਸਕਾਰ ਕਰਨ ਵਾਸਤੇ ਜਾਂਦੇ ਉਹ ਕਹਿੰਦੇ ਜਾਂਦੇ ਹੁੰਦੇ ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ। ਉਹਦਾ ਮਤਲਬ ਇਹ ਹੁੰਦਾ ਵੀ ਰਮੇ ਹੋਏ ਰਾਮ ਦਾ ਵਿਆਪਕ ਵਾਹਿਗੁਰੂ ਦਾ ਨਾਮ ਸੱਤ ਹੈ। ਆ ਜਿਹੜਾ ਅਰਥੀ ਤੇ ਪਿਆ ਸੱਤ ਨਹੀਂ ਸੀ, ਚੜ੍ਹਾਈ ਤਾਂ ਹੀ ਕਰ ਗਿਆ। ਸਿੱਖ ਵੀਰ ਸੰਸਕਾਰ ਕਰਨ ਜਾਂਦੇ ਤੇ ਕਹਿੰਦੇ ਜਾਂਦੇ ਹੁੰਦੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਮਤਲਬ ਉਹਦਾ ਵੀ ਇਹੀ ਆ ਵੀ ਉਸ ਮਾਲਕ ਵਾਹਿਗੁਰੂ ਦਾ ਨਾਮ ਸੱਚਾ ਹੈ ਤੇ ਸਦੀਵੀ ਹੈ। ਆਪਾਂ ਕਿੰਨੇ ਕੰਮ ਜਿਨ੍ਹਾਂ ਨੂੰ ਵੱਧ ਤੋਂ ਵੱਧ ਪੜਦਾਦੇ ਦਾ ਨਾਂ ਚੇਤਾ ਹੋਏਗਾ, ਦਾਦੇ ਦਾ ਨਾਂ ਚੇਤਾ। ਮੈਂ ਹੱਸਦਾ ਹੁੰਦਾ ਵੀ ਉਹ ਵੀ ਆਪਾਂ ਤਾਂ ਚੇਤਾ ਰੱਖ ਲੈਂਦੇ ਵੀ ਕੱਲ੍ਹ ਨੂੰ ਇੰਤਕਾਲ ਕਰਾਉਣਾ ਅਤੇ ਪਟਵਾਰੀ ਨੇ ਪੁੱਛਣਾ ਤਾਂ ਹੀ ਪੜਦਾਦੇ ਦਾ ਨਾਂ ਚੇਤੇ ਨਹੀਂ, ਉਹ ਵੀ ਨਹੀਂ ਸੀ ਰਹਿਣਾ ਸਾਨੂੰ। ਪਾਤਸ਼ਾਹ ਜੀ ਕਹਿੰਦੇ ਉਹ ਮਾਲਕ ਦਾ ਨਾਮ ਸਦਾ ਰਹਿਣ ਵਾਲਾ ਹੈ, ਸਦੀਵੀ ਹੈ। ਇੱਕ ਚੱਕਰਵਰਤੀ ਸਮਰਾਟ, ਇਹਨੇ ਪੱਥਰਾਂ ਨੂੰ ਘੜ ਕੇ ਲਿਖਣ ਵਾਲਾ ਇੱਕ ਸੱਜਣ ਨਾਲ ਲਿਆ, ਫੌਜਾਂ ਨਾਲ ਨੇ ਪ੍ਰਬੰਧ ਕੀਤਾ ਵੀ ਦੁਨੀਆਂ ਦੀ ਉੱਚੀ ਚੋਟੀ 'ਤੇ ਜਾ ਕੇ ਆਪਣੇ ਰਾਜ ਦਾ ਝੰਡਾ ਲਹਿਰਾ ਕੇ ਆਉਣਾ। ਅਗਲੀ ਗੱਲ ਵੀ ਪਹਾੜ ਨੂੰ ਖੋਦ ਕੇ ਉੱਥੇ ਆਪਣਾ ਅਤੇ ਆਪਦੇ ਬਾਪੂ ਦਾ ਨਾਂ ਵੀ ਲਿਖ ਕੇ ਆਉਣਾ। ਰਾਜਿਆਂ ਦੇ ਰੁਝੇਵੇਂ ਬਹੁਤ ਹੁੰਦੇ ਆ, ਪਹਾੜੀ ਸਫ਼ਰ ਸੀ, ਜਾਣਾ ਕਿਹੜਾ ਸੌਖਾ। ਕਹਿੰਦੇ ਕਈ ਦਿਨ ਲੱਗ ਗਏ ਸਫ਼ਰ ਦੀ ਪੀੜਾ ਝੱਲਦਿਆਂ ਹੋਇਆ ਮੰਜ਼ਿਲ 'ਤੇ ਪਹੁੰਚੇ ਅਤੇ ਜਾ ਕੇ ਕੀ ਦੇਖਿਆ ਵੀ ਝੰਡਾ ਕਿਸੇ ਦਾ ਹੋਰ ਗੱਡਿਆ ਹੋਇਆ, ਪਹਿਲਾਂ ਹੀ ਤੇ ਨਾਂ ਵੀ ਲਿਖਿਆ ਹੋਇਆ। ਨਾਲ ਦੇ ਨੌਕਰ ਕਹਿੰਦੇ, ਵਜ਼ੀਰ ਕਹਿੰਦੇ ਜੀ ਕੀ ਹੁਕਮ ਆ? ਕਹਿੰਦਾ ਜਿੱਥੇ ਪਹਿਲਾਂ ਹੀ ਕਿਸੇ ਦਾ ਝੰਡਾ ਲਾਇਆ ਅਤੇ ਨਾਂ ਲਿਖਿਆ, ਇਹਦੇ 'ਤੇ ਕੀ ਲਿਖਣਾ, ਅਗਲੀ ਪਹਾੜੀ 'ਤੇ ਚੱਲਦੇ ਹਾਂ। ਉਦੋਂ ਅਗਲੀ 'ਤੇ ਗਏ, ਝੰਡਾ ਉੱਥੇ ਵੀ ਕਿਸੇ ਦਾ ਗੱਡਿਆ ਹੋਇਆ ਸੀ ਪਹਿਲਾਂ ਹੀ, ਨਾਂ ਉੱਥੇ ਵੀ ਲਿਖਿਆ ਹੋਇਆ ਸੀ।
ਇੱਥੇ ਵੀ ਛੱਡੋ ਕੀ ਲਿਖਣਾ, ਤੀਜੀ 'ਤੇ ਚੱਲਦੇ ਹਾਂ। ਜਦੋਂ ਤੀਜੀ 'ਤੇ ਚਲੇ ਗਏ, ਹੈਰਾਨੀ ਦੀ ਹੱਦ ਨਾ ਰਹੀ ਵੀ ਉੱਥੇ ਵੀ ਕਿਸੇ ਦਾ ਝੰਡਾ ਲਹਿਰਾ ਰਿਹਾ, ਨਾ ਉੱਥੇ ਵੀ ਲਿਖਿਆ ਹੋਇਆ। ਉਹ ਪੱਥਰ ਘੜਨ ਵਾਲਾ ਕਹਿੰਦਾ, ਰਾਜਨ ਜਿੱਦ ਨਾ ਕਰੋ, ਮੇਰਾ ਦਾਦਾ ਇਹ ਕੰਮ ਕਰਦਾ ਰਿਹਾ, ਪਿਓ ਕਰਦਾ ਰਿਹਾ ਅਤੇ ਮੈਨੂੰ ਵੀ ਕਈ ਸਾਲ ਹੋ ਗਏ, ਅਤੇ ਰਾਜਿਆਂ ਮਹਾਰਾਜਿਆਂ ਦੇ ਘਰਾਂ 'ਚ ਅਸੀਂ ਕੰਮ ਕਰਦੇ ਰਹੇ ਹਾਂ। ਇਹ ਤਾਂ ਕਿਸੇ ਦਾ ਝੰਡਾ ਥੱਲੇ ਉਤਾਰ ਕੇ ਆਪਣਾ ਲਾਉਣਾ ਪੈਂਦਾ, ਕਿਸੇ ਦਾ ਨਾਮ ਮਟੇ ਕੇ ਹੀ ਆਪਣਾ ਲਿਖਣਾ ਪੈਂਦਾ। ਜੇ ਤੁਸੀਂ ਸੋਚੋ ਨਾ ਵੀ ਪਹਾੜੀਆਂ 'ਤੇ ਗਾਂਹ ਦੀ ਗਾਂਹ ਜਾਈ ਜਾਈਏ ਵੀ ਜਿੱਥੇ ਕਿਸੇ ਨੇ ਝੰਡਾ ਚਾੜਿਆ ਹੀ ਨਾ ਹੋਵੇ ਉੱਥੇ ਪਹੁੰਚਾਂਗੇ, ਸਾਰੀ ਜ਼ਿੰਦਗੀ ਲੱਗ ਜਾਊਗੀ, ਇੱਦਾਂ ਦਾ ਪਹਾੜ ਨਹੀਂ ਤੁਹਾਨੂੰ ਕੋਈ ਮਿਲਣਾ। ਉਹ ਕਹਿੰਦਾ, ਜੇ ਕਿਸੇ ਦਾ ਲਾਹ ਕੇ ਥੱਲੇ ਲਾਉਣਾ, ਕਿਸੇ ਦਾ ਨਾਮ ਮਿਟਾ ਕੇ ਹੀ ਆਪਣਾ ਲਿਖਣਾ, ਅਤੇ ਫਿਰ ਕਹਿੰਦਾ ਕੱਲ੍ਹ ਨੂੰ ਫਿਰ ਕਿਸੇ ਨੇ ਢਾਹ ਜਾਣਾ, ਛੱਡੋ ਖੜਾ, ਫਿਰ ਲਿਖ ਕੇ ਲੈਣਾ ਹੀ ਕੀ ਆ। ਇੱਕੋ ਮਾਲਕ ਵਾਹਿਗੁਰੂ ਹੈ ਜਿਹਦੇ ਵਰਗਾ ਦੂਜਾ ਨਹੀਂ, ਅਤੇ ਉਹਦਾ ਨਾਮ ਹੀ ਸੱਤ ਹੈ। ਹੋਰ ਦੁਨੀਆਂ ਸਾਰੀ ਆਉਣ ਜਾਣ ਵਾਲੀ ਹੈ। ਮੁਕਾਮ ਤਿਸ ਨੂੰ ਆਖੀ ਹੈ, ਜਿਸ ਸਿਸ ਨ ਹੋਵੀ ਲੇਖ, ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ, ਦਿਨ ਰਵ ਚੱਲੈ ਨਿਸ ਸੱਸ ਚੱਲੈ ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੁਗੋਏ, ਉਹ ਸਦਾ ਰਹਿਣ ਵਾਲਾ ਹੈ। ਅੱਗੇ ਜੀ ਉਹਦਾ ਗੁਣ ਕਰਤਾ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ। ਤੇ ਅੱਜ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਹੈਰਾਨ ਕਰਨ ਵਾਲੀ ਹੈ ਉਹਦੀ ਰਚਨਾ, ਇੱਕ ਵਰਗਾ ਦੂਜਾ ਬਣਾਇਆ ਹੀ ਨਹੀਂ। ਕਰਤਾ ਪੁਰਖ, ਪੁਰਖ ਦੇ ਅਰਥ ਹੁੰਦੇ ਜੀ ਵਿਆਪਕ, ਕਰਤਾ ਹੁੰਦਾ ਬਣਾਉਣ ਵਾਲਾ। ਕਰਤੇ ਦੁਨੀਆਂ 'ਤੇ ਵੀ ਬਹੁਤ ਹੈਗੇ ਨੇ। ਕੋਈ ਮੰਨ ਲਓ ਸਵਾਟਰ ਬਣਾਉਂਦਾ, ਅਤੇ ਉਹਨੂੰ ਪਹਿਲਾਂ ਉੱਨ ਦੀ ਲੋੜ ਪੈਣੀ ਹੈ ਨਾ, ਕੱਚੇ ਮਾਲ ਦੀ ਲੋੜ ਪੈਂਦੀ ਆ। ਕੋਈ ਫਰਨੀਚਰ ਤਿਆਰ ਕਰਨ ਵਾਲਾ, ਉਹਨੂੰ ਮਾਲ ਦੀ ਮਟੀਰੀਅਲ ਦੀ ਲੋੜ ਪੈਂਦੀ ਪਾਸਿਓਂ। ਮਾਲਕ ਵਾਹਿਗੁਰੂ ਦੀ ਅਸਚਰਜ ਰਚਨਾ, ਉਹਨੇ ਜਦੋਂ ਕੁਝ ਬਣਾਉਣਾ ਹੋਵੇ ਉਹਨੂੰ ਮਟੀਰੀਅਲ ਕਿਸੇ ਤੋਂ ਮੰਗਣਾ ਨਹੀਂ ਪੈਂਦਾ। ਅਗਲੀ ਗੱਲ, ਦੁਨੀਆਂ ਦੇ ਕਰਤੇ ਅਧੂਰੇ ਕਰਤੇ ਨੇ। ਕਿਸੇ ਨੇ ਫਰਨੀਚਰ ਬਣਾਇਆ, ਬਣਾਉਣ ਵਾਲਾ ਕਾਰੀਗਰ ਕਿਤੇ ਹੋਰ ਰਹਿੰਦਾ, ਕੁਰਸੀਆਂ ਤੇ ਮੇਜ਼ ਖਰੀਦ ਕੇ ਕੋਈ ਹੋਰ ਲੈ ਗਿਆ। ਸੁਨਿਆਰੇ ਨੇ ਗਹਿਣੇ ਬਣਾਏ ਨੇ, ਸੁਨਿਆਰੇ ਦੀ ਰਿਹਾਇਸ਼ ਕਿਤੇ ਹੋਰ ਆ, ਗਹਿਣੇ ਕੱਟੇ ਖਰੀਦ ਕੇ ਕੋਈ ਹੋਰ ਲੈ ਗਿਆ। ਕੋਈ ਘੁਮਿਆਰ ਭਾਂਡੇ ਬਣਾਉਂਦਾ, ਭਾਂਡੇ ਖਰੀਦ ਕੇ ਕੋਈ ਲੈ ਜਾਂਦਾ, ਤੇ ਘੁਮਿਆਰ ਕਿਤੇ ਹੋਰ ਰਹਿੰਦਾ। ਉਸ ਮਾਲਕ ਵਾਹਿਗੁਰੂ ਵਰਗਾ ਕਰਤਾ ਦੁਨੀਆਂ 'ਤੇ ਕੋਈ ਨਹੀਂ। ਉਹਨੇ ਜੋ ਕੁਝ ਬਣਾਇਆ, ਇਕੱਲਾ ਕਰਤਾ ਨਹੀਂ, ਉਹ ਨਾਲ ਪੁਰਖ ਵੀ ਆ। ਹਰ ਇੱਕ ਬਣਾਈ ਆਪਣੀ ਵਸਤੂ ਵਿੱਚ ਉਹ ਆਪ ਬੈਠਾ ਹੋਇਆ। ਪੁਰਖ ਦੇ ਅਰਥ ਵਿਆਪਕ ਹੁੰਦੇ ਨੇ, ਉਹ ਸਾਰਿਆਂ ਵਿੱਚ ਵਿਆਪਕ ਹੈ। ਇੱਕ ਨਿੱਕੀ ਜੀ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਵਿੱਚ ਹੀ ਵਿਆਪਕ ਆ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਉਹ ਸਾਰਿਆਂ ਵਿੱਚ ਵਿਆਪਕ ਆ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਹੈਰਾਨ ਕਰਨ ਵਾਲੀ ਉਹਦੀ ਰਚਨਾ। ਕੋਈ ਵੀ ਕੰਪਨੀ ਗੱਡੀਆਂ ਬਣਾਉਂਦੀ ਆ, ਗੱਡੀਆਂ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਸ਼ੁਰੂ ਵਿੱਚ ਗੱਡੀਆਂ ਬਣੀਆਂ, ਇਹਦੀਆਂ ਤੇ ਬਾਡੀ ਨਹੀਂ ਸੀ ਹੁੰਦੀ, ਓਪਨ ਹੁੰਦੀਆਂ ਸੀਆਂ ਜੀਪਾਂ ਕਾਰਾਂ। ਬੰਦੇ ਨੇ ਥੋੜ੍ਹੀ ਜਿਹੀ ਤਰੱਕੀ ਕੀਤੀ, ਹੌਲੀ ਹੌਲੀ ਇਹਨੇ ਦੇਖਿਆ ਵੀ ਹਵਾ ਲੱਗਦੀ ਆ, ਬਾਡੀ ਲਾ ਲਈ, ਵਿੰਡਸ਼ੀਲਡ ਸਾਹਮਣੇ ਵਾਲਾ ਸ਼ੀਸ਼ਾ ਵੀ ਲਾਇਆ। ਹੌਲੀ ਹੌਲੀ ਦਿਮਾਗ ਨੇ ਤਰੱਕੀ ਕੀਤੀ, ਇਹ ਸ਼ੀਸ਼ੇ ਜੇ ਮੈਲੇ ਬੜੀ ਛੇਤੀ ਹੋ ਜਾਂਦੇ ਨੇ, ਵਾਈਪਰ ਚਾਹੀਦੇ ਸਾਫ਼ ਕਰਨ ਲਈ। ਵਾਈਪਰਾਂ ਇਕੱਲਿਆਂ ਨਾਲ ਗੱਲ ਨਹੀਂ ਬਣਦੀ, ਇਹਨਾਂ ਨੂੰ ਸਾਫ਼ ਕਰਨ ਵਾਸਤੇ ਪਾਣੀ ਵੀ ਚਾਹੀਦਾ। ਮੈਂ ਹੈਰਾਨ ਹਾਂ, ਮਾਲਕ ਨੇ ਜਿਹੜਾ ਕੁਝ ਬਣਾਇਆ ਹੈਰਾਨ ਕਰਨ ਵਾਲਾ ਬਣਾਇਆ। ਪਹਿਲੀ ਗੱਲ ਤਾਂ ਇਹ ਆ ਵੀ ਦੁਨੀਆਂ ਦੀਆਂ ਏਜੰਸੀਆਂ ਕੰਪਨੀਆਂ ਗੱਡੀਆਂ ਬਣਾਉਂਦੀਆਂ ਨੇ, ਮੰਨ ਲਓ 500 ਗੱਡੀ ਤਿਆਰ ਕੀਤੀ ਅਤੇ ਮਾਡਲ ਚੇਂਜ ਕਰਨਾ ਪੈਂਦਾ, ਅਗਲੇ ਸਾਲ ਬਦਲ ਕੇ ਆਉਂਦਾ ਨਾ, ਕੋਈ ਲਾਈਟਾਂ ਬਦਲਤੀਆਂ, ਕੁਛ ਹੋਰ ਬਦਲਤਾ, ਬਾਡੀ ਬਦਲ ਦਿੱਤੀ। ਮਾਲਕ ਇੱਦਾਂ ਦਾ ਕਰਤਾ ਹੈ, ਇੱਕ ਵਰਗਾ ਮਾਡਲ ਦੁਆਰਾ ਦੁਨੀਆਂ 'ਤੇ ਭੇਜਿਆ ਹੀ ਨਹੀਂ ਉਹਨੇ। ਜਿੰਨੇ ਰਿਸ਼ਤੇਦਾਰਾਂ ਨੂੰ ਜਾਣਦੇ ਹਾਂ, ਸਾਰਿਆਂ ਦੀ ਆਵਾਜ਼ ਅਲੱਗ ਹੈ। ਇੱਕ ਕਮਰਾ ਤੁਸੀਂ ਬੰਦ ਕਰੋ, ਉਹਦੇ ਵਿੱਚ ਤੁਹਾਡੇ ਘਰ ਦੇ ਰਿਸ਼ਤੇਦਾਰ 20 ਜਣੇ ਬੈਠੇ ਹੋਣ, ਜਿਨ੍ਹਾਂ ਨੂੰ ਤੁਸੀਂ ਨਿੱਤ ਮਿਲਦੇ ਅਤੇ ਜਾਣਦੇ ਹੋ ਨਾ। ਜਦੋਂ ਕੋਈ ਬੋਲੇਗਾ, ਤੁਸੀਂ ਆਵਾਜ਼ ਉਹਦੀ ਫਾਟੀ ਪਛਾਣ ਲੈਣੀ ਵੀ ਇਹ ਤਾਇਆ ਜੀ ਦੀ ਆਵਾਜ਼ ਆ, ਇਹ ਮਾਸੀ ਦੀ ਆਵਾਜ਼ ਆ, ਇਹ ਬਾਪੂ ਜੀ ਬੋਲ ਰਹੇ ਆ। ਇਹਦਾ ਮਤਲਬ ਇਹ ਆ ਵੀ ਇੱਕ ਦੀ ਆਵਾਜ਼ ਦੂਜੇ ਨਾਲ ਮੇਲ ਨਹੀਂ ਨਾ ਖਾ ਰਹੀ, ਤਾਂ ਪਤਾ ਲੱਗ ਗਿਆ। ਪਹਿਲਾਂ ਜਦੋਂ ਵਿਦੇਸ਼ਾਂ ਵਿੱਚ ਆਉਂਦੇ ਸੀ ਨਾ, ਉਦੋਂ ਫਿੰਗਰਪ੍ਰਿੰਟ ਨਹੀਂ ਲਏ ਜਾਂਦੇ ਸੀ, ਇਹਨਾਂ ਕੰਟਰੀਆਂ ਵਿੱਚ ਫਿੰਗਰਪ੍ਰਿੰਟ ਨਹੀਂ ਸੀ ਲਏ ਜਾਂਦੇ। ਪਹਿਲਾਂ ਲੋਕ ਸ਼ੈਤਾਨੀਆਂ ਕਰਨ ਲੱਗ ਗਏ,
ਹੁਣ ਫਿੰਗਰਪ੍ਰਿੰਟ ਲੈਂਦੇ ਆ, ਇਹਦਾ ਮਤਲਬ ਇਹ ਆ ਵੀ ਇੱਕ ਵਰਗਾ ਦੂਜਾ ਨਹੀਂ ਭੇਜਿਆ ਤੇ ਇੱਕ ਦੇ ਫਿੰਗਰਪ੍ਰਿੰਟ ਦੂਜੇ ਨਾਲ ਮੈਚ ਨਹੀਂ ਕਰਦੇ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖੋ ਕਹਿਣ ਸਖਤ ਕਿਹੇ। ਉਹ ਮਾਲਕ ਵਾਹਿਗੁਰੂ ਨੇ ਇੱਕ ਵਰਗਾ ਦੂਜਾ ਬਣਾਇਆ ਹੀ ਨਹੀਂ, ਇੱਕ ਦੀਆਂ ਅੱਖਾਂ ਦੂਜੇ ਨਾਲ ਮੇਲ ਨਹੀਂ ਖਾਂਦੀਆਂ। ਕਈ ਵਾਰੀ ਨਾ ਜੁੜਵਾਂ ਭਰਾ ਹੁੰਦੇ ਨੇ, ਸ਼ਕਲਾਂ ਬਹੁਤ ਨੇੜੇ ਹੁੰਦੀਆਂ ਨੇ, ਪਾਸੇ ਵਾਲਿਆਂ ਨੂੰ ਕਈ ਵਾਰੀ ਭੁਲੇਖਾ ਲੱਗ ਜਾਂਦਾ, ਪਰ ਪਰਿਵਾਰ ਦੇ ਜੀਆਂ ਨੂੰ ਪਤਾ ਹੁੰਦਾ ਵੀ ਆਹ ਵੱਡਾ ਇਹਨਾਂ ਵਿੱਚੋਂ ਤੇ ਆਹ ਛੋਟਾ। ਇੱਕ ਵਰਗਾ ਦੂਜਾ ਉਹਨੇ ਭੇਜਿਆ ਹੀ ਨਹੀਂ ਜੀ, ਇੱਕ ਦੀ ਆਵਾਜ਼ ਦੂਜੇ ਨਾਲ ਮੇਲ ਨਹੀਂ ਖਾਂਦੀ, ਇੱਕ ਦੇ ਫਿੰਗਰਪ੍ਰਿੰਟ ਦੂਜੇ ਨਾਲ ਮੈਚ ਨਹੀਂ ਕਰਦੇ, ਇੱਕ ਦੀ ਆਵਾਜ਼ ਦੂਜੇ ਦੇ ਨਾਲ ਨਹੀਂ ਰਲਦੀ। ਕਈ ਸਾਲ ਹੋ ਗਏ ਮੈਂ ਵਿਨੀਪੈਗ ਕਥਾ ਕਰਦਾ ਸੀ, ਮੂਲ ਮੰਤਰ ਦੀ ਕਥਾ ਹੋ ਰਹੀ ਸੀ ਉਹਨਾਂ ਦਿਨਾਂ 'ਚ, ਉਹ ਵਿਚਾਰ ਚੱਲੇ। ਮੈਂ ਉੱਥੇ ਲੰਮਾ ਸਮਾਂ ਰਹਿਣਾ ਸੀ, ਮੈਂ ਗੱਡੀ ਲਈ ਅਤੇ ਸਿਆਲਾਂ ਦੇ ਦਿਨਾਂ ਵਿੱਚ ਵੈਸੇ ਤਾਂ ਕਹਿਲਗਿਰੀ ਵਿੱਚ ਟੈਂਪਰੇਚਰ -30-35 ਤੱਕ ਚੱਲਿਆ ਹੀ ਜਾਂਦਾ, ਵਿਨੀਪੈਗ ਵਿੱਚ ਕਈ ਵਾਰੀ 50-55 ਤੱਕ ਚੱਲਿਆ ਜਾਂਦਾ ਅਤੇ ਕਈ ਕਈ ਦਿਨਾਂ ਤੱਕ ਰਹਿ ਜਾਂਦਾ ਉਹ। ਸਿਆਲਾਂ ਦੇ ਦਿਨ ਭੈਣ ਜੀ ਬੇਨਤੀ ਆ, ਬੱਚਾ ਜੇ ਬੱਚੇ ਨੂੰ ਪਤਾ ਨਹੀਂ ਹੁੰਦਾ, ਬੱਚੇ ਪਿਆਰੇ ਹੁੰਦੇ ਨੇ, ਲੈ ਕੇ ਆਪਾਂ ਥੋੜ੍ਹਾ ਜਿਹਾ ਪਿੱਛੇ ਬੈਠ ਜਾਈਏ ਤਾਂ ਕਿ ਸਾਰੇ ਡਿਸਟਰਬ ਨਾ ਹੋਣ, ਪਲੀਜ਼। ਬਾਰ ਬਾਰ ਸਟੇਜ ਤੋਂ ਕਹਿੰਦੇ ਆਪਾਂ ਠੀਕ ਨਹੀਂ ਲੱਗਦੇ, ਆਪਾਂ ਧਿਆਨ ਦੇਈਏ ਪਲੀਜ਼। ਹੁਣ ਉੱਥੇ ਕੀ ਹੋਇਆ ਵੀ ਸਿਆਲਾਂ ਦੇ ਦਿਨ ਮੈਂ ਗੱਡੀ ਲਈ ਅਤੇ ਵਾਈਪਰ ਜੇ ਔਨ ਕੀਤੇ, ਪਾਣੀ ਔਨ ਕੀਤਾ, ਉਹ ਨਿਕਲੀ ਨਾ। ਸੈਕਟਰੀ ਸਾਹਿਬ ਆਏ ਸਾਡੇ ਗੁਰਦੁਆਰਾ ਸਾਹਿਬ ਦੇ, ਕਹਿੰਦੇ ਗਿਆਨੀ ਜੀ ਕੀ ਕਰਦੇ ਹੋ? ਮੈਂ ਕਿਹਾ ਜੀ ਪਾਣੀ ਪਾਇਆ ਸੀ, ਗੱਡੀ ਲੈ ਕੇ ਜਾਣੀ ਆ ਅਤੇ ਪਾਣੀ ਜਿਹਾ ਚੱਲਦਾ ਹੀ ਨਹੀਂ। ਉਹ ਕਹਿੰਦਾ ਪਾਣੀ ਪਾਇਆ ਕਿੱਥੋਂ? ਮੈਂ ਕਿਹਾ ਟੂਟੀ ਤੋਂ ਭਰ ਕੇ। ਉਹ ਹੱਸ ਕੇ ਕਹਿੰਦਾ ਤੁਹਾਡੀਆਂ ਮੋਗੇ ਵਾਲੀਆਂ ਗੱਲਾਂ ਇੱਥੇ ਨਹੀਂ ਚੱਲਣੀਆਂ। ਮੈਂ ਕਿਹਾ ਜੀ ਕਾਹਤੋਂ? ਕਹਿੰਦਾ ਐਂਟੀ ਫਰੀਜ਼ਰ ਮੁੱਲ ਦਾ ਲਿਆ ਕੇ ਪਾਉਣਾ ਪੈਣਾ, ਉਹ ਚੱਲੂਗਾ, ਆਹ ਟੂਟੀ ਵਾਲਾ ਨਹੀਂ ਚੱਲਣਾ ਤੁਹਾਡਾ। ਮੈਂ ਹੈਰਾਨ ਹੋਇਆ, ਮਾਲਕਾ ਤੇਰੀ ਰਚਨਾ ਕਿੰਨੀ ਹੈਰਾਨ ਕਰਨ ਵਾਲੀ ਆ। ਉਸ ਮਾਲਕ ਵਾਹਿਗੁਰੂ ਨੇ ਇੱਕ ਵਰਗਾ ਦੂਜਾ ਨਹੀਂ ਬਣਾਇਆ। ਅਸੀਂ ਗੱਡੀਆਂ ਬਣਾਈਆਂ, ਉਹਦੇ ਵਾਈਪਰ ਲਾਏ, ਉਹਦੇ ਪਾਣੀ ਦਾ ਪ੍ਰਬੰਧ ਕੀਤਾ ਅਤੇ ਫਿਰ ਐਂਟੀ ਫਰੀਜ਼ਰ ਵੀ ਪਾਉਣਾ ਪੈਂਦਾ। ਮਾਲਕ ਨੇ ਆਹ ਸਾਡੇ ਸਰੀਰ ਵਾਲੀ ਗੱਡੀ ਜਿੱਦਣ ਬਣਾਈ ਨਾ, ਇਹਦੇ ਵਾਈਪਰ ਲਾ ਕੇ ਭੇਜਿਆ, ਪੁਤਲੀਆਂ ਅੱਖਾਂ ਝਮਕਦੀਆਂ ਰਹਿੰਦੀਆਂ ਨਾ, ਇਹ ਵਾਈਪਰ ਵੀ ਲਾ ਕੇ ਤੋਰਿਆ ਅਤੇ ਨਾਲ ਪਾਣੀ ਪਾ ਕੇ ਤੋਰਿਆ। ਅੱਖਾਂ ਦੇ ਵਿੱਚ ਪਾਣੀ ਆ, ਜੇ ਅੱਖਾਂ ਖੁਸ਼ਕ ਹੋ ਜਾਣ, ਕਈਆਂ ਨੂੰ ਇਹ ਬਿਮਾਰੀ ਹੋ ਜਾਂਦੀ ਆ, ਡਰੇਨ ਖੁਸ਼ਕ ਹੋਣ ਵਾਲਾ ਸਿਸਟਮ ਨੂੰ ਕਹਿੰਦੇ, ਉਹਨਾਂ ਨੂੰ ਦਿਨ 'ਚ ਕਈ ਕਈ ਵਾਰੀ ਦਵਾਈ ਪਾਉਣੀ ਪੈਂਦੀ ਅੱਖਾਂ 'ਚ। ਅਗਲੀ ਗੱਲ ਆ ਵੀ ਇਕੱਲਾ ਪਾਣੀ ਨਹੀਂ ਪਾ ਕੇ ਤੋਰਿਆ, ਐਂਟੀ ਫਰੀਜ਼ਰ ਪਾ ਕੇ ਤੋਰਿਆ। ਤੁਹਾਡੇ ਬੱਚੇ ਵਿਦੇਸ਼ ਆਉਂਦੇ, ਆਪਾਂ ਵੀ ਆਉਂਦੇ ਹਾਂ, ਉੱਥੇ ਸ਼ੋਪਿੰਗ ਕਰੀਦੀ ਆ ਵੀ ਉੱਥੇ ਆਹ ਪੈਂਟਾਂ ਦੀ ਲੋੜ ਆ, ਸ਼ਰਟਾਂ ਲੈ ਚੱਲੋ ਜੀ, ਜਰਾਬਾਂ ਲੈ ਚੱਲੋ, ਪੱਗਾਂ ਲੈ ਚੱਲੋ। ਜੇ ਕਿਤੇ ਇਹ ਐਂਟੀ ਫਰੀਜ਼ਰ ਨਾ ਹੁੰਦਾ ਨਾ, ਜਿਨ੍ਹਾਂ ਨੇ ਕੈਲਗਿਰੀ ਉਤਰਨਾ, ਜਿਨ੍ਹਾਂ ਨੇ ਵਿਨੀਪੈਗ ਉਤਰਨਾ, ਉਹਨਾਂ ਨੇ ਕਿਹਾ ਕਰਨਾ ਸੀ ਪਹਿਲਾਂ ਅੱਖਾਂ 'ਚ ਪਾਉਣ ਵਾਸਤੇ ਐਂਟੀ ਫਰੀਜ਼ਰ ਦੀਆਂ 45 ਸ਼ੀਸ਼ੀਆਂ ਲੈ ਲਈਏ, ਏਅਰਪੋਰਟ 'ਤੇ ਉਤਰਨਾ ਸਾਡੇ ਵਾਲਾ ਤਾਂ ਜੰਮ ਜਾਣਾ ਇੰਡੀਆ ਵਾਲਾ। ਪਰਮਾਤਮਾ ਨੇ ਐਂਟੀ ਫਰੀਜ਼ਰ ਪਾ ਕੇ ਤੋਰਿਆ, ਉਹ ਇੰਡੀਆ ਵਿੱਚ ਵੀ ਚੱਲਦਾ, ਉਹ ਕਨੇਡਾ ਵਿੱਚ ਵੀ ਚੱਲਦਾ, ਉਹ ਵਿਨੀਪੈਗ 'ਚ ਵੀ ਚੱਲਦਾ, ਯੂਕੋਨ ਵਿੱਚ ਤੁਹਾਡੀ ਸਟੇਟ ਕਨੇਡਾ ਦੀ ਆ, -65-70 ਤੱਕ ਟੈਂਪਰੇਚਰ ਚਲਾ ਜਾਂਦਾ, ਜਿਹੜਾ ਪਰਮਾਤਮਾ ਨੇ ਪਾ ਕੇ ਭੇਜਿਆ ਐਂਟੀ ਫਰੀਜ਼ਰ, ਉੱਥੇ ਵੀ ਨਹੀਂ ਜੰਮਦਾ ਉਹ। ਨਿਊਯਾਰਕ ਇੱਕ ਡਾਕਟਰ ਸਾਹਿਬ ਮਿਲੇ, ਕਹਿੰਦੇ ਗਿਆਨੀ ਜੀ ਮੈਂ ਕਥਾ ਸੁਣੀ ਸੀ, ਕਹਿੰਦੇ ਵਧੀਆ ਲੱਗਾ, ਤੁਹਾਡੇ ਗਿਆਨ 'ਚ ਇੱਕ ਵਾਧਾ ਕਰਾਂ। ਮੈਂ ਕਿਹਾ ਜੀ ਦੱਸੋ। ਕਹਿੰਦਾ ਇਹਦੇ 'ਚ ਕੋਈ ਸ਼ੱਕ ਨਹੀਂ, ਮੇਰਾ ਕਰਤ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਇੱਕ ਵਰਗਾ ਮਾਡਲ ਦੂਜਾ ਨਹੀਂ ਭੇਜਿਆ ਦੁਨੀਆਂ 'ਤੇ ਉਹਨੇ। ਜਿੰਨਿਆਂ ਨੂੰ ਤੁਸੀਂ ਜਾਣਦੇ ਆ ਕਿਸੇ ਦੀ ਸ਼ਕਲ ਨਹੀਂ ਮੇਚ ਕਰਦੀ, ਸਾਰਿਆਂ ਦੀ ਆਵਾਜ਼ ਅਲੱਗ ਅਲੱਗ। ਉਹ ਕਹਿੰਦਾ ਜੀ ਇੱਥੇ ਬਸ ਨਹੀਂ, ਇੱਕ ਦਰਖਤ ਦੇ ਮੰਨ ਲਓ ਕਰੋੜ ਪੱਤੇ ਨੇ, ਜਦੋਂ ਲੈਬ ਵਿੱਚ ਅਸੀਂ ਚੈੱਕ ਕਰਦੇ ਉਦੋਂ ਪਤਾ ਲੱਗਦਾ ਇੱਕ ਪੱਤਾ ਦੂਜੇ ਨਾਲ ਮੇਲ ਨਹੀਂ ਖਾਂਦਾ। ਅਗਲੀ ਗੱਲ ਉਹ ਕਹਿੰਦਾ ਸਿਰ ਦੇ ਵਾਲ ਕਿੰਨੇ ਬਰੀਕ ਨੇ, ਜਦੋਂ ਲੈਬ ਵਿੱਚ ਚੈੱਕ ਕੀਤਾ ਜਾਂਦਾ ਨਾ, ਉਹ ਕਹਿੰਦਾ ਵੀ ਇੱਕ ਵਾਲ ਵੀ ਦੂਜੇ ਨਾਲ ਮੇਲ ਨਹੀਂ ਖਾਂਦਾ। ਮਾਲਕ ਦੀ ਐਸੀ ਸ੍ਰਿਸ਼ਟੀ ਰਚੀ ਜਿਹੜੀ ਹੈਰਾਨ ਕਰਨ ਵਾਲੀ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਇੱਕ ਵਰਗਾ ਦੂਜਾ ਉਹਨੇ ਬਣਾਇਆ ਹੀ ਨਹੀਂ। ਕਰਤਾ ਪੁਰਖ, ਜੋ ਕੁਝ ਉਹਨੇ ਬਣਾਇਆ, ਹੈਰਾਨ ਕਰਨ ਵਾਲਾ ਬਣਾਇਆ ਤੇ ਸਾਰੇ ਦੇ ਵਿੱਚ ਆਪ ਬੈਠ ਗਿਆ। ਹੈਰਾਨੀ ਦੀ ਗੱਲ ਆ, ਅਸੀਂ ਫੋਲਡਿੰਗ ਮੇਜ਼ ਕੁਰਸੀਆਂ ਬਣਾਉਂਦੇ ਹਾਂ ਤੇ ਖੋਜਾਂ ਜੇ ਕੱਲ੍ਹ ਕੀਤੀਆਂ ਅਸੀਂ ਤਾਂ
ਪਰਮਾਤਮਾ ਨੇ ਸਾਡੇ ਸਰੀਰ ਦੇ ਅੰਗ ਫੋਲਡਿੰਗ ਲਾ ਕੇ ਭੇਜਿਆ ਤੇ ਲੋਕ ਰੱਖਿਆ ਸਾਡੇ ਦਿਮਾਗ ਵਿੱਚ। ਜਦੋਂ ਚਾਹੁੰਦੇ ਉੱਠ ਕੇ ਖੜੇ ਹੋ ਜਾਂਦੇ, ਜਦੋਂ ਚਾਹੁੰਦੇ ਬਹਿ ਜਾਂਦੇ ਹਾਂ, ਜਦੋਂ ਚਾਹੁੰਦੇ ਹਾਂ ਬਾਹਾਂ ਸਿੱਧੀਆਂ ਕਰ ਲੈਂਦੇ, ਜਦੋਂ ਜੀ ਕਰਦਾ ਉਹਨਾਂ ਨੂੰ ਇਕੱਠੀਆਂ ਕਰ ਲੈਂਦੇ ਹਾਂ, ਜਦੋਂ ਜੀ ਕਰੇ ਲੱਤਾਂ ਨਸਾੜ ਲੈਂਦੇ, ਜਦੋਂ ਜੀ ਕਰੇ ਇਕੱਠੀਆਂ ਕਰ ਲੈਂਦੇ ਹਾਂ। ਜੇ ਫੋਲਡਿੰਗ ਨਾ ਹੁੰਦਾ ਤਾਂ ਆਪਾਂ ਦਰਬਾਰ ਵਿੱਚ ਕਿਵੇਂ ਖਲਾਰਾ ਜਿਹਾ ਪਾ ਕੇ ਬੈਠੇ ਹੋਣਾ ਸੀ ਸਾਰਿਆਂ ਨੇ। ਅਗਲੀ ਗੱਲ ਆ, ਅੱਖਾਂ ਨਾਲ ਦੂਰ ਤੱਕ ਵੇਖਣਾ ਸੀ, ਮਾਲਕ ਨੇ ਅੱਖਾਂ ਉੱਚੀਆਂ ਲਾਈਆਂ। ਜੇ ਗਿੱਟਿਆਂ 'ਚ ਹੁੰਦੀਆਂ ਘੱਟੇ ਨਾਲ ਹੀ ਭਰੀਆਂ ਰਹਿਣਾ ਸੀ, ਸਾਫ਼ ਕਰਦੇ ਹੰਭ ਜਿਹਾ ਕਰਨਾ ਸੀ। ਬ੍ਰੇਨ ਸਾਰੇ ਸਰੀਰ ਨੂੰ ਕੰਟਰੋਲ ਕਰਦਾ ਤੇ ਮਾਲਕ ਨੇ ਬੜਾ ਤਕੜਾ ਬੰਪਰ ਮੱਥੇ ਦਾ ਮੋਟਾ ਉਹਦੇ ਉੱਤੇ ਲਾ ਕੇ ਭੇਜਿਆ ਹੋਇਆ। ਉਹ ਮਾਲਕ ਦੀ ਰਚਨਾ ਹੈਰਾਨ ਕਰਨ ਵਾਲੀ ਆ। ਇੱਕ ਵਰਗਾ ਦੁਨੀਆਂ 'ਤੇ ਉਹਨੇ ਦੂਜਾ ਭੇਜਿਆ ਹੀ ਨਹੀਂ। ਕਰਤਾ ਪੁਰਖ ਉਹਨੇ ਜੋ ਕੁਝ ਬਣਾਇਆ ਉਹਦੇ ਵਿੱਚ ਆਪ ਬੈਠ ਗਿਆ ਉਹ ਮਾਲਕ ਵਾਹਿਗੁਰੂ। ਕਰਤਾ ਪੁਰਖ ਨਿਰਭਉ, ਉਹਨੂੰ ਕਿਸੇ ਦਾ ਡਰ ਨਹੀਂ ਹੈ, ਕਿਉਂਕਿ ਬਰਾਬਰ ਦਾ ਹੀ ਕੋਈ ਨਹੀਂ ਤੇ ਡਰ ਕਿਹਦਾ ਹੋਣਾ। ਆਮ ਤੌਰ 'ਤੇ ਜੇ ਬੰਦੇ ਨੂੰ ਡਰਨਾ ਹੋਵੇ ਜਣੇ ਖਣੇ ਨਾਲ ਵੈਰ ਵੱਢ ਕੇ ਬਹਿ ਜਾਂਦਾ ਹੈ, ਤਾਂ ਜੇ ਡਰਨਾ ਨਾ ਹੋਵੇ ਇਹ ਤਾਂ ਪਤਾ ਨਹੀਂ ਕਿੰਨੇ ਫਸਾਦ ਖੜੇ ਕਰ ਦੇਵੇ। ਉਹਨੂੰ ਡਰ ਕਿਸੇ ਦਾ ਨਹੀਂ, ਪਰ ਉਹ ਵੈਰ ਨਹੀਂ ਰੱਖਦਾ ਕਿਸੇ ਨਾਲ ਵੀ। ਨਿਰਭਉ ਨਿਰਵੈਰ ਅਕਾਲ ਮੂਰਤ, ਉਹਦੇ 'ਤੇ ਸਮੇਂ ਦਾ ਅਸਰ ਨਹੀਂ ਹੈ। ਬੰਦਾ ਜਿਹੜਾ ਜਨਮ ਲੈ ਕੇ ਆਉਂਦਾ, ਪਹਿਲਾਂ ਬਚਪਨ, ਫਿਰ ਜਵਾਨੀ, ਬੁਢਾਪਾ 'ਤੇ ਚਲੇ ਜਾਣਾ ਇੱਕ ਦਿਨ ਦੁਨੀਆ ਤੋਂ, ਉਸ ਮਾਲਕ ਵਾਹਿਗੁਰੂ 'ਤੇ ਸਮੇਂ ਦਾ ਅਸਰ ਨਹੀਂ ਹੈ। ਅਜੂਨੀ ਅਜੂਨਾ ਵਿੱਚ ਨਹੀਂ ਆਉਂਦਾ। ਸੈ ਭੰਗ ਆਪਣੇ ਆਪ ਤੋਂ ਪ੍ਰਕਾਸ਼ ਰੂਪ ਹੈ, ਇੰਨੇ ਗੁਣਾਂ ਵਾਲਾ ਉਹ ਮਾਲਕ ਵਾਹਿਗੁਰੂ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਗੁਰਪ੍ਰਸਾਦ ਉਹਦੀ ਬਖਸ਼ਿਸ਼ ਨਾਲ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਭਾਈ ਸਾਹਿਬ ਜੀ ਕਹਿੰਦੇ ਉਸ ਮਾਲਕ ਦੀ ਰਚਨਾ ਹੈਰਾਨ ਕਰਨ ਵਾਲੀ ਹੈ। ਕਾਉਂ ਸੁਨਾ ਕੋਉ ਕਿਨੋ, ਏਕ ਹੀ ਅਨੇਕ ਹੈ। ਇੱਕ ਵਰਗਾ ਦੁਨੀਆਂ 'ਤੇ ਦੂਜਾ ਉਹਨਾਂ ਨੇ ਭੇਜਿਆ ਹੀ ਨਹੀਂ ਅੱਜ ਤੱਕ। ਇੱਕ ਜੀਵ ਦੂਜੇ ਵਰਗਾ ਨਹੀਂ, ਇੱਕ ਭਰਾ ਦੂਜੇ ਭਰਾ ਵਰਗਾ ਨਹੀਂ, ਭੈਣ ਦੀ ਭੈਣ ਨਾਲ ਸ਼ਕਲ ਨਹੀਂ ਮਿਲਦੀ। ਅਗਲੀ ਗੱਲ ਆ, ਕਹਿੰਦੇ ਉਹ ਸਾਰਿਆਂ ਦੇ ਵਿੱਚ ਆਪ ਵਿਆਪਕ ਹੈ। ਇੱਕ ਹੋ ਕੇ ਵੀ ਮਾਲਕ ਵਾਹਿਗੁਰੂ ਜੀ ਉਹ ਸਾਰਿਆਂ ਵਿੱਚ ਵਿਆਪਕ ਕਿਵੇਂ ਹੈ? ਅਤੇ ਸੌਖੀ ਉਦਾਹਰਣ ਦਿੱਤੀ ਸਮਝਣ ਵਾਸਤੇ, ਕਹਿੰਦੇ ਚੰਨ ਚਾਨਣੀ ਰਾਤ ਹੋਵੇ, ਕੋਠੇ ਦੇ ਉੱਤੇ ਘੜੇ ਪਾਣੀ ਦੇ ਭਰ ਕੇ ਧਰ ਲੈਣੇ। ਪੂਰਨਮਾਸ਼ੀ ਦੀ ਰਾਤ, ਕਹਿੰਦੇ ਵੀ ਕਈ ਘੜੇ ਪਾਣੀ ਦੇ ਭਰ ਕੇ ਕੋਠੇ ਦੀ ਛੱਤ 'ਤੇ ਧਰ ਲਏ। ਜਦੋਂ ਤੁਸੀਂ ਟਿਕੀ ਰਾਤ ਨੂੰ, ਚੰਦਰਮਾ ਪੂਰੀ ਤਰ੍ਹਾਂ ਨਿਕਲਿਆ ਹੋਵੇ, ਕਿਸੇ ਵੀ ਘੜੇ ਦਾ ਚੱਪਣ ਚੱਕ ਕੇ ਦੇਖ ਲੈਣਾ, ਉਹਦੇ ਵਿੱਚ ਚੰਦਰਮਾ ਦਾ ਪ੍ਰਤੀਬਿੰਬ ਦਿਖਾਈ ਦਿੰਦਾ ਹੈ, ਅਕਸ਼ ਦਿਖਾਈ ਦਿੰਦਾ। ਚੰਦਰਮਾ ਅਸਮਾਨ ਵਿੱਚ, ਕੋਈ ਆ ਘੜਾ 100 ਪਿਆ ਸੀ ਕੋਠੇ 'ਤੇ, ਸਾਰਿਆਂ ਵਿੱਚ ਹੀ ਉਹਦਾ ਅਕਸ਼ ਹੈ। ਇਸੇ ਤਰ੍ਹਾਂ ਉਹ ਮਾਲਕ ਵਾਹਿਗੁਰੂ ਹੈ ਇੱਕ, ਪਰ ਵਿਆਪਕ ਸਾਰਿਆਂ ਵਿੱਚ ਹੈ। ਹੱਬ ਸਮਾਣੀ ਜੋਤ ਜੋ ਜਲ ਘਟਾਉ, ਚੰਦਰਮਾ ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ। ਉਹ ਮਾਲਕ ਵਾਹਿਗੁਰੂ ਇੱਕ ਹੋ ਕੇ ਵੀ ਸਾਰਿਆਂ ਵਿੱਚ ਵਿਆਪਕ ਹੈ। ਕਿਵੇਂ ਵਿਆਪਕ ਆ? ਭਗਤ ਨਾਮਦੇਵ ਜੀ ਦਾ ਸ਼ਬਦ ਬਹੁਤੀਆਂ ਸੰਗਤਾਂ ਨੂੰ ਚੇਤੇ ਹੈ, ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਿਤ ਬਿਰਲਾ ਬੁੱਝੈ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉਹਦੇ ਤੋਂ ਬਿਨਾਂ ਕੋਈ ਵੀ ਨਹੀਂ। ਉਹਨੇ ਜਿੰਨੀ ਸ੍ਰਿਸ਼ਟੀ ਪੈਦਾ ਕੀਤੀ ਹੈ ਸਾਰਿਆਂ ਵਿੱਚ ਆਪ ਬੈਠਾ ਹੋਇਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਅੱਗੇ ਉਦਾਹਰਣ ਦਿੱਤੀ, ਸੂਤ ਏਕ ਮਨ ਸੱਤ ਸਹੰਸ ਜੈਸੇ, ਜਿਵੇਂ ਮਾਲਾ ਦੇ ਮਣਕੇ 100, 50, 150 ਹੋ ਸਕਦੇ ਨੇ, ਮਣਕੇ ਕਾਲੇ ਨੀਲੇ ਲਾਲ ਰੰਗ ਦੇ ਹੋ ਸਕਦੇ ਨੇ, ਵੱਡੇ ਤੇ ਛੋਟੇ ਹੋ ਸਕਦੇ ਨੇ, ਪਰ ਉਹਦੇ ਵਿੱਚ ਸੂਤਰ ਇੱਕੋ ਹੀ ਰਹਿੰਦਾ। ਪਾਠ ਕਰਨ ਵੇਲੇ ਨਾ ਵਿਸਰਾਮ ਇਹਦਾ ਇੱਥੇ ਆ, ਸੂਤ ਏਕ ਮਣ ਤੇ ਜਾ ਕੇ ਨਹੀਂ ਰੁਕਣਾ। ਸੂਤ ਏਕ ਮਣ ਸੱਤ ਸਹੰਸ ਜੈਸੇ, ਮਣਕੇ 100 ਤੇ 1000 ਹੋ ਸਕਦੇ ਨੇ। ਸੂਤ ਏਕ ਮਨ ਸੱਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ, ਤਾਣੇ ਤੇ ਪੇਟੇ ਵਾਂਗੂ ਸਾਰਿਆਂ ਵਿੱਚ ਵਿਆਪਕ ਹੈ। ਮਾਲਾ ਦੇ ਮਣਕੇ ਕਈ ਹੁੰਦੇ ਨੇ, ਸੂਤ ਵਿੱਚ ਇੱਕੋ ਹੀ ਰਹਿੰਦਾ। ਇਸੇ ਤਰ੍ਹਾਂ ਜੀਵ ਕਾਲੇ ਤੇ ਗੋਰੇ, ਵੱਡੇ ਤੇ ਛੋਟੇ ਹੋ ਸਕਦੇ ਨੇ, ਪਰ ਜੋਤ ਸਾਰਿਆਂ ਵਿੱਚ ਉਸ ਮਾਲਕ ਵਾਹਿਗੁਰੂ ਦੀ ਹੈ। ਜਲ ਤਰੰਗ ਅਰਫੇਨ ਬੁੱਧ ਬੁੱਧਾ, ਜਲ ਤੇ ਭਿੰਨ ਨਾ ਹੋਈ।
ਪਾਣੀ ਦੀਆਂ ਲਹਿਰਾਂ ਅੱਡ ਦਿੰਦੀਆਂ ਨੇ, ਝੱਗ ਅਲੱਗ ਲੱਗਦੀ ਆ ਤੇ ਬੁਲਬਲੇ ਸਾਨੂੰ ਲੱਗਦੇ ਨੇ ਜਿਵੇਂ ਇਹਨਾਂ ਦਾ ਵੱਖਰਾ ਕੋਈ ਵਜੂਦ ਹੋਵੇ। ਜਦੋਂ ਹਵਾ ਟਿਕ ਜਾਂਦੀ ਆ, ਅੱਖਾਂ ਦਾ ਭੁਲੇਖਾ ਹੁੰਦਾ, ਉਹ ਪਾਣੀ ਦੇ ਰੂਪ ਹੋ ਜਾਂਦੇ ਨੇ। ਇਹ ਸਾਰੀ ਸ੍ਰਿਸ਼ਟੀ ਮੇਰੇ ਮਾਲਕ ਦੀ ਪੈਦਾ ਕੀਤੀ ਹੋਈ ਆ। ਪਾਤਸ਼ਾਹ ਜੀ ਕਹਿੰਦੇ ਜਲ ਤਰੰਗ ਅਰ ਫੇਨ, ਫੇਨ ਝੱਗ ਨੂੰ ਕਹਿੰਦੇ ਨੇ, ਤਰੰਗ ਲਹਿਰਾਂ ਨੂੰ ਕਹਿੰਦੇ ਨੇ। ਜਲ ਤਰੰਗ ਅਰ ਫੇਨ ਬੁੱਧ ਬੁੱਧਾ ਜਲ ਤੇ ਭਿੰਨ ਨਾ ਹੋਈ, ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤਾ ਆਣ ਨਾ ਕੋਈ। ਉਹ ਮਾਲਕ ਤੋਂ ਬਿਨਾਂ ਕੋਈ ਵੀ ਜਗ੍ਹਾ ਨਹੀਂ ਜਿੱਥੇ ਉਹ ਵਿਆਪਕ ਹੋ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆਪ ਨਾ ਬੈਠਾ ਹੋਵੇ। ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਇਕਲ ਮਾਟੀ ਕੁੰਜਰ ਚੀਟੀ, ਘੁਮਿਆਰ ਨੇ ਇੱਕੇ ਥਾਂ ਤੋਂ ਮਿੱਟੀ ਲਿਆਂਦੀ, ਗੁੰਨ ਕੇ ਕਈ ਤਰ੍ਹਾਂ ਦੇ ਭਾਂਡੇ ਤਿਆਰ ਕੀਤੇ, ਕਿਸੇ ਮਿੱਟੀ ਦਾ ਚੱਪਣ ਬਣਾਤਾ, ਕਿਸੇ ਦਾ ਘੜਾ ਬਣਾਤਾ, ਕਿਸੇ ਦਾ ਕੁੱਜਾ ਬਣਾਤਾ, ਕਿਸੇ ਦਾ ਕੁੱਝ ਬਣਾਤਾ, ਕਿਸੇ ਦਾ ਕੁੱਝ ਬਣਾ ਦਿੱਤਾ। ਇਸੇ ਤਰ੍ਹਾਂ ਸਾਏ ਨੂੰ ਘੜਨ ਵਾਲਾ ਘੁਮਿਆਰ ਉਹ ਮਾਲਕ ਵਾਹਿਗੁਰੂ ਆ। ਕੋਈ ਮਧਰਾ ਬਣਾ ਦਿੱਤਾ ਤੇ ਕੋਈ ਲੰਬਾ ਬਣਾ ਦਿੱਤਾ, ਕੋਈ ਗੋਰਾ ਬਣਾ ਦਿੱਤਾ ਤੇ ਕੋਈ ਕਾਲਾ ਬਣਾ ਦਿੱਤਾ, ਸਾਰੇ ਉਸੇ ਘੁਮਿਆਰ ਦੇ ਘੜੇ ਹੋਏ ਨੇ ਤੇ ਸਾਰਿਆਂ ਵਿੱਚ ਉਹ ਵਿਆਪਕ ਹੈ। ਕਹਿੰਦੇ ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਇਕਲ ਮਾਟੀ ਕੁੰਜਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰੇ। ਜਿਹੜੇ ਜੜ ਨੇ ਉਹਨਾਂ ਦੇ ਵਿੱਚ ਵੀ ਹੈ, ਜਿਹੜੇ ਚੇਤਨ ਨੇ ਉਹਨਾਂ ਵਿੱਚ ਵੀ ਉਹ ਮਾਲਕ ਵਾਹਿਗੁਰੂ, ਜਿਹੜੇ ਤੁਰਨ ਵਾਲੇ ਨੇ ਉਹਨਾਂ ਵਿੱਚ ਵੀ ਹੈ, ਜਿਹੜੀ ਬਨਸਪਤੀ ਇੱਕ ਥਾਂ ਤੇ ਖੜੀ ਹੋਈ ਉਹਦੇ ਵਿੱਚ ਵੀ ਉਹ ਮਾਲਕ ਆਪ ਬੈਠਾ ਹੋਇਆ ਹੈ। ਇਹ ਸਾਰੀ ਉਸੇ ਮਾਲਕ ਵਾਹਿਗੁਰੂ ਦੀ ਰਚਨਾ ਹੈ। ਜਾਗਤ ਜਲੰਦੇ ਨੂੰ ਠਾਰਦੇ ਹੋਏ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਬਗਦਾਦ ਗਏ ਨਾ, ਉੱਥੋਂ ਦੀ ਘਟਨਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦਿੱਤੀ ਵਾਂਗ ਨਿਵਾਜ ਕਰ, ਸੁਨ ਸਮਾਨ ਹੋਆ ਜਹਾਨਾ। ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਜਦੋਂ ਉਸ ਰਾਮ ਦੇ ਨਾਮ ਦੀ ਸੱਦ ਲਈ, ਸਾਰੀ ਸ੍ਰਿਸ਼ਟੀ ਇਕਦਮ ਸੁਨ ਹੋ ਗਈ। ਕਹਿੰਦੇ ਸੁਨ ਮਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਦੇਖਿਆ ਧਿਆਨ ਲਗਾਏ ਕਿ ਇੱਕ ਫਕੀਰ ਵੱਡਾ ਮਸਤਾਨਾ। ਧਿਆਨ ਮਾਰਿਆ ਇਹ ਕੌਣ ਹੋ ਸਕਦਾ। ਕਹਿੰਦੇ ਪੁੱਛਿਆ ਫਿਰ ਕਹਿ ਦਸਤਗੀਰ, ਕੌਣ ਪੀਰ ਕਿਸਕਾ ਘਰਾਣਾ। ਪੀਰ ਦਸਤਗੀਰ ਪੁੱਛਦਾ, ਕਹਿੰਦਾ ਇਹ ਕਿਹੜੇ ਘਰਾਣੇ ਦਾ ਫਕੀਰ ਆ, ਕਿੱਥੋਂ ਆਇਆ, ਕੌਣ ਆ, ਇਹਦਾ ਅਤਾ ਪਤਾ ਦੱਸੋ। ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ, ਧਰਤ ਆਕਾਸ਼ ਚੋਂ ਦਿਸ਼ ਜਾਨਾ। ਭਾਈ ਮਰਦਾਨਾ ਜੀ ਕਹਿੰਦੇ ਰੱਬ ਦੇ ਨਾਮ ਦਾ ਫਕੀਰ ਆ, ਚਾਰੇ ਦਿਸ਼ਾਂ ਵਿੱਚ ਮਾਲਕ ਨੂੰ ਦੇਖਣ ਵਾਲਾ ਉਸ ਰੱਬ ਦਾ ਰੂਪ ਗੁਰੂ ਨਾਨਕ ਪਾਤਸ਼ਾਹ ਨੇ ਇਹ। ਪੀਰ ਦਸਤਗੀਰ ਪਹਿਲਾਂ ਹੋਰ ਤਰੀਕੇ ਨਾਲ ਆਇਆ, ਗੁਰੂ ਦੇ ਦਰਸ਼ਨ ਦੀਦਾਰ ਕਰਕੇ ਮਨ ਠੰਡਾ ਠਾਰ ਹੋਇਆ, ਕੋਲੇ ਬੈਠਿਆਂ ਹੋਇਆ ਨਾ ਪੁੱਛਣ ਲੱਗਾ, ਕਹਿੰਦਾ ਮਹਾਰਾਜ ਜੀ ਕੋਈ ਵਿਚਾਰ ਕਰਨੀ ਆ ਤੁਹਾਡੇ ਨਾਲ, ਦੋ ਚਾਰ ਗੱਲਾਂ ਪੁੱਛਣੀਆਂ। ਪਾਤਸ਼ਾਹ ਕਹਿੰਦੇ ਪੁੱਛੋ। ਨੇੜੇ ਜੇ ਹੋ ਕੇ ਪਤਾ ਕੀ ਕਹਿੰਦਾ ਕੰਨ 'ਚ, ਕਹਿੰਦਾ ਜੀ ਖੁਦਾ ਹੈਗਾ, ਰੱਬ ਹੈਗਾ। ਪਾਤਸ਼ਾਹ ਜੀ ਹੱਸ ਪਏ, ਕਹਿੰਦੇ ਤੂੰ ਮਨੁੱਖਤਾ ਦੀ ਅਗਵਾਈ ਕਰਨ ਵਾਲਾ, ਜ਼ਿੰਮੇਵਾਰ ਆ, ਆ ਲੋਕ ਤੈਨੂੰ ਮੱਥਾ ਟੇਕਦੇ ਆ, ਦੂਜਿਆਂ ਨੂੰ ਸਿੱਖਿਆ ਦੇਣ ਵਾਲਾ, ਭਲਿਆ ਹਜੇ ਤੇਰੇ ਮਨ 'ਚ ਹੀ ਅਜੇ ਭੁਲੇਖਾ ਵੀ ਰੱਬ ਹੈਗਾ ਕਿ ਹੈ ਨਹੀਂ। ਪਾਤਸ਼ਾਹ ਜੀ ਕਹਿੰਦੇ ਉਹ ਭਲਿਆ ਰੱਬ ਤੋਂ ਬਿਨਾਂ ਹੈ ਹੀ ਕੁਝ ਨਹੀਂ, ਬਿਨ ਹਰ ਹੈ ਕੋ ਕਹਾਂ ਬਤਾਵੋ, ਉਹਦੇ ਤੋਂ ਬਿਨਾਂ ਤਾਂ ਦੂਜਾ ਹੈ ਹੀ ਨਹੀਂ ਕੁਝ। ਕਹਿੰਦਾ ਜੀ ਰੱਬ ਤੋਂ ਪਹਿਲਾਂ ਵੀ ਕੁਝ ਹੈਗਾ ਸੀ। ਕਹਿੰਦਾ ਜੀ ਦੋ ਤਿੰਨ ਪ੍ਰਸ਼ਨ ਆ ਹੋਰ ਦੱਸੋ ਜੀ, ਵੀ ਰੱਬ ਤੋਂ ਪਹਿਲਾਂ ਵੀ ਕੁਝ ਹੈਗਾ ਸੀ। ਦੂਜਾ ਪ੍ਰਸ਼ਨ ਮੇਰਾ ਇਹ ਆ ਵੀ ਜੇ ਉਹ ਰੱਬ ਹੈਗਾ ਭਲਾ ਤੇ ਨਜ਼ਰ ਕਿਉਂ ਨਹੀਂ ਆਉਂਦਾ। ਕਹਿੰਦਾ ਤੀਜਾ ਪ੍ਰਸ਼ਨ ਮੇਰਾ ਇਹ ਆ ਮਹਾਰਾਜ ਜੀ ਵੀ ਜੇ ਰੱਬ ਹੈਗਾ ਤਾਂ ਕਰਦਾ ਕੀ ਹੁੰਦਾ ਭਲਾ ਦੀ। ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ ਦੱਸ ਦਿੰਦੇ ਭਾਈ, ਤੂੰ ਕਾਫੀ ਪੜ੍ਹਿਆ ਲਿਖਿਆ ਲੱਗਦਾ। ਕਹਿੰਦਾ ਹਾਂਜੀ, ਜ਼ਿੰਮੇਵਾਰੀ ਦੀ ਪੋਸਟ ਆ, ਲੋਕ ਆਣ ਕੇ ਮੱਥਾ ਟੇਕਦੇ ਆ ਚਰਨਾਂ 'ਤੇ,
ਗਿਣਤੀ ਆਉਂਦੀ ਭਾਈ? ਹਾਂਜੀ ਗਿਣਤੀ ਆਉਂਦੀ ਆ। ਪਾਤਸ਼ਾਹ ਕਹਿੰਦੇ ਗਿਣ ਖਾਂ। ਕਹਿੰਦਾ ਜੀ ਇੱਕ ਦੋ ਤਿੰਨ ਚਾਰ ਪੰਜ। ਪਾਤਸ਼ਾਹ ਕਹਿੰਦੇ ਰੁਕ ਜਾ, ਇੱਦਾਂ ਨਹੀਂ, ਪੰਜ ਵਾਲੇ ਪਾਸੋਂ ਪਿੱਛੇ ਨੂੰ ਗਿਣਨਾ ਸ਼ੁਰੂ ਕਰ। ਕਹਿੰਦਾ ਜੀ ਗਿਣਦਾ ਪੰਜ ਚਾਰ ਤਿੰਨ ਦੋ ਇੱਕ। ਪਾਤਸ਼ਾਹ ਕਹਿੰਦੇ ਨਹੀਂ, ਸਿਰੇ ਵਾਲਾ ਇੱਕ ਅੱਖਰ ਛੱਡ ਦੇ ਪਿੱਛੇ ਨੂੰ ਆ। ਕਹਿੰਦਾ ਜੀ ਚਾਰ ਤਿੰਨ ਦੋ ਇੱਕ। ਪਾਤਸ਼ਾਹ ਕਹਿੰਦੇ ਹੋਰ ਪਿੱਛੇ ਆ ਜਾ। ਕਹਿੰਦਾ ਤਿੰਨ ਦੋ ਇੱਕ, ਹੋਰ ਪਿੱਛੇ ਆ ਜਾ ਦੋ ਇੱਕ। ਪਾਤਸ਼ਾਹ ਕਹਿੰਦੇ ਹੋਰ ਪਿੱਛੇ ਆ ਜਾ। ਕਹਿੰਦਾ ਇੱਕ। ਪਾਤਸ਼ਾਹ ਕਹਿੰਦੇ ਹੋਰ ਪਿੱਛੇ ਆ ਜਾ। ਕਹਿੰਦੇ ਜੀ ਇਹਦੂ ਪਿੱਛੇ ਤਾਂ ਹੁੰਦਾ ਹੀ ਨਹੀਂ ਕੁਛ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਦੋਂ ਦੁਨੀਆਂ ਤੇ ਕੁਝ ਵੀ ਨਹੀਂ ਸੀ ਮਾਲਕ ਉਦੋਂ ਵੀ ਹੈਗਾ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਏ ਦਾ, ਉਦੋਂ ਉਦੋਂ ਵੀ ਹੈਗਾ ਸੀ। ਉਹਦੇ ਤੋਂ ਪਹਿਲਾਂ ਨਹੀਂ ਸੀ ਕੁਝ ਵੀ, ਸਾਰਾ ਪਸਾਰਾ ਉਸੇ ਤੋਂ ਆ। ਅਨਕ ਵਿਸਥਾਰ ਏਕ ਤੇ ਭਏ, ਇਹ ਪਸਾਰਾ ਹੀ ਉਸੇ ਦਾ। ਉਹਦੇ ਤੋਂ ਪਹਿਲਾਂ ਕੀ ਹੋਣਾ ਸੀ? ਇਹ ਸ੍ਰਿਸ਼ਟੀ, ਇਹ ਕਾਇਨਾਤ ਜੋ ਕੁਝ ਬਣਿਆ ਨਾ, ਉਸੇ ਮਾਲਕ ਦਾ ਹੀ ਬਣਾਇਆ ਹੋਇਆ। ਆਪੀਨੇ ਆਪ ਸਾਜਿਓ, ਆਪੀਨੇ ਰਚਿਓ ਨਾਓ, ਦੂਈ ਕੁਦਰਤ ਸਾਜੀਆ ਕਰ ਆਸਨ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸਹਿ ਦੇ ਲੈਸੈ ਜਿੰਦ ਕਵਾਓ, ਕਰ ਆਸਣ ਡਿੱਠੋ ਚਾਓ। ਇਹ ਸ੍ਰਿਸ਼ਟੀ ਸਾਰੀ ਦੀ ਸਾਰੀ ਮਾਲਕ ਦੀ ਪੈਦਾ ਕੀਤੀ ਹੋਈ ਆ, ਤੇ ਸ੍ਰਿਸ਼ਟੀ ਵਿੱਚ ਮਾਲਕ ਬੈਠਾ ਹੋਇਆ ਆਪ। ਕਹਿੰਦਾ ਜੀ ਠੀਕ ਆ ਵੀ ਮਾਲਕ ਤੋਂ ਪਹਿਲਾਂ ਕੁਝ ਵੀ ਨਹੀਂ, ਸਾਰਾ ਪਸਾਰਾ ਉਸੇ ਮਾਲਕ ਵਾਹਿਗੁਰੂ ਦਾ ਹੈ। ਕਹਿੰਦਾ ਫੇਰ ਜੇ ਉਹ ਰੱਬ ਹੈਗਾ ਤਾਂ ਦੀਂਦਾ ਕਿਉਂ ਨਹੀਂ? ਪਾਤਸ਼ਾਹ ਜੀ ਕਹਿੰਦੇ ਉਹ ਭਲਿਆ, ਇਹ ਪ੍ਰਸ਼ਨ ਜ਼ਰੂਰ ਪੁੱਛਣਾ। ਕਹਿੰਦਾ ਹਾਂਜੀ ਜੇ ਹੈਗਾ ਸਾਰੀਆਂ ਹੀ ਥਾਵਾਂ ਤੇ ਆ ਤੇ ਦੀਂਦਾ ਕਿਉਂ ਨਹੀਂ? ਪਾਤਸ਼ਾਹ ਕਹਿੰਦੇ ਦੁੱਧ ਦਾ ਪ੍ਰਬੰਧ ਹੋ ਸਕਦਾ, ਕੋਈ ਦੁੱਧ ਚਾਹੀਦਾ ਸੀ। ਉਹਨੇ ਸੋਚਿਆ ਵੀ ਸਫ਼ਰ 'ਚੋਂ ਆਏ ਆ, ਭੁੱਖ ਲੱਗੀ ਹੋਣੀ ਆ, ਚਲੋ ਪੀਣਾ ਹੋਊਗਾ, ਦੁੱਧ ਮੰਗਾ ਦਿੰਦੇ ਹਾਂ। ਛੇਤੀ ਦੇਣੇ ਨੌਕਰ ਦੀ ਡਿਊਟੀ ਲਾਈ। ਕਹਿੰਦਾ ਵੀ ਇਉਂ ਕਰੋ, ਉੱਥੋਂ ਛੰਨਾ ਦੁੱਧ ਦਾ ਲਿਆਓ। ਅਤੇ ਛੰਨਾ ਦੁੱਧ ਦਾ ਭਰਿਆ ਹੋਇਆ ਮੰਗਾ ਲਿਆ ਜੀ। ਪਾਤਸ਼ਾਹ ਜੀ ਦੇ ਮੂਹਰੇ ਕਰ ਦਿੱਤਾ, ਸੋਚਿਆ ਵੀ ਇਹਨਾਂ ਨੇ ਗੱਟ ਗੱਟ ਲਾ ਕੇ ਛਕ ਲੈਣਾ ਹੋਣੀ। ਪਾਤਸ਼ਾਹ ਜੀ ਕਹਿੰਦੇ ਵੀ ਭਾਈ ਇਹਦੇ 'ਚ ਘਿਓ ਹੈਗਾ? ਉਹ ਹੱਸ ਪਿਆ, ਕਹਿੰਦਾ ਜੀ ਕੋਈ ਸ਼ੱਕ ਆ, ਦੁੱਧ 'ਚ ਘਿਓ ਹੁੰਦਾ ਹੀ ਆ। ਪਾਤਸ਼ਾਹ ਕਹਿੰਦੇ ਦੀਂਦਾ ਤਾਂ ਹੈ ਨਹੀਂ। ਕਹਿੰਦਾ ਜੀ ਭੋਲੀ ਗੱਲ ਹੀ ਕਰਦੀ ਤੁਸੀਂ ਤਾਂ, ਪਹਿਲਾਂ ਕਾੜਨੀ 'ਚ ਕੜਨ ਵਾਸਤੇ ਧਰੀ ਦਾ ਪੰਜ ਸੱਤ ਘੰਟੇ, ਫਿਰ ਇਹਨੂੰ ਜਾਗ ਲਾਈ ਦੀ ਆ, ਟਕਾ ਕੇ ਫਿਰ ਰੱਖੀ ਦਾ ਕੋਈ ਪੰਜ ਸੱਤ ਘੰਟੇ ਜੰਮਣ ਵਾਸਤੇ, ਫਿਰ ਪਾਈ ਦਾ ਮਹਾਰਾਜ ਜੀ ਦਹੀਂ ਦੇ ਵਿੱਚ ਰੇੜਕਾ, ਇਹਨੂੰ ਰਿੜਕਣਾ ਪੈਂਦਾ, ਉਹਦੇ ਚੋਂ ਮੱਖਣ ਨਿਕਲਦਾ, ਮੱਖਣ ਨੂੰ ਫੇਰ ਤਪਾਈ ਦਾ, ਸੇਕ ਲਾਈ ਦਾ, ਤੇ ਤਾਂ ਜਾ ਕੇ ਘਿਓ ਨਿਕਲਦਾ। ਪਾਤਸ਼ਾਹ ਕਹਿੰਦੇ ਭਲਿਆ, ਦੁਨਿਆਵੀ ਤੱਤ ਘਿਓ ਪ੍ਰਾਪਤ ਕਰਨਾ ਹੋਵੇ ਇੰਨੀ ਲੰਮੀ ਮਿਹਨਤ ਕਰਨੀ ਪੈਂਦੀ ਆ, ਜਿਹੜਾ ਸਾਰੀ ਦੁਨੀਆਂ ਦਾ ਤੱਤ ਆ, ਮਿਲਣਾ ਰੱਬ ਨੂੰ ਚਾਹੁੰਦਾ, ਤੋੜਨਾ ਡੱਕਾ ਨਹੀਂ ਚਾਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਸਗਲ ਬਨਸਪਤ ਮਹਿ ਬੈ ਸੰਤਰ, ਜਿੰਨੀ ਵੀ ਲੱਕੜ ਦਿਸ ਰਹੀ ਉਹਦੇ 'ਚ ਅੱਗ ਹੈ, ਕੋਈ ਪੁੱਛਣ ਦੀ ਲੋੜ ਨਹੀਂ। ਆ ਜਿੰਨਾ ਫਰਨੀਚਰ ਆ, ਕਿਸੇ ਨੂੰ ਵੀ ਇੱਕ ਮੜੀ ਜਿਹੀ ਚੁਆਤੀ ਘਸਾ ਕੇ ਲਓ, ਅੱਗ ਤਾਂ ਸਾਰੀ ਬਨਸਪਤੀ ਵਿੱਚ ਹੀ ਆ ਨਾ। ਜਿਹੜੇ ਹਰੇ ਦਰਖਤ ਨਜ਼ਰ ਆ ਰਹੇ ਨੇ, ਅੱਗ ਉਹਦੇ ਵਿੱਚ ਵੀ ਹੈ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਉੱਚੀਆਂ ਨੀਵੀਆਂ ਸਾਰਿਆਂ ਵਿੱਚ ਹੀ ਉਹ ਮਾਲਕ ਵਾਹਿਗੁਰੂ ਹੈ। ਦੁੱਧ ਭੇਡ ਦਾ ਹੋਵੇ, ਗਾਂ ਦਾ ਹੋਵੇ, ਮੱਝ ਦਾ ਹੋਵੇ, ਸਾਰੀ ਤਰ੍ਹਾਂ ਦੇ ਦੁੱਧ ਦੇ ਵਿੱਚ ਘਿਓ ਦਾ ਤੱਤ ਹੈ, ਪਰ ਉਹਨੂੰ ਕੱਢਣ ਵਾਸਤੇ ਕੋਈ ਮਿਹਨਤ ਕਰਨੀ ਪੈਂਦੀ ਹੈ। ਉਹ ਮਾਲਕ ਸਾਰਿਆਂ ਵਿੱਚ ਹੀ ਆ। ਬੰਦਾ ਚਾਹੁੰਦਾ ਮੈਂ ਕਿੰਤੂ ਪਰੰਤੂ ਕਰਾਂ ਤੇ ਰੱਬ ਮਿਲ ਜਾਵੇ, ਮੈਨੂੰ ਡੱਕਾ ਨਾ ਤੋੜਨਾ ਪਵੇ। ਬਹੁਤੀ ਵਾਰੀ ਨਾਸਤਿਕ ਬੰਦੇ ਇਹੀ ਗੱਲ ਕਰਦੇ ਆ ਨਾ ਵੀ ਜੇ ਰੱਬ ਹੈਗਾ ਜੀ ਕੱਢ ਕੇ ਦਿਖਾਓ। ਉਹ ਭਲਿਓ ਬਥੇਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਨਹੀਂ ਕੱਢ ਕੇ ਦਿਖਾਈਆਂ ਜਾਂਦੀਆਂ। ਤੁਹਾਡੇ ਗੋਡੇ ਤੇ ਸੱਟ ਵੱਜੀ, ਤੁਸੀਂ ਲੋਟਣੀਆਂ ਲਈ ਜਾਂਦੇ ਆ। ਅਗਲਾ ਕਹਿੰਦਾ ਵੀ ਕੀ ਹੋਇਆ, ਸੱਟ ਵੱਜੀ, ਪੀੜ ਹੁੰਦੀ ਆ। ਇਹ ਕਹਿੰਦਾ ਵੀ ਕੱਢ ਕੇ ਦਿਖਾ ਪੀੜ, ਉਹ ਜਿਹਦੇ ਗੋਡੇ ਤੇ ਵੱਜੀ ਉਸੇ ਨੂੰ ਪਤਾ, ਭਲਿਓ ਕੱਢ ਕੇ ਨਹੀਂ ਦਿਖਾਈ ਜਾ ਸਕਦੀ। ਧਰਤੀ ਵਿੱਚ ਚੁੰਬਕੀ ਸ਼ਕਤੀ ਆ, ਕੋਈ ਵੀ ਫਲ ਜਦੋਂ ਦਰਖਤ ਤੋਂ ਡਿੱਗਦਾ ਥੱਲੇ ਨੂੰ ਆਉਂਦਾ, ਕੱਢ ਕੇ ਥੋੜਾ ਦਿਖਾਇਆ ਜਾ ਸਕਦਾ। ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਉਹ ਮਾਲਕ ਸਾਰਿਆਂ ਵਿੱਚ ਵਿਆਪਕ ਆ। ਬੰਦਾ ਕਹਿੰਦਾ ਮੈਂ ਕਿੰਤੂ ਪਰੰਤੂ ਕਰਾਂ ਤੇ ਰੱਬ ਮਿਲ ਜਾਏ। ਸਤਿਕਾਰਯੋਗ ਬਾਬਾ ਆਨੰਦ ਸਿੰਘ ਜੀ ਹਣਾ ਕੋਲ ਨੇ ਇੱਕ ਪੜ੍ਹਿਆ ਲਿਖਿਆ ਨੌਜਵਾਨ ਆਪਦੇ ਮਿੱਤਰਾਂ ਤਿੰਨਾਂ ਚਾਰਾਂ ਨੂੰ ਲੈ ਕੇ ਆਇਆ। ਕਹਿੰਦਾ ਵੀ ਆਹ ਬਾਬਿਆਂ ਦੇ ਵਾਧੂ ਟਕਵਾਂਜ ਸ਼ੁਰੂ ਕੀਤੇ ਹੋਏ ਆ, ਅਨਪੜ੍ਹ ਲੋਕ ਆਣ ਕੇ ਬੈਠ ਜਾਂਦੇ, ਜੈ ਜੈਕਾਰ ਕਰਦੇ ਤੁਰੇ ਜਾਂਦੇ। ਅੱਜ ਮੈਂ ਬਾਬੇ ਨੂੰ ਦੋ ਤਿੰਨ ਗੱਲਾਂ ਪੁੱਛਣੀਆਂ, ਵੇਖਾਂਗੇ ਭਲਾ ਮੇਰੀ ਗੱਲ ਦਾ ਬਾਬਾ ਜਵਾਬ ਦੇਊ ਕਿ ਨਾ। ਜਾ ਕੇ ਸਾਹਮਣੇ ਬੈਠ ਗਿਆ। ਕਹਿੰਦਾ ਬਾਬਾ ਜੀ ਇੱਕ ਗੱਲ ਪੁੱਛਣੀ ਸੀ।
ਬਾਬਾ ਜੀ ਕਹਿੰਦੇ ਦੱਸੋ ਭਾਈ। ਕਹਿੰਦਾ ਜੀ ਰੱਬ ਹੈਗਾ? ਬਾਬਾ ਜੀ ਹੱਸਦੇ ਕਹਿੰਦੇ ਹੈਗਾ। ਕਹਿੰਦਾ ਵਿਖਾਓ ਖਾਂ। ਬਾਬਾ ਜੀ ਕਹਿੰਦੇ ਵੀ ਕਾਫੀ ਪੜ੍ਹਿਆ ਲਿਖਿਆ ਲੱਗਦਾ। ਹਾਂਜੀ ਐਮ ਏ ਕੀਤੀ ਹੋਈ ਹੈ ਮੇਰੀ। ਕਹਿੰਦੇ ਪੋਤੇ ਇਉਂ ਕਰ ਵੀ ਅੱਜ ਸੰਗਤਾਂ ਕਾਫੀ ਬੈਠੀਆਂ ਅਤੇ ਤੈਨੂੰ ਸਮਝਾਉਣ ਵਾਸਤੇ ਥੋੜ੍ਹਾ ਜਿਹਾ ਟਾਈਮ ਲੱਗਣਾ, ਚਾਰ ਕੁ ਦਿਨ ਠਹਿਰ ਕੇ ਆਈ। ਇਹਨੇ ਸੋਚਿਆ ਵੀ ਸੰਗਤਾਂ ਬੈਠੀਆਂ ਹੋਈਆਂ ਸੀ ਅਤੇ ਬਾਬੇ ਨੇ ਲਾਇਆ ਬਹਾਨਾ ਅਤੇ ਚਾਰਾਂ ਦਿਨਾਂ ਨੂੰ ਕਹਿੰਦਾ ਹੱਸ ਕੇ ਨਾਲ ਜਿਹਨੂੰ ਕਹਿੰਦਾ ਫਿਰ ਕਿਹੜਾ ਪੀ ਐੱਚ ਡੀ ਕਰ ਜਾਣੀ ਬਾਬੇ ਨੇ, ਹਾਲਤ ਤਾਂ ਇਹੀ ਰਹਿਣੀ ਆ, ਫਿਰ ਕਿਹੜੀ ਗੱਲ ਆਉਣੀ ਇਹਨੂੰ। ਹੋ ਸਕਦਾ ਵੀ ਉਦਣ ਟਲ ਕੇ ਆਸੇ ਪਾਸੇ ਇਕੱਲੇ ਬੈਠ ਜਾਣ। ਚਾਰ ਦਿਨ ਲੰਘੇ ਨਾਲ ਮੁੰਡਿਆਂ ਨੂੰ, ਤਿੰਨਾਂ ਚਾਰਾਂ ਨੂੰ।

ਨਹੀਂ ਪਤਾ ਸੀ ਅਨਪੜ੍ਹ ਤੇ ਅਨਪੜ੍ਹਾਂ ਵਾਲੀ ਤੁਸੀਂ ਗੱਲ ਕਰਤੀ। ਫਿਰ ਬਾਬਾ ਜੀ 10 ਸਾਲ ਤਾਂ 10ਵੀਂ ਕਰਨ ਨੂੰ ਲੱਗ ਜਾਂਦੇ ਆ ਪਹਿਲਾਂ, ਫਿਰ ਉਦੋਂ ਗਾਂ ਅਗਲੀ ਪੜ੍ਹਾਈ, ਕਿਤੇ ਜਦੋਂ ਨੂੰ ਐਮ ਏ ਤੱਕ ਪਹੁੰਚਣਾ 16, 18, 20 ਸਾਲ ਲੱਗ ਜਾਂਦੇ ਆ ਜੀ। ਇੰਨੇ ਲੰਮੇ ਸਮੇਂ ਤੋਂ ਬਾਅਦ ਕਿਤੇ ਐਮ ਏ ਕਰੀਦੀ ਆ। ਬਾਬਾ ਜੀ ਹੱਸ ਪਏ, ਕਹਿੰਦੇ ਉਹ ਭਲਿਆ ਜਿਹੜੀ ਦੁਨੀਆਂ ਦੀ ਸਭ ਤੋਂ ਵੱਡੀ ਪੜ੍ਹਾਈ ਆ ਪ੍ਰਾਪਤ ਕਰਨਾ ਚਾਹੁੰਦਾ, ਉਸ ਮਾਲਕ ਦੇ ਦੀਦਾਰ ਕਰਨਾ ਚਾਹੁੰਦਾ, ਤੋੜਨਾ ਡੱਕਾ ਵੀ ਨਹੀਂ ਚਾਹੁੰਦਾ। ਜੇ ਤੇਰੀ ਇਹ ਦੁਨਿਆਵੀ ਪੜ੍ਹਾਈ ਪੜ੍ਹਨ ਵਾਸਤੇ ਇੰਨਾ ਟੰਮਾ ਟਾਈਮ ਲੱਗ ਜਾਂਦਾ ਭਲਿਆ, ਇਸੇ ਤਰ੍ਹਾਂ ਉਸ ਮਾਲਕ ਦੀ ਪ੍ਰਾਪਤੀ ਵਾਸਤੇ ਕੋਈ ਸਾਧਨਾ ਕਰਨੀ ਪੈਂਦੀ ਆ। ਬੰਦਾ ਚਾਹੁੰਦਾ ਵੀ ਮੈਂ ਕੇਵਲ ਕਿੰਤੂ ਪ੍ਰੰਤੂ ਕਰਾਂ ਤੇ ਮੈਨੂੰ ਰੱਬ ਮਿਲ ਜਾਏ, ਇੱਦਾਂ ਨਹੀਂ ਗੱਲ ਬਣਦੀ। ਜੇ 2 ਕਿਲੋ ਦੁੱਧ ਲਿਆਉਣਾ ਹੋਵੇ ਨਾ, ਪਹਿਲਾਂ ਭਾਂਡੇ ਨੂੰ ਮਾਂਜੀ ਸਵਾਰੀ ਦਾ, ਫਿਰ ਸੁਕਾ ਕੇ ਜਾ ਕੇ ਉਹਦੇ ਵਿੱਚ ਦੁੱਧ ਲੈ ਕੇ ਆਈ ਦਾ, ਉਹਦੇ 'ਚ ਜਾਗ ਲਾਈ ਦੀ ਆ, ਫਿਰ ਸਵੇਰ ਨੂੰ ਆਪਾਂ ਨੂੰ ਰਿੜਕਦੇ ਤਾਂ ਜਾ ਕੇ ਕਿਤੇ ਮੱਖਣ ਨਿਕਲਦਾ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕਹੋ, ਜਾਵੋ ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਇਹ ਤੱਤ ਇੱਦਾਂ ਨਹੀਂ ਹੱਥ ਵਿੱਚ ਆਉਂਦਾ, ਉਹਦੇ ਵਾਸਤੇ ਕੋਈ ਮਿਹਨਤ ਕਰਨੀ ਪੈਂਦੀ ਆ। ਪਾਤਸ਼ਾਹ ਜੀ ਨੇ ਇਸ ਪੀਰ ਦਸਤਗੀਰ ਨੂੰ ਸਮਝਾਇਆ, ਕਹਿੰਦੇ ਦੁੱਧ ਭਾਵੇਂ ਭੇਡ ਦਾ ਹੋਵੇ, ਗਾਂ ਦਾ ਹੋਵੇ, ਮੱਝ ਦਾ ਹੋਵੇ, ਸਾਰੀ ਤਰ੍ਹਾਂ ਦੇ ਦੁੱਧ ਦੇ ਵਿੱਚ ਘਿਓ ਦਾ ਤੱਤ ਆ, ਪਰ ਭਾਈ ਉਹਦੇ ਵਾਸਤੇ ਕੋਈ ਮਿਹਨਤ ਕਰਨੀ ਪੈਂਦੀ। ਇਹ ਕਹਿੰਦਾ ਜੀ ਚਲੋ ਇਹ ਵੀ ਹੋ ਗਈ ਤਸੱਲੀ ਵੀ ਸਾਧਨਾ ਤੋਂ ਬਿਨਾਂ ਪਰਮਾਤਮਾ ਮਿਲਦਾ ਨਹੀਂ। ਕਹਿੰਦਾ ਫਿਰ ਜੇ ਰੱਬ ਹੈਗਾ ਕਰਦਾ ਕੀ ਆ ਉਹ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੀ ਇਸ ਪ੍ਰਸ਼ਨ ਦਾ ਉੱਤਰ ਲੈਣਾ ਨਾ ਤਾਂ ਮੇਰੇ ਵਾਲੇ ਥਾਂ ਤੇ ਤੈਨੂੰ ਆਉਣਾ ਪੈਣਾ, ਤੇਰੇ ਵਾਲੇ ਥਾਂ ਤੇ ਮੈਂ ਬੈਠੂ। ਪਾਤਸ਼ਾਹ ਜੀ ਜੋੜਿਆਂ ਵਾਲੀ ਥਾਂ ਤੇ ਖੜੇ ਹੋਏ ਸੀ, ਸੰਘਾਸਣ ਤੇ ਬੈਠਾ ਹੋਇਆ ਸੀ। ਕਹਿੰਦੇ ਜੀ ਉੱਤਰ ਲਾਜ਼ਮੀ ਚਾਹੀਦਾ, ਦੱਸੋ ਜਿੱਥੇ ਕਹੋ ਉੱਥੇ ਖੜ ਜਾਣਾ। ਇਹ ਜੋੜਿਆਂ ਵਾਲੇ ਥਾਂ ਤੇ ਆਣ ਕੇ ਖੜ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੰਘਾਸਣ ਤੇ ਬਹਿ ਗਏ ਜਾ ਕੇ। ਕਹਿੰਦਾ ਹਾਂਜੀ ਹੁਣ ਦੱਸੋ ਬਾਬਾ ਜੀ। ਪਾਤਸ਼ਾਹ ਜੀ ਕਹਿੰਦੇ ਮਾਲਕ ਵਾਹਿਗੁਰੂ ਆਹਾ ਕੰਮ ਹੀ ਕਰਦਾ, ਜਿਹੜੇ ਪੈਰਾਂ ਵਿੱਚ ਰੋਲਣ ਵਾਲੇ ਨੇ ਉਹਨਾਂ ਨੂੰ ਤਖਤਾਂ ਤਾਜਾਂ ਤੇ ਪਹੁੰਚਦੇ ਕਰ ਦਿੰਦਾ, ਤੇ ਜਦੋਂ ਤਖਤਾਂ ਤੇ ਬੈਠ ਕੇ ਕਿਸੇ ਦੀ ਧੌਣ ਮੁੜਨੋਂ ਹਟ ਜਾਵੇ ਉਹ ਪੈਰਾਂ 'ਚ ਰੋਲ ਕੇ ਰੱਖ ਦਿੰਦਾ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ, ਚਰਨਾਂ ਤੇ ਮੱਥਾ ਟੇਕਿਆ। ਉਹ ਮਾਲਕ ਵਾਹਿਗੁਰੂ ਸਾਰਿਆਂ ਵਿੱਚ ਵਿਆਪਕ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਦੁਨੀਆਂ ਤੇ ਜਿੰਨਾ ਪਸਾਰਾ ਹੈ ਉਸ ਮਾਲਕ ਵਾਹਿਗੁਰੂ ਦਾ, ਉਹਦੀ ਰਚਨਾ ਹੈਰਾਨ ਕਰਨ ਵਾਲੀ ਹੈ। ਇੱਕ ਵਰਗਾ ਜੀਵ ਦੂਜਾ ਨਹੀਂ ਭੇਜਿਆ, ਇੱਕ ਦੀਆਂ ਅੱਖਾਂ ਦੂਜੇ ਨਾਲ ਨਹੀਂ ਰਲਦੀਆਂ, ਇੱਕ ਦੀ ਆਵਾਜ਼ ਦੂਜੇ ਦੇ ਨਾਲ ਨਹੀਂ ਮਿਲਦੀ, ਇੱਕ ਨਾਲ ਕਿਸੇ ਦੀ ਸਰੀਰ ਦੀ ਕਹਾਣੀ ਵੀ ਨਹੀਂ ਮਿਲਦੀ ਤੇ ਕਿਸੇ ਦੀ ਤਕਦੀਰ ਦੀ ਕਹਾਣੀ ਵੀ ਨਹੀਂ ਮਿਲਦੀ। ਸਾਰਾ ਕੁਝ ਅਲੱਗ ਅਲੱਗ ਬਣਾ ਕੇ ਭੇਜਿਆ ਹੈ, ਪਰ ਜੋ ਕੁਝ ਮਾਲਕ ਨੇ ਪੈਦਾ ਕੀਤਾ ਸਾਰਿਆਂ ਵਿੱਚ ਆਪਕ ਵਿਆਪਕ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰਬ ਠਾਈ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰ ਹੈ, ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰ ਹੈ, ਸਭ ਮੈਂ ਸੱਚਾ ਏਕੋ ਸੋਈ ਤਿਸਕਾ ਕੀਆ ਸਭ ਕਛ ਹੋਈ, ਹੁਕਮ ਪਛਾਣੇ ਸੋ ਏਕੋ ਜਾਣੇ ਬੰਦਾ ਕਹੀਐ ਸੋਈ, ਅਲਹੋ ਅਲੱਖ ਨ ਜਾਈ ਲਖਿਆ ਗੁਰ ਗੁੜ ਦੀਨਾ ਮੀਠਾ, ਕਹਿ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਡੀਠਾ। ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਕੋਈ ਅੰਦਰੋਂ ਵੇਖ ਲੈਂਦਾ, ਉਹਨਾਂ ਨੂੰ ਹਿਰਦੇ ਵਿੱਚ ਦੇਖ ਲੈਂਦਾ, ਉਦੋਂ ਰੱਬ ਬਾਹਰ ਵੀ ਦਿਸਣ ਲੱਗ ਜਾਂਦਾ, ਉਦੋਂ ਪਹਿਲਾਂ ਨਹੀਂ ਦਿਸਦਾ। ਸੋ ਅੰਤਰ ਸੋ ਬਾਹਰ ਅਨੰਤ, ਜਦੋਂ ਅੰਦਰੋਂ ਵੇਖ ਲਿਆ ਉਦੋਂ ਬਾਹਰ ਦਿਸਦਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ ਸਾਰਿਆਂ ਵਿੱਚ, ਉਹ ਮਾਲਕ ਵਾਹਿਗੁਰੂ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਤੋਂ ਬਿਨਾਂ ਇਸ ਗੱਲ ਦੀ ਸੋਝੀ ਨਹੀਂ ਆਉਂਦੀ। ਭਾਈ ਸਾਹਿਬ ਜੀ ਕਹਿੰਦੇ ਦ੍ਰਿਸ਼ਟ ਸੀ, ਦ੍ਰਿਸ਼ਟ ਨਾ ਦਰਸ਼ਨ ਸੋ ਨਾ ਦਰਸ਼ਨ, ਇੱਕ ਵਰਗੀਆਂ ਅੱਖਾਂ ਦੂਜੇ ਦੀਆਂ ਨਹੀਂ ਹਨ, ਅਲੱਗ ਅਲੱਗ ਭੇਜੇ ਹੋਏ ਨੇ, ਇੱਕ ਵਰਗਾ ਮੂੰਹ ਦੂਜੇ ਦਾ ਨਹੀਂ ਹੈ, ਬਚਨ ਸੋ ਬਚਨ ਨਾ ਸੁਰਤ ਸਮੇਕ ਹੈ, ਸਾਰਿਆਂ ਦੀ ਸੁਰਤੀ ਵੀ ਅਲੱਗ ਅਲੱਗ ਆ ਤੇ ਸਾਰਿਆਂ ਦੀ ਆਵਾਜ਼ ਵੀ ਮਾਲਕ ਨੇ ਅਲੱਗ ਅਲੱਗ ਬਣਾ ਕੇ ਭੇਜੀ ਹੈ। ਰੂਪ ਰੇਖ ਲੇਖ ਭੇਖ ਨਾਦ ਬਾਦ ਨਾਨਾ ਵਿਦ, ਇਸੇ ਤਰ੍ਹਾਂ ਸ਼ਕਲਾਂ ਵੀ ਕਈ ਤਰ੍ਹਾਂ ਦੀਆਂ ਨੇ, ਹਰੇਕ ਤਰ੍ਹਾਂ ਦਾ ਭੇਖ ਜਿਹੜਾ ਦੂਜੇ ਨਾਲ ਰਲਦਾ ਨਹੀਂ, ਕਿਸੇ ਦੇ ਸਰੀਰ ਦੇ ਉੱਤੇ ਬਣੇ ਹੋਏ, ਕਹਿੰਦੇ ਉਂਗਲਾਂ ਤੇ ਬਣੇ ਹੋਏ ਚੰਨ ਵੀ ਇੱਕ ਵਰਗੇ ਦੂਜੇ ਦੇ ਨਹੀਂ, ਸਾਰਿਆਂ ਦੇ ਅਲੱਗ ਅਲੱਗ ਨੇ। ਅਗਮ ਅਗਾਧ ਬੋਧ ਬ੍ਰਹਮ ਵਿਵੇਕ ਹੈ, ਕਹਿੰਦੇ ਉਸ ਮਾਲਕ ਵਰਗਾ ਦੂਜਾ ਕੋਈ ਨਹੀਂ ਤੇ ਉਹਦੀਆਂ ਗੱਲਾਂ ਇਹ ਹੈਰਾਨ ਕਰਨ ਵਾਲੀਆਂ ਨੇ। ਗੁਰੂ ਦੇ ਚਰਨਾਂ ਨਾਲ ਜੁੜ ਕੇ ਬਸ ਇੱਕ ਸੋਝੀ ਆਉਂਦੀ, ਉਹ ਮਾਲਕ ਵਾਹਿਗੁਰੂ ਜਰੇ ਜਰੇ ਵਿੱਚ ਵਿਆਪਕ ਹੈ। ਜਿਹੜੇ ਉਹਦੇ ਚਰਨਾਂ ਨਾਲ ਜੁੜ ਜਾਂਦੇ ਨੇ ਉਹਨਾਂ ਦੀ ਅਵਸਥਾ ਬਣਦੀ ਹੈ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ।

ਆਪੇ ਮੇਲੇ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ ਜੀ। ਆਓ ਦੋ ਚਾਰ ਮਿੰਟ ਦਾ ਸਮਾਂ ਬਾਕੀ ਆ, ਸਮੂਹ ਸੰਗਤ ਪ੍ਰੇਮ ਨਾਲ ਗੁਰਮੰਤਰ ਦਾ ਜਾਪ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਮਾਲਕਾ ਮਿਹਰ ਕਰੀ, ਜੋ ਕਹਿੰਦੇ ਹਾਂ ਜੋ ਸੁਣਦੇ ਹਾਂ ਤੁਹਾਡੀ ਸਿੱਖਿਆ ਦਾ ਕੋਈ ਕਿਣਕਾ ਸਾਡੇ ਵੀ ਜੀਵਨ ਦਾ ਅੰਗ ਬਣੇ। ਪਿਆਰ ਨਾਲ ਸਾਰੇ ਹਾਜ਼ਰੀ ਲਵਾਓ ਜੀ।

0: ਬਹੁਤ ਹੀ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਢਾਡੀ ਜਥੇ ਸਮੇਤ ਪਹੁੰਚ ਚੁੱਕੇ ਨੇ, ਆਪ ਨੂੰ ਇਤਿਹਾਸਕ ਵਾਰਾਂ ਨਾਲ ਨਿਹਾਲ ਕਰਨਗੇ। ਆਓ ਉਹਨਾਂ ਤੋਂ ਹਰਜਾ ਸਰਵਣ ਕਰੀਏ ਜੀ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਭਾਈ ਗੁਰਦਾਸ ਜੀ ਦੇ ਕਵਿਤਾ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਤਿੰਨਾਂ ਦਾ ਸ਼ਹੀਦੀ ਦਿਹਾੜਾ 18 ਤਰੀਕ ਦਾ ਹੈ। ਅੱਜ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ ਗੁਰਦੁਆਰਾ ਸਾਹਿਬ ਵਿਖੇ, ਜਿਨ੍ਹਾਂ ਦੇ 18 ਨੂੰ ਪਰਸੋਂ ਨੂੰ ਭੋਗ ਪਾਏ ਜਾਣਗੇ ਮੇਨ ਹਾਲ ਵਿੱਚ 9 ਵਜੇ, ਅਤੇ ਸ਼ਾਮ ਨੂੰ ਕੀਰਤਨ ਦਰਬਾਰ ਹੋਵੇਗਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ। ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਤਿੰਨਾਂ ਦੇ ਜੱਥੇ ਪਾਸੋਂ 1 ਘੰਟੇ ਵਾਸਤੇ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚਤਰ ਦਿਸਾ ਕਿਨੋ ਬਲੇ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਠਾਕ ਬਲੋਕਨ ਕਿਨੋ ਦਾਸ ਕਾ ਦੁੱਖ ਵਧਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗਣ ਸਭ ਮਿੱਟੇ ਦਿਆਲ ਪੁਰਖ ਬਖਸ਼ੰਦ ਜੋ ਮੰਗੈ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁੱਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੈ ਜੋ ਮੰਗੈ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁੱਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੈ ਮੋਹ ਮੰਗੀਆਂ ਪੌਣ ਮਰਾਦਾਂ ਜੋ ਤੇਰੇ ਦਰ ਆਉਂਦੇ ਸ਼ਰਧਾ ਦੇ ਨਾਲ ਆ ਕੇ ਜਿਹੜੇ ਚਰਨੀ ਸੀਸ ਝੁਕਾਉਂਦੇ ਭੁੱਲੇ ਭਟਕੇ ਲੋਕਾਂ ਤਾਈਂ ਸਤਿਗੁਰ ਸੀਨੇ ਲਾਉਂਦੇ ਅਜੀਤਵਾਲ ਦੇ ਪਾਰਸ ਵਰਗੇ ਜਸ ਸੰਗਤਾਂ ਵਿੱਚ ਗਾਉਂਦੇ ਆਓ ਮੇਰੇ ਸਾਹਿਬ ਦੇ ਸੋਹਣੇ ਚਰਨਾਂ ਕਮਲਾਂ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਜੀ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਦੋਨੇ ਹੱਥ ਜੋੜ ਸਤਿਗੁਰਾਂ ਨੂੰ ਸੀਸ ਝੁਕਾਉਂਦਿਆਂ ਹੋਇਆਂ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਪਿਆਰ ਤੇ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲੇ ਆਪ ਸੰਗਤਾਂ ਨੂੰ ਗੁਰਮਤਿ ਦੀਆਂ ਵਿਚਾਰਾਂ ਰਾਹੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਰਾਹੀਂ ਗੁਰਬਾਣੀ ਰਾਹੀਂ ਗੁਰ ਇਤਿਹਾਸ ਰਾਹੀਂ ਕੁਝ ਝੋਲੀ ਵਿੱਚ ਪਾਉਣ ਦਾ ਯਤਨ ਕਰ ਰਹੇ ਸਨ ਕਿਉਂਕਿ ਆਪਾਂ ਸਾਰੇ ਹੀ ਇੱਥੇ ਝੋਲੀ ਅੱਡ ਕੇ ਆਉਣੇ ਹਾਂ ਦਾਤੇ ਦੇ ਦਰ ਤੇ ਜੋ ਮੰਗਿਆ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ ਮਹਾਰਾਜ ਕਹਿੰਦੇ ਜਿਹੜਾ ਮੰਗ ਲੈਣਾ ਨਾ ਉਹ ਮਿਲ ਜਾਣਾ ਪਰ ਮੰਗ ਸਾਡੀ ਸ਼ੁਰੂ ਦੁਨਿਆਵੀ ਚੀਜ਼ਾਂ ਤੋਂ ਹੋ ਜਾਂਦੀ ਹੈ ਮੰਗ ਸਾਡੀ ਸ਼ੁਰੂ ਆ ਜਿਹੜੀ ਨਾਮ ਤੋਂ ਹੋਵੇ ਨਿਤਨੇਮ ਤੋਂ ਵੀ ਮਹਾਰਾਜ ਨਾਮ ਦੀਆਂ ਦਾਤਾਂ ਬਖਸ਼ਿਓ ਭੰਡਾਰੇ ਭਰਪੂਰ ਕਾਲ ਕੰਟਕ ਦੂਰ ਚੜ੍ਹਦੀ ਕਲਾ ਸਤਿਗੁਰੂ ਤੰਦਰੁਸਤੀਆਂ ਕਾਰੋਬਾਰ ਤਰੱਕੀਆਂ ਮੇਰਾ ਕਰਨੀਆਂ ਬਾਬਾ ਧੰਨਾ ਜੀ ਨੇ ਵੀ ਜਦੋਂ ਮੰਗਿਆ ਤੇ ਪਹਿਲਾਂ ਨਾਮ ਹੀ ਮੰਗਿਆ ਗੋਪਾਲ ਤੇਰਾ ਆਰਤਾ ਕਿਹਾ ਉਹਨਾਂ ਨੇ ਜਦੋਂ ਰੱਬ ਕਹਿੰਦਾ ਬਾਬੇ ਧੰਨੇ ਜੀ ਨੂੰ ਕਹਿੰਦੇ ਧੰਨਿਆ ਮੰਗ ਕੀ ਮੰਗਦਾ ਤੇ ਬਾਬਾ ਧੰਨਾ ਜੀ ਕਹਿੰਦਾ ਵੀ ਪਾਤਸ਼ਾਹ ਪਹਿਲੀ ਗੱਲ ਤਾਂ ਮੈਂ ਤੇਰੇ ਆਰਤੇ ਅਰਤਾਰਦਾ ਰਵਾਂ ਆਰਤਾ ਤਾਰਨ ਤੋਂ ਭਾਵ ਤੇਰੀ ਬੰਦਗੀ ਚ ਤੇਰੇ ਪ੍ਰੇਮ ਚ ਅਲੀਨ ਰਵਾਂ ਮੈਂ ਮੈਨੂੰ ਵਿਸਰੇ ਨਾ ਤੂੰ ਮੈਂ ਸਦਾ ਗਾਉਣ ਗਾਵਾਂ ਤੇਰੇ ਤੇ ਦੂਜੀ ਗੱਲ ਪਾਤਸ਼ਾਹ ਜੋਜਣ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਜਿਹੜੇ ਜਨ ਤੇਰੀ ਭਗਤੀ ਕਰਦੇ ਐ ਤੇ ਮੈਂ ਸੁਣਿਆ ਵੀ ਜੀ ਉਹਨਾਂ ਦੇ ਕਾਰਜ ਸਵਾਰਦਾ ਉਹੀ ਗੱਲ ਬਾਬਾ ਧੰਨਾ ਜੀ ਨੇ ਆਖੀ ਜਿਹੜੀ ਆਪਾਂ ਪਹਿਲਾਂ ਕਹਿ ਰਹੇ ਹਾਂ ਵੀ ਪਹਿਲਾਂ ਬੰਦਗੀ ਦੀ ਦਾਤ ਜੋਜਣ ਤੁਮਰੀ ਭਗਤ ਕਰਨ ਤੇ ਜਿਹੜੇ ਭਗਤੀ ਕਰਦੇ ਐ ਫਿਰ ਉਹਨਾਂ ਨੂੰ ਕਹਿਣਾ ਵੀ ਨਹੀਂ ਪੈਂਦਾ ਵੀ ਤੂੰ ਸਾਡੇ ਕਾਰਜ ਸਵਾਰ ਦੀ ਤਿੰਨਕੇ ਕਾਜ ਸਵਾਰਤਾ ਫਿਰ ਮੰਗਿਆ ਕਹਿੰਦੇ ਦਾਲ ਸਿੱਧਾ ਮੰਗੋ ਕੀ ਹੋ ਉਹਨਾਂ ਸਮਿਆਂ ਦੇ ਵਿੱਚ ਜੋ ਵੀ ਸੀ ਨਾ ਦਾਲ ਘਿਓ ਖੰਡ ਸ਼ੱਕਰ ਜਿਹੋ ਜਿਹਾ ਉਹਨਾਂ ਸਮਿਆਂ ਚ ਪਦਾਰਥ ਸੀ ਦਾਲ ਸਿੱਧਾ ਮੰਗੋ ਕੀ ਹੋ ਹਮਰਾ ਖੁਸ਼ੀ ਕਰੇ ਨਿਤ ਜੀਓ ਕਹਿੰਦੇ ਘਰ ਦੇ ਵਿੱਚ ਅਨਾਜ ਭਰਪੂਰ ਪਿਆ ਹੋਵੇ ਤੇ ਤਾਂ ਹੀ ਮਨ ਖੁਸ਼ ਆ ਨਾ ਜੇ ਘਰੇ ਹੀ ਬੰਦਾ ਭੁੱਖਾ ਤੇ ਮਨ ਕਿੱਥੇ ਖੁਸ਼ ਹੋਣਾ ਬੱਚੀ ਜੇ ਭੁੱਖੇ ਆ ਜੇ ਤੰਗੀ ਫੰਗੀ ਚ ਬੰਦਾ ਚੱਲਦਾ ਹੈ ਤੇ ਫਿਰ ਮਨ ਅਸ਼ਾਂਤ ਰਹਿੰਦਾ ਦਾਲ ਸਿੱਧਾ ਮੰਗੋ ਕੀ ਉਹ ਹਮਰਾ ਖੁਸ਼ੀ ਕਰੇ ਨਿਤ ਜੀਓ ਚੰਗੇ ਪਦਾਰਥ ਮੰਗੇ ਆ ਮਾੜੇ ਵੀ ਨਹੀਂ ਮੰਗੇ ਘਿਓ ਖੰਡ ਉਸ ਵੇਲੇ ਦਾ ਸਭ ਤੋਂ ਵੱਡਾ ਪਦਾਰਥ ਹੈ ਸ਼ੱਕਰ ਪਣੀਆਂ ਸ਼ਾਦਲ ਨੀਕਾ ਪੁਰਾਣੇ ਬਜ਼ੁਰਗ ਦੱਸਦੇ ਆਉਂਦੇ ਸੀ ਕਹਿੰਦੇ ਵੀ ਸੱਤ ਵਾਰੀ ਜਿਹੜਾ ਹਲ ਵਾਹੁਣਾ ਨਾ ਤਾਂ ਹੁਣ ਤਾਂ ਆਪਾਂ ਮਸ਼ੀਨਰੀ ਦਾ ਜੋਗਾ ਵੀ ਹੁਣ ਤਾਂ ਟਰੈਕਟਰ ਮਗਰ ਚਮਾਂ ਪਾਇਆ ਸੁਹਾਗਾ ਪਾਇਆ ਤਵੀਆਂ ਪਾਈਆਂ ਤੇ ਸਾਰਾ ਖੇਤ ਵਾਹ ਦਿੰਦੇ ਹਾਂ ਉਦੋਂ ਆਪਣੇ ਬਜ਼ੁਰਗ ਬਲਦਾ ਮਗਰ ਕੱਲਾ ਕੱਲਾ ਸਿਆੜ ਕੱਢਦੇ ਸੀਗੇ ਕੱਲਾ ਕੱਲਾ ਤੇ ਕਹਿੰਦੇ ਬਹੁਤ ਜ਼ਿਆਦਾ ਬਾਰੇ ਜ਼ਮੀਨ ਨੂੰ ਵਾਹ ਕੇ ਪੰਨੀਆਂ ਸ਼ਾਦਲ ਨੀਕਾ ਅਨਾਜ ਮੰਗੂ ਸੱਤ ਸੀਕਾ
ਪਣੀਆਂ ਇੱਥੇ ਮਹਾਰਾਜ ਨੇ ਬਾਬਾ ਧੰਨਾ ਜੀ ਨੇ ਕਿਹਾ ਜੁੱਤੀ ਦੇਖੋ, ਬਾਬੇ ਨੇ ਜੁੱਤੀ ਵੀ ਮੰਗੀ, ਆਪਾਂ ਇੱਥੇ ਆਉਣੇ, ਆਪਾਂ ਇਹ ਤਾਂ ਨਹੀਂ ਕਹਿੰਦੇ ਮਹਾਰਾਜ ਜੋੜਾ ਦੇ ਰਹੀ। ਬਾਬਾ ਧੰਨਾ ਜੀ ਨੇ ਲਿਖਿਆ ਆਪਦੀ ਬਾਣੀ 'ਚ, ਕਹਿੰਦਾ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਮੈਂ ਵਧੀਆ ਸਜਣਾ ਚਾਹੀਦਾ, ਵਧੀਆ ਲੀੜੇ ਕੱਪੜੇ ਹੋਣ ਮੇਰੇ, ਵਧੀਆ ਘਰ ਬਾਰ ਦੇ ਵਿੱਚ ਸਭ ਕੁਛ ਪਿਆ ਹੋਵੇ ਪਦਾਰਥ। ਫਿਰ ਅੱਗੇ ਮੰਗਿਆ, ਕਹਿੰਦੇ ਗਊ ਭੈਂਸ ਮੰਗੂ ਲਵੀਰੀ, ਘਰੇ ਮੱਝਾਂ ਗਾਵਾਂ ਵੀ ਹੋਣ ਦੁੱਧ ਦੇਣ ਵਾਲੀਆਂ। ਅੱਗੇ ਕੀ ਮੰਗਿਆ, ਕਹਿੰਦੇ ਇੱਕ ਤਾਜਣ ਤੁਰੀ ਚਗੇਰੀ, ਚੰਗੀ ਚਾਲ ਚੱਲਣ ਵਾਲੀ ਇੱਕ ਘੋੜੀ ਵੀ ਦੇਈਂ। ਆਪਾਂ ਹੁਣ ਗੱਡੀਆਂ ਮੰਗਦੇ ਬਾਬੇ ਤੋਂ, ਉਹਨਾਂ ਸਮਿਆਂ ਦੇ ਵਿੱਚ ਘੋੜਿਆਂ ਦਾ ਰਥਾਂ ਦਾ ਰਿਵਾਜ ਸੀ, ਰਾਜੇ ਮਹਾਰਾਜੇ ਰਥ ਘੋੜਿਆਂ ਤੇ ਆਉਂਦੇ ਸੀ, ਅਮੀਰ ਲੋਕ। ਬਾਬਾ ਧੰਨਾ ਜੀ ਕਹਿੰਦੇ ਮੈਂ ਗਰੀਬ ਕਿਉਂ ਰਵਾਂ, ਜਦੋਂ ਤੇਰੇ ਨਾਲ ਹੀ ਮਿੱਤਰਤਾ ਹੀ ਪਾਈ, ਰੱਬ ਨਾਲ ਹੀ ਜਾਰੀ ਲਾਈ, ਫਿਰ ਗਰੀਬ ਕਾਹਦੇ ਰਹਿਣਾ, ਫਿਰ ਕਿਉਂ ਗਰੀਬ ਰਹੀਏ। ਗਊ ਭੈਂਸ ਮੰਗੂ ਲਵੇਰੀ, ਇੱਕ ਤਾਜਣ ਤੁਰੀ ਚ ਗੇਰੀ, ਇੱਕ ਚੰਗੀ ਚਾਲ ਚੱਲਣ ਵਾਲੀ ਘੋੜੀ ਵੀ ਦਈਂ, ਤੇ ਮੈਂ ਚੌਧਰੀਆਂ ਮੰਗੂ, ਮੈਂ ਰਾਜੇ ਮਹਾਰਾਜਿਆਂ ਮੰਗੂ, ਮੈਂ ਬਾਦਸ਼ਾਹਾਂ ਕੋ ਬਹਿ ਕੇ ਜਾਵਾਂ, ਜਿੱਧਰ ਨੂੰ ਜਾਵਾਂ ਪਤਾ ਲੱਗੇ ਵੀ ਧੰਨਾ ਭਗਤ ਆਉਂਦਾ, ਰੱਬ ਨਾਲ ਪ੍ਰੇਮ ਕਰਨ ਵਾਲਾ ਆਉਂਦਾ ਬੰਦਾ। ਫਿਰ ਅੱਗੇ ਕੀ ਮੰਗਿਆ, ਕਹਿੰਦੇ ਘਰ ਕੀ ਗੀਹਣ ਚੰਗੀ, ਗੀਹਣ ਨਾਮ ਔਰਤ ਦਾ। ਬਾਬਾ ਧੰਨਾ ਜੀ ਕਹਿੰਦੇ ਆ ਵੀ ਮੈਨੂੰ ਇੱਕ ਆਗਿਆਕਾਰੀ ਔਰਤ ਵੀ, ਜੀਵਨ ਸਾਥੀ ਵੀ ਦੇਈ, ਮੈਂ ਪਰਿਵਾਰ ਵਾਲਾ ਬਣਨਾ ਹੈ। ਘਰ ਕੀ ਗੀਹਣ ਚੰਗੀ, ਜਨ ਧੰਨਾ ਲੇਵੈ ਮੰਗੀ। ਤੇ ਸਾਡੇ ਮਹਾਂਪੁਰਖਾਂ ਨੇ ਵੀ ਮੰਗਿਆ ਇਹ ਸਾਰਾ ਕੁਝ, ਪਰ ਫਰਕ ਇੰਨਾ ਕਾ, ਅਸੀਂ ਇਕੱਲੀਆਂ ਦਾਤਾਂ ਮੰਗਦੇ ਹਾਂ, ਉਹਨਾਂ ਨੇ ਪਹਿਲਾਂ ਨਾਮ ਮੰਗਿਆ, ਉਹਨਾਂ ਨੇ ਪਹਿਲਾਂ ਬੰਦਗੀ ਮੰਗੀ, ਇਹ ਮੰਗਿਆ ਕਰੀਏ ਮਹਾਰਾਜ ਕਿਰਪਾ ਕਰੀ ਹਰ ਰੋਜ਼ ਤੇਰੇ ਦਰਸ਼ਨ ਦਾ ਦਾਰੇ ਹੋਣ, ਤੇਰੀ ਗੋਦ 'ਚ ਬੈਠੀਏ ਸਮਾਂ ਕੱਢ ਕੇ, ਅੱਜ 5 ਮਿੰਟ, ਕੱਲ੍ਹ ਨੂੰ 10, 15, 20 ਮਿੰਟ, ਘੰਟਾ ਸਮਾਂ ਕੱਢੀਏ ਪਾਤਸ਼ਾਹ, ਤੇਰੇ ਗੁਣ ਗਾ ਲਈਏ, ਸੁਣ ਲਈਏ, ਬਾਣੀ ਪੜ੍ਹ ਲਈਏ, ਨਿਤਨੇਮ ਝੋਲੀ 'ਚ ਪਾ ਦਿਓ। ਇਹ ਦਾਤਾਂ ਜਦੋਂ ਆ ਗਈਆਂ ਤੇ ਬਰਕਤਾਂ ਫਿਰ ਨਾਲ ਹੀ ਹੈ। ਮੇਰੇ ਗਰੀਬ ਨੂੰ, ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਦੀ ਪੱਤ ਗੱਜਦੇ ਹੈ, ਆਪਣੇ ਸੇਵਕ ਨੂੰ ਦਾਤਾ ਬਣਾਉਂਦੇ ਆ ਮਹਾਰਾਜ, ਮੰਗਤਾ ਨਹੀਂ। ਜਿਹੜੇ ਇਸ ਘਰ ਦੇ ਮੰਗਤੇ ਬਣ ਗਏ ਉਹ ਦੁਨੀਆਂ ਦੇ ਦਾਤੇ ਬਣ ਜਾਂਦੇ, ਤੇ ਜਿਹੜੇ ਦੁਨੀਆਂ ਦੇ ਮੰਗਤੇ ਬਣ ਗਏ ਉਹ ਕਾਸੇ ਜੋਗੇ ਵੀ ਨਹੀਂ ਰਹਿੰਦੇ। ਦੁਨੀਆਂ ਦੇ ਮੰਗਤਿਆਂ ਤੋਂ ਭਾਵ ਵੀ ਥਾਂ ਥਾਂ ਤੇ ਜਾ ਕੇ ਮੱਥੇ ਰਗੜਨੇ, ਥਾਂ ਥਾਂ ਤੇ ਜਾ ਕੇ ਆਸਾਂ ਰੱਖਣੀਆਂ, ਥਾਂ ਥਾਂ ਤੇ ਜਾ ਕੇ ਪੂਜਾ ਕਰਨੀ, ਧਰਮ ਦੇ ਵਿੱਚ ਪੱਕੇ ਨਾ ਰਹਿਣਾ, ਧਰਮ ਪੰਖ ਕਰ ਉੱਡ ਰਿਹਾ, ਆਪਦੇ ਗੁਰੂ ਨੂੰ ਆਪਦੇ ਇਸ਼ਟ ਨੂੰ ਭੁੱਲ ਜਾਣਾ, ਜਿਹੜਾ ਕੁਛ ਪਿਓ ਤੋਂ ਨਹੀਂ ਮਿਲ ਸਕਦਾ ਉਹ ਫਿਰ ਚਾਚੇ ਤਾਇਆਂ ਨੇ ਨਹੀਂ ਪੂਰਾ ਕਰਨਾ, ਜਾਂ ਗੁਆਂਢੀਆਂ ਨੇ ਨਹੀਂ ਪੂਰਾ ਕਰਨਾ, ਪਿਓ ਹੀ ਦੇ ਸਕਦਾ। ਪਿਓ ਇਹ ਸੋਚਦਾ ਹੁੰਦਾ ਵੀ ਜਿੱਥੋਂ ਤੱਕ ਮੈਂ ਗਿਆ ਤੇ ਮੇਰਾ ਪੁੱਤ ਜਾਂ ਧੀ ਇਦੋਂ ਲੱਖਾਂ ਕਰੋੜਾਂ ਕਦਮਾਂ ਅੱਗੇ ਵਧਣ ਕਾਰੋਬਾਰਾਂ 'ਚ। ਮਹਾਰਾਜ ਸਾਡੇ ਮਾਤਾ ਪਿਤਾ ਏ, ਤੋ ਮਾਤ ਪਿਤਾ ਮੁਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਆਹੋ ਜਿਨ੍ਹਾਂ ਨੇ ਫਿਰ ਮਾਤਾ ਪਿਤਾ ਬਣਾ ਲਿਆ ਨਾ, ਮਾਲਕ ਬਣਾ ਲਿਆ, ਰੱਬ ਬਣਾ ਲਿਆ, ਉਹਨਾਂ ਨੂੰ ਫਿਰ ਮਹਾਰਾਜ ਤਖਤਾਂ ਤੇ ਬਿਠਾ ਦਿੰਦਾ। ਜਿਵੇਂ ਗਿਆਨੀ ਜੀ ਹੁਣੀ ਗੱਲ ਕਰ ਰਹੇ ਸੀਗੇ ਵੀ ਰਾਜਾ ਕਹਿੰਦਾ ਰੱਬ ਕਰਦਾ ਕੀ ਹੈ, ਉਹ ਰਾਜੇ ਨੂੰ ਕਹਿੰਦਾ ਵੀ ਇਹਦਾ ਜਵਾਬ ਮਹਾਰਾਜ ਕਹਿੰਦੇ ਆ ਵੀ ਮੈਂ ਜਿੱਥੇ ਤੂੰ ਬੈਠਾ ਇੱਥੇ ਬਹਿ ਕੇ ਦਊਂ, ਹੁਣੀ ਸੁਣ ਕੇ ਅੜੇ ਤੁਸੀਂ। ਰਾਜਾ ਥੱਲੇ ਜੋੜਿਆਂ 'ਚ ਆ ਗਿਆ, ਨੀਵੇਂ ਥਾਂ 'ਤੇ ਮਹਾਰਾਜਾ ਆਸਰਾਂ 'ਤੇ ਬਹਿ ਕੇ, ਮਹਾਰਾਜ ਕਹਿੰਦੇ ਆਹੀ ਕਰਦਾ, ਭਖਾਰੀ 'ਤੇ ਰਾਜ ਕਰਾਵੇ ਰਾਜਾ 'ਤੇ ਭਖਾਰੀ। ਅਸੀਂ ਜਿੱਥੇ ਵੀ ਹਾਂ ਨਾ ਉੱਥੇ ਮਾਲਕ ਦੀ ਕਿਰਪਾ ਨਾਲ ਹਾਂ, ਵਾਹਿਗੁਰੂ ਦੀ ਕਿਰਪਾ ਨਾਲ, ਆਪਦੇ ਜ਼ੋਰ ਕਰਕੇ ਨਹੀਂ, ਆਪਾਂ ਆਪਦੇ ਬਲ ਕਰਕੇ ਨਹੀਂ, ਜਾਂ ਆਪਦੀ ਸਿਆਣਪ ਕਰਕੇ ਨਹੀਂ, ਜਾਂ ਆਪਦੇ ਕਾਰੋਬਾਰ ਕਰਕੇ ਨਹੀਂ, ਜਿੱਥੇ ਵੀ ਹਾਂ ਅਸੀਂ, ਜਿਹੜੇ ਵੀ ਅਹੁਦਿਆਂ 'ਤੇ, ਜਿੰਨੀਆਂ ਵੀ ਤਰੱਕੀਆਂ 'ਚ ਹਾਂ, ਇਹ ਸਰਬ 'ਤੇ ਸਰਬ ਗੁਰੂ ਦੀ ਕਿਰਪਾ ਨਾਲ ਆ। ਅਤੇ ਜੇ ਤਾਂ ਇਹ ਗੱਲ ਮਨ 'ਚ ਵਸਾਈ ਰੱਖੀ ਤਾਂ ਮਹਾਰਾਜ ਹੋਰ ਵਰਕਤਾ ਪਾ ਦਿੰਦਾ, ਅਤੇ ਜੇ ਮੇਰੇ ਵਰਗਾ ਕਹੇ ਮੈਂ ਕਰਤ ਕੀਤਾ, ਫਿਰ ਥੱਲੇ ਵੀ ਲਿਆਉਂਦਾ, ਜਿਵੇਂ ਬਾਬੇ ਨੇ ਕਿਹਾ ਵੀ ਤੇਰੇ ਵਰਗੇ ਅਹੰਕਾਰੀਆਂ ਨੂੰ ਪੈਰਾਂ 'ਚ, ਅਤੇ ਜਿਹੜੇ ਪੈਰਾਂ ਥੱਲੇ ਆ ਉਹ ਉੱਪਰ ਤਖਤਾਂ 'ਤੇ ਬਹਾ ਦਿੰਦਾ ਮਾਲਕ। ਆਓ ਅੱਜ ਉਸੇ ਹੀ ਗੁਰੂ ਰਾਮਦਾਸ ਭਾਈ ਜੇਠੇ ਜੀ ਦੀ ਗੱਲ ਕਰੀਏ। ਕੱਲ੍ਹ ਤੋਂ ਲੈ ਕੇ, ਪਰਸੋਂ ਤੋਂ ਲੈ ਕੇ ਆਪਾਂ ਇਤਿਹਾਸ ਕਹਿ ਰਹੇ ਹਾਂ। ਭਾਈ ਜੇਠੇ ਜੀ ਦਾ ਜਦੋਂ ਬਚਪਨ ਦੇਖਦੇ ਹਾਂ, ਪੜ੍ਹਦੇ ਹਾਂ, ਸਾਡੇ ਚੌਥੇ ਗੁਰੂ ਸਾਹਿਬਾਨ ਨੇ ਭਾਈ ਜੇਠਾ ਜੀ, ਜਦੋਂ ਭਾਈ ਜੇਠਾ ਜੀ ਕਹਿੰਦੇ, ਕਈ ਵਾਰੀ ਮਨ ਨਹੀਂ ਕਰਦਾ ਕਹਿਣ ਨੂੰ ਕਿਉਂਕਿ ਸ਼ਬਦ ਛੋਟਾ ਰਹਿ ਜਾਂਦਾ, ਆਮ ਜਿਹਾ ਨਾ ਹੋ ਜਾਂਦਾ, ਪਰ ਜਿਹੜਾ ਇਤਿਹਾਸ, ਜਿਹੜੀ ਗੱਲ ਉਹਨਾਂ ਦੀ ਗੁਰੂ ਬਣਨ ਤੋਂ ਪਹਿਲਾਂ ਹੈ, ਉਹ ਗੱਲ ਉਸੇ ਤਰ੍ਹਾਂ ਹੀ ਕਹੀ ਜਾ ਸਕਦੀ, ਸੁਣਾਈ ਜਾ ਸਕਦੀ।
ਭਾਈ ਜੇਠਾ ਜੀ ਦਾ ਬਚਪਨ ਵੀ ਦੁੱਖਾਂ ਚ ਲੰਘਿਆ। ਭਾਈ ਜੇਠਾ ਜੀ ਘਰ ਬਾਰ ਤੋਂ ਵੀ, ਘਰ ਬਾਰ ਵੀ ਨਹੀਂ, ਕੁਝ ਵੀ ਨਹੀਂ ਕੋਲੇ ਭਾਈ ਜੇਠੇ ਜੀ ਦੇ। ਨਾਨੀ ਦੇ ਪਿੰਡ ਬਾਸਰ ਕੇ ਰਹਿੰਦੇ ਆ, ਨਾ ਘਰ ਆ, ਨਾ ਬਾਰ ਆ, ਨਾ ਪਰਿਵਾਰ ਆ ਕੋਲੇ, ਨਾ ਕਾਰੋਬਾਰ ਆ, ਨਾ ਹੱਟੀ ਆ, ਨਾ ਭੱਠੀ ਆ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਨਾ ਗੁਰੂਆਂ, ਅਮਰਦਾਸ ਮਹਾਰਾਜ ਜੀ ਨੇ ਕੱਲ ਆਪਾਂ ਜ਼ਿਕਰ ਕੀਤਾ ਸੀ ਵੀ ਭਾਈ ਮਨਸਾ ਦੇਵੀ ਕਹਿੰਦੀ ਵੀ ਜੇਠੇ ਵਰਗਾ ਚਾਹੀਦਾ, ਤੇ ਮੈਂ ਬੇਨਤੀ ਕੀਤੀ ਸੀ ਵੀ ਪਹਿਲੇ ਦਿਨ ਨਹੀਂ ਸੀ ਮਨਸਾ ਦੇਵੀ ਨੇ ਜੇਠਾ ਦੇਖਿਆ, ਕਿਉਂਕਿ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਜੇਠਾ ਜੀ ਚਿਰਾਂ ਤੋਂ ਸਭਾਵਾਂ ਨਵਾ ਰਹੇ ਸੀ। 7-8 ਸਾਲ ਦੀ ਉਮਰ ਤੋਂ ਬਾਬੇ ਅਮਰੂ ਦਾ, ਉਦੋਂ ਗੁਰੂ ਵੀ ਨਹੀਂ ਬਣੇ ਸੀ ਗੁਰੂ ਅਮਰਦਾਸ ਮਹਾਰਾਜ, 7-8 ਸਾਲ ਦੀ ਉਮਰ ਤੋਂ ਹੀ ਸੰਗ ਹੋ ਗਿਆ ਸੀ ਬਾਬੇ ਅਮਰੂ ਜੀ ਦਾ। ਤੇ ਜਦੋਂ ਇਹ ਸ਼ਬਦ ਕਹੇ ਨਾ ਭਾਈ ਜੇਠੇ ਨੂੰ ਮਹਾਰਾਜ ਨੇ ਵੀ ਜੇਠਿਆ, ਅਸੀਂ ਤੈਨੂੰ ਆਪਦੀ ਧੀ ਦਾ ਰਸਤਾ ਦੇਣਾ ਚਾਹੁੰਦੇ, ਘਰੇ ਰਹਿ ਕੀਤੀ ਆ ਮਨਸਾ ਦੇਵੀ ਨਾ। ਕੋਈ ਰਾਜਾ ਮਹਾਰਾਜਾ ਆ ਕੇ ਗਰੀਬ ਨੂੰ ਕਵੇ ਵੀ ਮੈਂ ਆਪਣੀ ਲੜਕੀ ਦਾ ਰਸਤਾ ਤੈਨੂੰ ਦੇਣਾ ਚਾਹੁੰਦਾ, ਤੇ ਗਰੀਬ ਬੰਦੇ ਦੇ ਤਾਂ ਫਿਰ ਮਨ ਦੇ ਵਿੱਚ ਪਤਾ ਨਹੀਂ ਕਿੰਨੇ ਬਦਲਾਅ ਆਉਣੇ ਆ, ਕਿਹੜੀ ਸੋਚ ਆਉਣੀ ਹੈ, ਉਹ ਕੀ ਜਵਾਬ ਦੇਵੇ, ਉਹ ਵਿਚਾਰ ਕੀ ਕਰੇ, ਉਹ ਕੀ ਕਵੇ, ਇਹਨਾਂ ਸ਼ਬਦਾਂ ਨੂੰ ਕਿਵੇਂ ਮੋੜਵੇਂ ਕਰੇ, ਇਹ ਤਾਂ ਉਹਨੂੰ ਪਤਾ ਹੀ ਨਹੀਂ ਲੱਗਦਾ। ਉਈ ਜਿਵੇਂ ਕਿਤੇ ਬਹੁਤ ਚਿਰਾਂ ਦੇ ਭੁੱਖੇ ਨੂੰ ਰਜਕ ਮਿਲ ਗਿਆ ਹੋਵੇ ਤੇ ਉਹਨੂੰ ਤਾਂ ਫਿਰ ਕੁਛ ਸੋਝ ਹੀ ਨਹੀਂ ਆਉਣੀ, ਜਾਂ ਕਿਸੇ ਗਰੀਬ ਨੂੰ ਬਹੁਤ ਜ਼ਿਆਦਾ ਧਾਨਣ ਮਿਲ ਗਿਆ ਹੋਵੇ ਉਹ ਵੀ ਫਿਰ ਹੱਥਾਂ ਪੈਰਾਂ 'ਚ ਆ ਜਾਂਦਾ। ਬੰਦਗੀ ਵਾਲੀ ਮੂਰਤ ਆ ਭਾਈ ਜੇਠਾ ਜੀ, ਨਾਮ ਵਾਲੀ। ਇੱਕ ਵਾਰੀ ਰਸਨਾ 'ਤੇ ਨਾ ਭਾਈ ਜੇਠਾ ਜੀ ਚੁੱਪ ਹੋ ਗਏ ਜਦੋਂ ਮਹਾਰਾਜ ਨੇ ਕਿਹਾ ਨਾ, ਕਈ ਵਾਰੀ ਖੁਸ਼ੀ 'ਚ ਵੀ ਗੱਲ ਭਰ ਆਉਂਦਾ, ਅੱਖਾਂ ਦੇ ਵਿੱਚ ਹੰਝੂ ਦੋ ਟਾਈਮ ਆਉਂਦੇ ਆ ਬੰਦੇ ਦੇ, ਇੱਕ ਤਾਂ ਜਦੋਂ ਬਹੁਤੀ ਖੁਸ਼ੀ ਹੋ ਜਾਵੇ ਉਦੋਂ ਵੀ ਅੱਖਾਂ 'ਚ ਹੰਝੂ ਆ ਜਾਂਦੇ, ਗਲਾ ਰੁਕ ਜਾਂਦਾ, ਅਤੇ ਜਦੋਂ ਕਿਤੇ ਬਹੁਤੀ ਗਮੀ ਆ ਜਾਵੇ ਉਦੋਂ ਵੀ ਅੱਖਾਂ 'ਚ ਹੰਝੂ ਆ ਜਾਂਦੇ, ਉਦੋਂ ਵੀ ਗਲਾ ਰੁਕਦਾ ਬੰਦੇ ਦਾ। ਮੇਰੇ ਪਾਤਸ਼ਾਹ ਗਰੀਬਨ ਮਾਨ ਨੇ ਜਦੋਂ ਇਹ ਸ਼ਬਦ ਕਹੇ ਨਾ ਵੀ ਜੇਠੇ ਪੁੱਤਰਾ ਤੈਨੂੰ ਆਪਣੀ ਧੀ ਦਾ ਭਾਨੀ ਦਾ ਰਸਤਾ ਦੇਣਾ, ਅਤੇ ਭਾਈ ਜੇਠੇ ਦੇ ਅੱਖਾਂ 'ਚ ਹੰਝੂ ਆ ਗਏ, ਗਲਵਾ ਰੁਕ ਗਿਆ ਭਾਈ ਜੇਠੇ ਦਾ, ਕੁਛ ਬੋਲ ਵੀ ਨਾ ਸਕਿਆ। ਥੋੜ੍ਹਾ ਚਿਰ ਰੁਕ ਕੇ ਭਾਈ ਜੇਠੇ ਨੇ ਹੱਥ ਬੰਨੇ ਮਹਾਰਾਜ ਮੂਹਰੇ, ਕਹਿੰਦਾ ਪਾਤਸ਼ਾਹ ਗਰੀਬਨ ਬਾਜ ਅਰਸਨਾ ਛੋਟੀ ਹੈ, ਗੱਲ ਵੱਡੀ ਹੈ ਦਾਤਾ ਜੀ, ਮੇਰੇ ਕੋਲ ਨਹੀਂ ਕੁਝ ਦਾਤਾ ਕਾਰੋਬਾਰ ਨਾ ਹੱਟੀ। ਕਹਿੰਦਾ ਦਾਤਾ, ਆਮ ਧੀ ਵਾਲੇ ਜਦੋਂ ਲੜਕੇ ਵਾਲੇ ਨੂੰ ਰਸਤਾ ਕਰਦੇ ਉਹ ਦੇਖਦੇ ਹੈ ਵੀ ਬੰਦੇ ਦਾ ਕਾਰੋਬਾਰ ਕੀ ਹੈ, ਇਹਦਾ ਘਰ ਕਿੰਨਾ ਕੁ ਵਧੀਆ, ਇਹਦਾ ਨਾਤਾ, ਇਹਦੇ ਇਹਦਾ ਪਿਛੋਕੜ ਕੀ, ਇਹਦੀ ਵੰਸਾਵਲੀ ਕੀ ਹੈ, ਇਹਦੇ ਵੱਡ ਵਡੇਰੇ ਇਹਨਾਂ ਦਾ ਨਗਰ 'ਚ ਪਿੰਡ ਦੇ ਵਿੱਚ ਆ, ਇਹਨਾਂ ਦਾ ਕਰੈਕਟਰ ਕੀ ਹੈ, ਚਾਲ ਚੱਲਣ ਕੀ, ਸਭ ਕੁਛ ਵੇਖਦਾ ਧੀ ਵਾਲਾ। ਕਹਿੰਦਾ ਦਾਤਾ, ਤੁਸੀਂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਮੇਰੇ ਵਰਗੇ ਗਰੀਬ ਨੂੰ, ਮੇਰੇ ਕੋਲ ਨਹੀਂ ਕੁਝ ਦਾਤਾ ਕਾਰੋਬਾਰ ਨਾ ਹੱਟੀ, ਨਾ ਹੀ ਸਿਰ 'ਤੇ ਛੱਤ ਹੈ ਮੇਰੇ, ਨਾ ਖੇਤੀ ਨਾ ਚੱਕੀ। ਉਹਨਾਂ ਸਮਿਆਂ ਦਾ ਜਾਂ ਲੋਕ ਚੱਕੀਆਂ ਲਾ ਕੇ ਗੁਜ਼ਾਰਾ ਕਰਦੇ ਸੀ, ਜਾਂ ਹੱਟੀਆਂ, ਜਾਂ ਫਿਰ ਖੇਤੀਬਾੜੀ ਦਾ ਕੰਮ ਹੁੰਦਾ ਸੀ। ਕਹਿੰਦੇ ਮੇਰੇ ਕੋਲ ਨਹੀਂ ਕੁਝ ਦਾਤਾ ਕਾਰੋਬਾਰ ਨਾ ਹੱਟੀ, ਨਾ ਹੀ ਸਿਰ 'ਤੇ ਛੱਤ ਹੈ ਮੇਰੇ, ਨਾ ਖੇਤੀ ਨਾ ਚੱਕੀ, ਲੀੜਾ ਕੱਪੜਾ ਸੋਨਾ ਚਾਂਦੀ ਨਾ ਮੇਰੇ ਕੁਝ ਕੋਲੇ। ਕਹਿੰਦਾ ਸੱਚੇ ਪਾਤਸ਼ਾਹ, ਨਾ ਚੰਗੇ ਕੱਪੜੇ ਆ ਮੇਰੇ ਕੋਲੇ, ਲੀੜਾ ਕੱਪੜਾ ਵੀ ਨਹੀਂ ਚੰਗਾ, ਨਾ ਸੋਨਾ ਚਾਂਦੀ ਆ ਮੇਰੇ ਕੋਲੇ, ਲੀੜਾ ਕੱਪੜਾ ਸੋਨਾ ਚਾਂਦੀ ਨਾ ਮੇਰੇ ਕੁਝ ਕੋਲੇ, ਸੱਚੇ ਬੋਲ ਜਵਾਨ 'ਚੋਂ ਅੱਖਾਂ ਝੂਠ ਦਾਸ ਨਾ ਬੋਲੇ। ਕਹਿੰਦਾ ਮਹਾਰਾਜ, ਮੈਂ ਝੂਠ ਨਹੀਂ ਬੋਲਦਾ, ਮੈਂ ਸੱਚ ਕਹਿੰਦਾ, ਮੇਰੇ ਕੋਲੇ ਕੁਝ ਵੀ ਨਹੀਂ ਗਾ, ਸੱਚੇ ਬੋਲ ਜਵਾਨੋ ਅੱਖਾਂ ਝੂਠ ਦਾਸ ਨਾ ਬੋਲੇ, ਤੇਰੀ ਚਰਨ ਧੂੜ ਲਾ ਮੱਥੇ ਮੈਂ ਨਾ ਅਰਦਾਸਾਂ ਕਰਦਾ। ਕਹਿੰਦਾ ਪਰ ਮਾਲਕਾ, ਇੰਨਾ ਕੁ ਤਾਂ ਮੈਂ, ਇੰਨਾ ਕੁ ਮੇਰੇ ਪੱਲੇ ਹੈਗਾ, ਮੈਂ ਨਾ ਅਰਦਾਸਾਂ ਕਰਦਾ, ਤੇਰੇ ਚਰਨਾਂ ਦੀ ਧੂੜੀ ਨਿੱਤ ਮੱਥੇ ਨੂੰ ਲਾਉਣਾ, ਇੰਨਾ ਕੁ ਮੈਂ ਕਰਮਾਂ ਵਾਲਾ, ਇੰਨਾ ਕੁ ਮੈਂ ਵੱਡਿਆਂ ਭਾਗਾਂ ਵਾਲਾ ਹੈਗਾ, ਦੁਨੀਆਂ ਦਾ ਮੇਰੇ ਕੋਲੇ ਭਾਵੇਂ ਕੁਝ ਵੀ ਨਹੀਂਗਾ, ਪਰ ਜੋ ਮੇਰੇ ਕੋਲੇ ਤੁਹਾਡੀ ਚਰਨਾਂ ਦੀ ਸੰਗਤ ਆ, ਤੁਹਾਡੇ ਚਰਨਾਂ ਦੀ ਧੂੜ ਆ, ਹਰ ਰੋਜ਼ ਮਿਲਦੀ ਸੇਵਾ, ਇਹ ਮੇਰੇ ਪੱਲੇ ਆ, ਤੇਰੀ ਚਰਨ ਧੂੜ ਲਾ ਮੱਥੇ ਮੈਂ ਨਿੱਤ ਅਰਦਾਸਾਂ ਕਰਦਾ, ਅਜੀਤਵਾਲ ਦੇ ਪਾਰਸ ਵਾਂਗੂ ਮੈਂ ਮੰਗਤਾ ਤੇਰੇ ਦਰ ਦਾ। ਕਹਿੰਦਾ ਪਾਤਸ਼ਾਹ, ਮੈਂ ਤਾਂ ਤੇਰੇ ਦਰ ਦਾ ਮੰਗਤਾ ਹਾਂ, ਤੇ ਬਾਕੀ ਇਸ ਦਰ ਦੇ ਜਿਹੜੇ ਮੰਗਤੇ ਉਹੀ ਰਾਜੇ ਬਣਦੇ, ਇਹ ਦਰ ਦੇ ਜਿਹੜੇ ਮੰਗਤੇ ਨੇ ਬੰਦੇ, ਮੰਗਤੇ ਬੰਦੇ ਦੇ, ਜਦੋਂ ਬੰਦਾ ਕਿਸੇ ਦੇ ਦਰ 'ਤੇ ਮੰਗਣ ਆਉਂਦਾ ਤੇ ਉਹਦੇ ਮਨ 'ਚ ਹੰਕਾਰ ਨਹੀਂ ਹੁੰਦਾ,
ਉਹ ਆ ਕੇ ਇਹ ਨਹੀਂ ਕਹਿੰਦਾ ਵੀ ਮੈਨੂੰ ਧੱਕੇ ਨਾ ਜਾਂ ਰੋਹਬਣਾ ਨਹੀਂ ਬੋਲਦਾ ਵੀ ਮੈਨੂੰ ਆਹ ਦਾਨ ਦਿਓ। ਮੰਗਤਾ ਸਦਾ ਹੀ ਆ ਕੇ ਨੀਵਾਂ ਜਿਹਾ ਬਣ ਕੇ ਖੜਦਾ, ਅੰਦਰੋਂ ਨਿਮਦਾ, ਬਾਹਰੋਂ ਵੀ ਨਿਮਦਾ, ਅਸੀਸਾਂ ਵੀ ਦਿੰਦਾ, ਆਪਣੇ ਰਸਨਾ ਚੋਂ ਚੰਗੇ ਬੋਲ ਵੀ ਬੋਲਦਾ ਪਰਿਵਾਰ ਨੂੰ, ਭਾਵੇਂ ਉਹਨੇ ਕੌਲੀ ਆਟਾ ਹੀ ਪਾਉਣਾ ਹੋਵੇ। ਮੰਗਤੇ ਦਾ ਕੰਮ ਇਹ ਹੁੰਦਾ ਨੀਵਾਂ ਰਹਿਣਾ, ਅਤੇ ਅਸੀਂ ਸਾਰੇ ਮੰਗਤੇ ਹਾਂ, ਅਸੀਂ ਇਸ ਘਰ ਦੇ ਦਾਤੇ ਨਹੀਂ ਗਏ। ਇੱਕ ਹੁੰਦਾ ਦਾਨ ਕਰਨਾ, ਇੱਕ ਹੁੰਦਾ ਭੇਟਾ ਲੈ ਕੇ ਆਉਣੀ। ਆ ਜਿਹੜੀ ਅਸੀਂ ਗੁਰੂ ਦੀ ਗੋਲਕ 'ਚ ਭੇਟਾ ਪਾਉਣੀ ਨਾ ਮਾਇਆ, ਇਹ ਭੇਟਾ ਹੈ ਸਾਡੀ। ਭੇਟਾ ਦਾ ਮਤਲਬ ਹੁੰਦਾ ਵੀ ਇਹਦੇ 'ਤੇ ਮੇਰਾ ਹੱਕ ਨਹੀਂ, ਅਤੇ ਜਿਹੜਾ ਅਸੀਂ ਕਿਸੇ ਗਰੀਬ ਨੂੰ ਜਾਂ ਕਿਸੇ ਇੱਕ ਬੱਚੇ ਨੂੰ ਕਿਤਾਬਾਂ ਲੈਤੀਆਂ, ਕਾਪੀਆਂ ਲੈਤੀਆਂ, ਵਰਦੀ ਲੈਤੀ, ਕਿਸੇ ਦੀ ਧੀ ਦੇ ਵਿੱਚ ਮਦਦ ਕਰਤੀ, ਕਿਸੇ ਦਾ ਘਰ ਬਾਰ ਹੈ ਨਹੀਂ ਉੱਥੇ ਕਿਸੇ ਨੂੰ ਦਵਾਈ ਬੂਟੀ ਦੇਤੀ, ਉੱਥੇ ਅਸੀਂ ਦਾਤੇ ਹਾਂ, ਉੱਥੇ ਅਸੀਂ ਦਾਨੀ ਹਾਂ। ਅਤੇ ਆਹ ਬਾਬੇ ਨਾਨਕ ਦੇ ਘਰ ਦੇ ਨਹੀਂ ਅਸੀਂ ਦਾਤੇ, ਇੱਥੇ ਮੰਗਦੇ ਹਾਂ, ਇੱਥੇ ਭੇਟਾ ਲੈ ਕੇ ਆਉਣੇ ਹਾਂ, ਇੱਥੇ ਇਹ ਕਹਿੰਦੇ ਹਾਂ ਵੀ ਮਹਾਰਾਜ ਅਤੁਸ਼ ਭੇਟਾ ਦਾਸਾਂ ਦੀ ਪ੍ਰਵਾਨ ਕਰਿਓ। ਭੇਟਾ 'ਤੇ ਹੱਕ ਨਹੀਂ ਹੁੰਦਾ, ਭੇਟਾ ਜਿਹੜੀ ਉਹ ਗੁਰੂ ਦੀ ਗਈ ਹੈ, ਦਸਵੰਧ ਜਿਹੜਾ ਗੁਰੂ ਦਾ ਦਸਵੰਧ ਸਾਡੀ ਕਿਰਤ ਕਮਾਈ 'ਚੋਂ ਨਾ ਜਿਹੜਾ ਦਸਵਾਂ ਹਿੱਸਾ ਇਹ ਗੁਰੂ ਦਾ, ਇਹਦੇ 'ਤੇ ਸਾਡਾ ਕੋਈ ਹੱਕ ਨਹੀਂ। ਅਤੇ ਆਪਾਂ ਸਾਰੇ ਇੰਨਾ ਤਾਂ ਕੱਢਦੇ ਵੀ ਨਹੀਂ, ਪਾਉਂਦੇ ਵੀ ਨਹੀਂ, ਦਸਵਾਂ ਹਿੱਸਾ ਹਰ ਰੋਜ਼ ਦਾ ਬਣਦਾ ਕਮਾਈ ਦਾ। ਮੇਰੇ ਪਾਤਸ਼ਾਹ ਗਰੀਬ ਨਿਵਾਜ ਦੇ ਦਰ 'ਤੇ ਆ ਕੇ, ਇੱਥੇ ਤਾਂ ਰਾਏ ਬਲਾਰ ਵਰਗਿਆਂ ਨੇ 750 ਬਿੱਘਾ ਮੱਥਾ ਟੇਕ ਕੇ ਨਾ, ਤਕਰੀਬਨ 1850-1900 ਕਿੱਲਾ ਬਣਦਾ ਜ਼ਮੀਨ ਦਾ, ਅਤੇ ਰਾਏ ਬਲਾਰ ਵਰਗਿਆਂ ਨੇ ਵੀ 750 ਕਿੱਲਾ 750 ਬਿੱਘਾ ਮੱਥਾ ਟੇਕ ਕੇ ਬਾਬੇ ਨਾਨਕ ਨੂੰ ਕਿਹਾ ਸੀ ਮਹਾਰਾਜ ਜੀ ਭੇਟਾ ਪ੍ਰਵਾਨ ਕਰਿਓ। ਇਹ ਗਰੀਬ ਦੀ ਭੇਟਾ ਨਾ, ਰਾਏ ਬਲਾਰ ਗਰੀਬ ਥੋੜ੍ਹੀ ਸੀ। ਅਤੇ ਬਹਾਦਰ ਸ਼ਾਹ ਵਰਗਿਆਂ ਨੇ ਨਗੀਨਾ ਭੇਟ ਕੀਤਾ ਕਲਗੀਧਰ ਪਾਤਸ਼ਾਹ ਨੂੰ, ਅਤੇ ਨਾਲ ਸੋਚ ਲਿਆ ਕਹਿੰਦਾ ਵੀ ਮੇਰੇ ਵਰਗਾ ਕੋਈ ਬਾਦਸ਼ਾਹ ਨਹੀਂ ਹੋਣਾ, ਅਤੇ ਨਾ ਤੈਨੂੰ ਕੋਈ ਅੱਜ ਕੱਲ੍ਹ ਅੱਜ ਤੱਕ ਇਹ ਜਿਹਾ ਦਾਨੀ ਮਿਲਿਆ ਹੋਣਾ ਜਿਹੜਾ ਐਡਾ ਮਹਿੰਗਾ ਨਗੀਨਾ ਭੇਟ ਕਰ ਦੇਵੇ। ਹੰਕਾਰ ਆ ਗਿਆ, ਮਹਾਰਾਜ ਗੋਦਾਵਰੀ ਨਦੀ 'ਤੇ ਖੜ੍ਹੇ ਸੀ, ਜਿਹੜੇ ਹਜ਼ੂਰ ਸਾਹਿਬ ਗਏ ਉਹਨਾਂ ਨੂੰ ਪਤਾ ਉੱਥੇ ਨਗੀਨਾ ਘਾਟ ਗੁਰਦੁਆਰਾ, ਅਤੇ ਹਲੇ ਵੀ ਉੱਥੇ ਬੱਟੀਆਂ ਚਮਕਦੀਆਂ ਏ, ਨਿੱਕੇ ਨਿੱਕੇ ਉੱਥੇ ਜਵਾਕ ਭੱਜੇ ਫਿਰਦੇ ਹੁੰਦੇ ਆ, ਉੱਧਰ ਪਹਾੜੀਆਂ ਦੇ ਜਵਾਕ ਵੀ ਆਹੀ ਨਗੀਨੇ ਲੈ ਜਾਓ ਨਗੀਨੇ, ਉਹ ਫਿਰ ਆਪਣੀ ਜਿਹੜੀ ਸੰਗਤ ਜਾਂਦੀ ਕੋਈ 100 ਦੇ ਦਿੰਦਾ, 50 ਦੇ ਦਿੰਦਾ ਉਹਨਾਂ ਬੱਚਿਆਂ ਨੂੰ। ਉੱਥੇ ਹਲੇ ਵੀ ਉਹ ਰੋੜੀਆਂ ਬੱਟੀਆਂ ਹਲੇ ਵੀ ਨਗੀਨੇ ਵਾਂਗੂ ਚਮਕਦੀਆਂ, ਨਗੀਨਾ ਘਾਟ ਗੁਰਦੁਆਰੇ ਦੇ ਕੋਲੇ। ਮਹਾਰਾਜ ਨੇ ਉਹ ਨਗੀਨਾ ਨਦੀ 'ਚ ਮਾਰਿਆ ਬਹਾਦਰ ਸ਼ਾਹ ਦਾ। ਉਹ ਕਹਿੰਦਾ ਬਹਾਦਰ ਸ਼ਾਹ ਕਹਿੰਦਾ ਮਹਾਰਾਜ ਉਹੀ ਤੁਸੀਂ ਤਾਂ ਸਾਧਾਂ ਵਾਲੀ ਗੱਲ ਕੀਤੀ, ਇਹਦੀ ਕੀਮਤ ਪਤਾ ਕਿੰਨੀ ਹੈ, ਮੈਂ ਤਾਂ ਬੜੇ ਮਾਣ ਨਾਲ ਦਿੱਤਾ ਸੀ। ਮਹਾਰਾਜ ਕਹਿੰਦਾ ਆਹੀ ਤਾਂ, ਮਹਾਰਾਜ ਕਹਿੰਦੇ ਇਹੀ ਤਾਂ ਫਰਕ ਹੈ, ਮਾਣ ਨਾਲ ਨਹੀਂ ਨਾ ਭੇਟਾ ਲੈਣੀ। ਜਿਹੜੀ ਭੇਟਾ 'ਚ ਹੀ ਮਾਣ ਹੈ ਉਹ ਸਾਡੀ ਕਾਹਦੀ, ਸਾਡੀ ਤਾਂ ਉਹ ਹੈ ਭੇਟਾ ਜਿਹਦੇ 'ਚ ਮਾਣ ਨਾ ਹੋਵੇ ਸਿੱਖ ਦਾ, ਜਿਹ 'ਚ ਸਿੱਖ ਕਵੇ ਮਹਾਰਾਜ ਮੇਰਾ ਮੁਜਮ ਹੈ ਕੁਛ ਨਹੀਂ, ਜੋ ਕੁਝ ਹੈ ਸੋ ਤੇਰਾ, ਤੇਰਾ ਤੋਂ ਜਗੋ ਸੌਂਪ ਤੇ ਕਿਆ ਲੱਗਾ ਮੇਰਾ। ਮਹਾਰਾਜ ਕਹਿੰਦੇ ਮਾਣ ਵਾਲੀ ਨਹੀਂ ਸਾਨੂੰ ਕੁਝ ਚਾਹੀਦੀ, ਮਾਣ ਨਾ ਕੀਜਾ ਸ਼ਰਨ ਪਰੀਜਾ। ਕਹਿੰਦੇ ਮਾਣ ਵਾਲੇ ਨਹੀਂ ਪਾਉਂਦੇ, ਮੈਂ ਤੂੰ ਤੂੰ ਕਰਤਾ ਤੂੰ ਹੋ ਆ ਮੁਜਮੇ ਰਹਾ ਨਾ ਹੋ, ਜਿਹੜੇ ਉਹਨੂੰ ਤੂੰ ਤੂੰ ਕਹਿੰਦੇ ਉਹ ਪਾਉਂਦੇ ਆ ਰੱਬ ਨੂੰ। ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾ ਤਤ ਤੋਂ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, 12 ਜੋਜਨ ਛਤਰ ਚਲੇ ਸਾ ਦੇਹੀ ਗਰਦ ਨਾ ਖਾਈ, ਸਰਬ ਸੁਣ ਕੇ ਲੰਕਾ ਹੋਤੀ ਰਾਵਣ ਸੇ ਅਧਕਾਈ, ਕਹਾਂ ਪਏ ਉਧਰ ਬਾਂਧੇ ਹਾਥੀ ਖੈਨਵੇਂ ਪਈ ਪਰਾਈ। ਮਹਾਰਾਜ ਕਹਿੰਦੇ ਬਹਾਦਰ ਸ਼ਾਹ ਮਾਰ ਨੀਗਾ ਚੁੱਕਲਾ ਜਿਹੜਾ ਤੇਰਾ ਪਛਾਣ ਕੇ, ਸਾਰੀ ਗਦਾਵਰੀ ਨਗੀਨਿਆਂ ਦੀ ਲਗਾ ਦਿੱਤੀ ਸੀ ਮਹਾਰਾਜ ਨੇ, ਸਾਰੀ ਫਰਮਾਨ ਟੁੱਟ ਗਿਆ ਉੱਥੇ। ਬਹਾਦਰ ਸ਼ਾਹ ਦਾ ਚਰਨਾਂ 'ਤੇ ਡਿੱਗ ਪਿਆ, ਕਹਿੰਦਾ ਮਹਾਰਾਜ ਮੈਂ ਤਾਂ ਆਮ ਜਿਹਾ ਬੰਦਾ, ਤਾਂ ਆਮ ਜੀ ਸੋਚ ਸੋਚ ਲਈ। ਇਸ ਕਰਕੇ ਗੁਰੂ ਨੂੰ ਅਸੀਂ ਦੇਣ ਨਹੀਂ ਕੁਝ ਆਉਂਦੇ, ਗੁਰੂ ਤੋਂ ਤਾਂ ਲੈਣ ਆਉਣੇ ਹਾਂ, ਹਾਂ ਦਸਵੰਧ ਜ਼ਰੂਰ ਕੱਢਣ ਆਉਣੇ ਹਾਂ, ਭੇਟਾ ਜ਼ਰੂਰ ਅਰਪਣ ਕਰਨ ਆਉਣੇ ਹਾਂ, ਵੀ ਮਹਾਰਾਜ ਆ ਗਰੀਬ ਦੀ ਭੇਟਾ ਪ੍ਰਵਾਨ ਕਰਿਓ। ਆਓ ਅੱਜ ਮੇਰਾ ਦੇ ਘਰ 'ਚ ਆਏ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਵਿਆਹ ਕਾਰਜ ਹੋ ਗਏ ਹੈ, ਬੀਬੀ ਭਾਨੀ ਅਤੇ ਭਾਈ ਜੇਠਾ ਜੀ ਰਲ ਕੇ ਸੇਵਾ ਕਰਦੇ, ਦੋਨੇ ਪਤੀ ਪਤਨੀ ਸੇਵਾ ਕਰਦੇ ਰਲ ਕੇ। ਇਹ ਗੁਰੂ ਦਾ ਘਰ ਐਸਾ, ਇੱਥੇ ਕਰੋੜਾਂ ਪਤੀ ਵੀ ਸੇਵਾ ਕਰਦਾ ਕੇ, ਅਤੇ ਇੱਥੇ ਜਿਹੜਾ ਗਰੀਬ ਆ ਉਹ ਵੀ ਸੇਵਾ ਕਰਦਾ, ਦੋਨੇ ਪਤੀ ਪਤਨੀ ਸੇਵਾਵਾਂ ਨਿਭਾ ਰਹੇ ਹੈ ਪ੍ਰੇਮ ਦੇ ਨਾਲ, ਪਿਆਰ ਦੇ ਨਾਲ। ਅਤੇ ਇੱਕ ਦਿਨ ਭਾਈ ਜੇਠੇ ਦੇ ਲਾਹੌਰ ਤੋਂ ਸਾਖ ਸੰਬੰਧੀ ਆਏ, ਭਾਈ ਜੇਠੇ ਦੇ, ਉਹਨਾਂ ਨੇ ਆ ਕੇ ਉਹਦੇ ਚਾਚੇ ਤਾਏ, ਭਾਈ ਜੇਠੇ ਜੀ ਦੇ ਚਾਚੇ ਤਾਇਆਂ 'ਚੋਂ ਪਹਿਲਾਂ ਤਾਂ ਸਾਰਿਆਂ ਨੇ ਬੂਹੇ ਢੋਲੇ ਸੀ ਜਦੋਂ ਪਤਾ ਲੱਗ ਗਿਆ ਨਾ ਵੀ ਗੁਰੂ ਰਾਮਦਾਸ ਅਮਰਦਾਸ ਮਹਾਰਾਜ ਨੇ ਆਪਦੀ ਪੁੱਤਰੀ ਦਾ ਰਸਤਾ ਕਰਤਾ ਜੇਠੇ ਨੂੰ। ਅਤੇ ਉਦੋਂ ਫਿਰ ਸਾਰੇ ਮੇਰੇ ਕਹਿਣ ਲੱਗੇ ਵੀ ਸਾਡਾ ਭਤੀਜਾ ਰਹਿੰਦਾ ਉੱਥੇ,
ਪਹਿਲੋਂ ਭਤੀਜਾ ਪੁੱਛਿਆ ਨਹੀਂ ਕਿਸੇ ਨੇ, ਬੂਹੇ ਵੀ ਢੋਲੇ ਸੀ ਉਦੋਂ ਜਦੋਂ ਨਾਨੀ ਚੁੰਨੀ ਮੰਡੀ ਲਾਹੌਰ ਤੋਂ ਲੈ ਕੇ ਆਈ ਬਾਸਰ ਕੇ ਪਿੰਡ। ਅਤੇ ਇਹ ਇਹਦੇ ਨਗਰ ਦੇ ਇਹਦੇ ਆਪਣੇ ਸਾਕ ਸੰਬੰਧੀ ਆਏ ਆ ਅਤੇ ਜੇਠੇ ਨੂੰ ਪੁੱਛਣ ਲੱਗੇ, ਕਹਿੰਦੇ ਜੇਠਿਆ ਵੀ ਭਾਈ, ਕਹਿੰਦੇ ਭਾਈ ਜੇਠਾ ਜੀ ਕਿੱਥੇ ਰਹਿੰਦੇ ਆ? ਉਹ ਕਹਿੰਦਾ ਜੀ ਮੈਂ ਉਹਨੇ ਪਛਾਣ ਲਏ, ਭਾਈ ਜੇਠਾ ਜੀ ਨੇ ਪਛਾਣ ਲਏ ਵੀ ਮੇਰੇ ਹੀ ਆ। ਉਹ ਕਹਿੰਦੇ ਤੂੰ ਸਿਰ 'ਤੇ ਟੋਕਰੀ, ਕੱਪੜੇ ਲਿਬੜੇ ਆ ਤੇਰੇ, ਅਸੀਂ ਤਾਂ ਸੁਣਿਆ ਤੂੰ ਜਵਾਈ ਆ ਅਮਰਦਾਸ ਦਾ, ਤੈਨੂੰ ਧੀ ਵਿਆਹੀ? ਉਹ ਕਹਿੰਦਾ ਹਾਂਜੀ, ਮੈਂ ਮੈਨੂੰ ਧੀ ਦਾ ਰਿਸ਼ਤਾ ਦਿੱਤਾ, ਮੈਂ ਸੇਵਕ ਹਾਂ ਉਹਨਾਂ ਦਾ, ਜਵਾਈ ਨਹੀਂ ਮੈਂ ਦਾਸ ਹਾਂ। ਇਹ ਫਿਰ ਜਿਹੜੇ ਅਹੰਕਾਰੀ ਜੇ ਬੰਦੇ ਸੀ ਸਿੱਧੇ ਗੁਰੂ ਅਮਰਦਾਸ ਮਹਾਰਾਜ ਕੋਲੇ ਗਏ, ਕਹਿੰਦੇ ਵੀ ਤੁਹਾਨੂੰ ਪਤਾ ਨਹੀਂ ਵੀ ਜਵਾਈਆਂ ਦੀ ਕਦਰ ਕਿਵੇਂ ਕਰੀਦੀ, ਤੁਹਾਨੂੰ ਨਹੀਂ ਪਤਾ ਤੁਸੀਂ ਸਿਰ 'ਤੇ ਟੋਕਰੀ ਚੁਕਾਈ, ਉਹਦੇ ਕੱਪੜੇ ਲਿਬੜੇ ਪਏ ਆ ਅਤੇ ਉਹ ਤੁਹਾਡਾ ਜਵਾਈ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਕਿਹਦੀ ਗੱਲ ਕਰਦੇ ਹੋ? ਕਹਿੰਦੇ ਤੁਹਾਡੇ ਜਵਾਈ ਜੇਠੇ ਦੀ, ਸਾਡੇ ਭਤੀਜੇ ਦੀ। ਮਹਾਰਾਜ ਹੱਸ ਪਏ, ਇਉਂ ਹੱਸੇ ਵੀ ਜਦੋਂ ਭਤੀਜਾ ਦਰ ਦਰ 'ਤੇ ਠੋਕਰਾ ਖਾਂਦਾ ਸੀ ਉਦੋਂ ਕਿੱਥੇ ਗਏ ਸੀ ਸਾਡਾ ਕਹਿਣ ਵਾਲੇ? ਜਦੋਂ ਭਤੀਜੇ ਦੇ ਮਾਂ ਬਾਪ ਸਿਰ ਤੋਂ ਉੱਡ ਗਏ ਸੀ ਤੁਹਾਡੇ, ਉਦੋਂ ਕਿੱਥੇ ਗਏ ਸੀ ਬਾਂਹ ਫੜਨ ਵਾਲੇ? ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਸੱਜਣ ਤਾਂ ਉਸ ਵੇਲੇ ਹੀ ਪਰਖੇ ਜਾਂਦੇ ਆ। ਮਹਾਰਾਜ ਹੱਸ ਪਏ, ਅਮਰਦਾਸ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਤੂੰ ਚਿੱਕੜ ਸਮਝਦੇ ਆ ਤੁਸੀਂ, ਸਾਡੇ ਧਰਮ 'ਚ ਉਹਨੂੰ ਕੇਸਰ ਕਹਿੰਦੇ ਆ। ਜਿਹੜੀ ਟੋਕਰੀ ਕਹਿੰਦੇ ਆ ਭਾਈ ਜੇਠੇ ਦੇ ਸਿਰ 'ਤੇ, ਸਾਡੇ ਘਰ ਦੇ ਵਿੱਚ ਉਹਨੂੰ ਛਤਰ ਕਹਿੰਦੇ ਆ। ਮਹਾਰਾਜ ਮੇਰਾਂ ਦੇ ਘਰ 'ਚ ਆਏ, ਬਾਬਾ ਬੁੱਢਾ ਜੀ ਨੂੰ ਕਹਿੰਦੇ ਬਾਬਾ ਜੀ ਭਾਈ ਜੇਠੇ ਨੂੰ ਸੋਹਣਾ ਪੁਸ਼ਾਕਾ ਬਣਾਓ, ਤਿਆਰ ਕਰੋ, ਇਸ਼ਨਾਨ ਪਾਣੀ ਕਰੋ। ਅਤੇ ਜਿਵੇਂ ਮਹਾਰਾਜ ਮੇਰਾਂ ਦੇ ਘਰ ਵਿੱਚ ਆ ਕੇ ਆਪਣੇ ਜਵਾਈ ਭਾਈ ਜੇਠੇ ਜੀ ਨੂੰ ਗੁਰਤਾ ਗੱਦੀ 'ਤੇ ਵਿਰਾਜਮਾਨ ਕਰਦੇ ਆ, ਮੇਰੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਵਾਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੱਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਜਗਰਾਉਣ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

ਗੁਰੂ ਸਾਹਿਬ ਸੱਚੇ ਪਾਤਸ਼ਾਹ ਜੋ ਵੀ ਹੁਕਮ ਕਰਦੇ ਨਾ ਭਾਈ ਜੇਠੇ ਜੀ ਨੂੰ, ਕਿਉਂਕਿ ਸੇਵਕ ਦਾ ਕੰਮ ਆ ਵੀ ਗੁਰੂ ਦੇ ਹੁਕਮ ਵਿੱਚ ਰਹਿਣਾ, ਗੁਰੂ ਦੇ ਹੁਕਮ ਵਿੱਚ ਚੱਲਣਾ, ਤੇ ਭਾਈ ਜੇਠਾ ਜੀ ਸੱਤ ਵਚਨ ਕਹਿ ਕੇ ਉਹ ਹੁਕਮ ਮੰਨਦੇ। ਬਾਬਾ ਮੋਰੀ ਜੀ, ਮੋਹਨ ਜੀ, ਇਹ ਭਾਵੇਂ ਸਤਿਗੁਰਾਂ ਦਾ ਹੁਕਮ ਨਾ ਮੰਨਦੇ, ਕਿਉਂਕਿ ਬਾਬਾ ਸ਼੍ਰੀ ਚੰਦ ਜੀ ਦੇ ਜਿਹੜੇ ਬਾਬਾ ਸ਼੍ਰੀ ਚੰਦ ਜੀ ਲਖਮੀ ਦਾਸ ਜੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਪੁੱਤਰ ਸੀ ਜਿਹੜੇ, ਇਹ ਵੀ ਹੁਕਮ ਅਦੁੱਲੀ ਕਰਦੇ ਰਹੇ ਆ ਮੇਰੇ ਮਾਲਕ ਦੀ, ਸੱਚੇ ਪਾਤਸ਼ਾਹ ਦੀ। ਕਈ ਵਾਰੀ ਪਰਿਵਾਰ ਨੂੰ ਨਹੀਂ ਪਤਾ ਹੁੰਦਾ ਵੀ ਘਰ ਦੇ ਵਿੱਚ ਕਿੱਡੀ ਪਾਵਰ ਹੈ, ਪਰਿਵਾਰ ਨੂੰ ਹੀ ਸਮਝ ਜਾਂਦਾ ਹੁੰਦਾ। ਪਰਿਵਾਰ ਨੇੜੇ ਹੁੰਦਾ ਨਾ, ਜਿਹੜਾ ਬੰਦਾ ਨੇੜੇ ਹੋਵੇ ਉਹਨੂੰ ਹੀ ਲੱਗਦਾ ਹੁੰਦਾ ਵੀ ਆਮ ਗੱਲ ਹੀ ਹੈ। ਪਰ ਰੱਬ ਵੀ ਰੱਬ ਨੂੰ ਕੋਈ ਬਿਰਲਾ ਬਿਰਲਾ ਹੀ ਸਮਝ ਸਕਦਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪਾਂ ਸਾਰੇ ਪੜ੍ਹਦੇ ਹਾਂ। ਰੱਬ ਦਾ ਜਿਹੜਾ ਅਕਾਲ ਪੁਰਖ ਦਾ ਨਿਰੰਕਾਰ ਦਾ ਜਿਹੜਾ ਰੁਤਬਾ ਨਾ, ਉਹ ਬੜਾ ਵੱਡਾ। ਤੇ ਆਪਦੇ ਜਿਹਦੇ ਮਾੜੇ ਕਰਮ ਆ ਉਹਨੇ ਕਿੱਥੇ ਨੇੜੇ ਆਉਣਾ ਰੱਬ ਦੇ? ਅਸੀਂ ਰੱਬ ਦੇ ਨੇੜੇ ਬੈਠੇ ਆ, ਮਹਾਰਾਜ ਨੇ ਕੋਈ ਚੰਗੇ ਕਰਮ ਲਿਖੇ ਸਾਡੇ ਕਿ ਨੇੜੇ ਕੇ ਦੂਰ? ਮਹਾਰਾਜ ਕਹਿੰਦੇ ਕਈ ਆਪਦੇ ਕਰਮਾਂ ਦੇ ਕਰਕੇ ਦੂਰ ਆ ਰੱਬ ਤੋਂ ਕਹਾਂ, ਤੇ ਕਈ ਨੇੜੇ ਆ ਰੱਬ ਦੇ। ਨੇੜੇ ਵਾਲਿਆਂ ਨੂੰ ਫਿਰ ਮਹਾਰਾਜ ਨੇ ਬਖਸ਼ਿਸ਼ਾਂ ਕਰਨੀਆਂ, ਰਹਿਮਤਾਂ ਕਰਨੀਆਂ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਬਯੋਗ, ਜਿਹੜਾ ਰੱਬ ਤੋਂ ਹੀ ਜਾਂ ਮਾਪਿਆਂ ਤੋਂ ਹੀ ਬੇਮੁੱਖ ਹੋ ਗਿਆ, ਫਿਰ ਮਾਪੇ ਬੇਦਖਲ ਵੀ ਕਰ ਦਿੰਦੇ ਆ। ਮਾਂ ਬਾਪ ਦੀ ਰਜ਼ਾ ਚ ਨਾ ਹੋਵੇ ਨਾ, ਫਿਰ ਮਾਂ ਬਾਪ ਕਹਿੰਦੇ ਚੱਲ ਬੇਦਖਲ ਕਰਦੇ ਹਾਂ ਤੈਨੂੰ, ਤੇ ਕੀ ਤਾਂ ਇੰਨੇ ਢੀਠ ਹੋ, ਕਹਿੰਦੇ ਕਿਆ ਕਰ ਦੋ, ਬੇਦਖਲ ਕਰ ਦੋਗੇ ਤਾਂ ਫਿਰ ਕੀ ਹੋਜੂ? ਪਰ ਇਹ ਗੱਲ ਦਾ ਵੀ ਗਿਆਨ ਉਹਨੂੰ ਹੀ ਹੁੰਦਾ ਜਿਹੜਾ ਚੰਗਾ ਹੋਵੇ, ਵੀ ਨਹੀਂ ਵੀ ਮਾਪਿਆਂ ਨੇ ਬੇਦਖਲ ਕਰਤਾ ਜਾਵਾਂਗੇ ਕਿੱਥੇ। ਤੇ ਜਿਹੜਾ ਢੀਠ ਹੁੰਦਾ, ਅਸੰਖ ਮੂਰਖਾਂ ਦੇ ਘੋਰ ਸੰਖ ਚੋਰ ਹਰਾਮ ਖੋਰ, ਝੁੰਡਾਂ ਦੇ ਝੁੰਡ ਮੂਰਖਾਂ ਦੇ ਤੁਰੇ ਫਿਰਦੇ ਦੁਨੀਆਂ ਦੇ ਉੱਤੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਜੇਠੇ ਨੂੰ ਜਿਹੜੀ ਸੇਵਾ ਕਹਿੰਦੇ ਆ, ਥੜੇ ਬਣਾਉਣ ਦੀਆਂ ਸੇਵਾਵਾਂ ਜਾਂ ਹੋਰ ਸੇਵਾਵਾਂ ਨੇ, ਢਾਉਣ ਦੀ ਕਹਿੰਦੇ ਤਾਂ ਢਾ ਦਿੰਦੇ, ਬਣਾਉਣ ਦੀ ਕਹਿੰਦੇ ਬਣਾ ਦਿੰਦੇ। ਗੱਲ ਤਾਂ ਹੁਕਮ ਮੰਨਣ ਦੀ ਹੈ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਲੈਣੇ ਆ ਜਾਂ ਕੱਪੜੇ ਸੁਕਾ ਲਿਆ, ਬਾਹਰ ਧੁੱਪ ਨਿਕਲੀ, ਰਾਤ ਦਾ ਸਮਾਂ ਸੀਗਾ, ਕਹਿੰਦੇ ਕੱਪੜੇ ਸੁਕਾ ਲਿਆ, ਤੇ ਭਾਈ ਲੈਣਾ ਜੀ ਕਹਿੰਦੇ ਜੀ ਸੱਤ ਵਚਨ, ਕੱਪੜੇ ਲੈ ਕੇ ਬਾਹਰ ਚਲੇ ਗਏ। ਇੱਕ ਦਿਨ ਮਹਾਰਾਜ ਕਹਿੰਦੇ ਵੀ ਭਾਈ ਲੈਣੇ ਆ ਜਾਂ ਕਿੱਕਰ ਝਾੜ ਨੂੰ ਹਿਲਾ ਦੇ ਜਾ ਕੇ ਮਠਿਆਈਆਂ ਝਾੜ ਆਉਣਗੀਆਂ, ਕਹਿੰਦਾ ਜੀ ਸੱਤ ਵਚਨ। ਬਾਬਾ ਸ਼੍ਰੀ ਚੰਦ ਤੇ ਲਖਮੀ ਦਾ ਕਹਿੰਦੇ ਸਾਡੇ ਬਾਪੂ ਨੂੰ ਤਾਂ ਪਤਾ ਨਹੀਂ ਕੀ ਹੋਇਆ, ਤੂੰ ਵੀ ਉਹਦੇ ਮਗਰ ਲੱਗਾ, ਤੈਨੂੰ ਪਹਿਲਾਂ ਪਤਾ ਵੀ ਰਾਤ ਨੂੰ ਕੱਪੜੇ ਸੁੱਕ ਸਕਦੇ ਆ, ਤੈਨੂੰ ਪਤਾ ਵੀ ਦਰਖਤਾਂ ਤੋਂ ਮਠਿਆਈਆਂ ਝੜ ਸਕਦੀਆਂ? ਉਹ ਕਹਿੰਦਾ ਭਾਵੇਂ ਨਾ ਝੜਨ, ਭਾਈ ਲੈਣਾ ਜੀ ਕਹਿੰਦੇ। ਕਹਿੰਦੇ ਕੱਪੜੇ ਕੋਈ ਨੀ ਨਾ ਸੁੱਕਣ, ਭਾਵੇਂ ਗੱਲ ਤਾਂ ਹੁਕਮ ਮੰਨਣ ਦੀ ਆ, ਗੱਲ ਤਾਂ ਹੁਕਮ ਦੀ ਹੈ। ਜਿਹੜਾ ਰੱਬ ਨੇ ਹੁਕਮ ਰਜਾਈ ਸਕਦੀ, ਜਿਹੜਾ ਹੁਕਮ ਕਰਤਾ ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਗੱਲ ਬਾਬੇ ਦੇ ਹੁਕਮ ਮੰਨਣ ਦੀ ਹੈ, ਜਿਹਨੇ ਮੰਨ ਲਿਆ ਉਹ ਤਰ ਗਿਆ, ਜਿਹਨੇ ਨਹੀਂ ਮੰਨਿਆ ਉਹ ਪੁੱਤਰ ਵੀ ਦੂਰ ਹੋ ਗਏ ਮਹਾਰਾਜ ਤੋਂ, ਤੇ ਉਹ ਸੇਵਕ ਵੀ ਨੇੜੇ ਹੋ ਗਏ ਜਿਹਨਾਂ ਨਾਲ ਕੋਈ ਬਲੱਡ ਦਾ ਰਿਸ਼ਤਾ ਨਹੀਂ ਸੀ। ਤੇ ਇਹ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਭਾਈ ਜੇਠੇ ਨੂੰ ਗੁਰਤਾ ਗੱਦੀ ਮਿਲਣ ਦਾ ਇੱਕ ਹੋਰ ਵੀ ਕਾਰਨ ਸੀ। ਸੇਵਾ ਤਾਂ ਸੀਗੀ ਹੋਈ, ਸੇਵਕ ਤਾਂ ਸੀਗੇ ਬਹੁਤ ਵੱਡੇ, ਤੇ ਜਿਹੜੇ ਵੀ ਗੁਰੂ ਸਾਹਿਬਾਨ, ਦਸ ਗੁਰੂ ਸਾਹਿਬਾਨ ਜਿਹਨਾਂ ਜਿਹਨਾਂ ਵਿੱਚ ਵੀ ਜੋਤ

ਹੁਣ ਕਿਉਂ ਮਿਲਿਆ? ਕਹਿੰਦੀ ਪਿਤਾ ਜੀ ਉਹ ਪੀੜ੍ਹੀ ਦਾ ਪਾਵਾ ਟੁੱਟ ਗਿਆ ਸੀ, ਮੈਂ ਥੱਲੇ ਪੈਰ ਦੇਤਾ, ਤੁਸੀਂ ਡਿੱਗਣਾ ਪਵੋ ਕਿਤੇ, ਬਿਰਦ ਸਰੀਰ ਆ, ਤੁਹਾਡੇ ਕੋਈ ਚੋਟ ਨਾ ਲੱਗ ਜਾਵੇ। ਮਹਾਰਾਜ ਕਹਿੰਦੇ ਭੰਨੀ ਪੁੱਤ ਮੰਗ ਕੀ ਮੰਗਦੀ ਹੈ, ਮੰਗ ਕੀ ਮੰਗਦੀ ਹੈ ਤੂੰ, ਅਸੀਂ ਦਿਆਲ ਹੋਏ ਹਾਂ ਤੇਰੇ ਤੇ। ਅਤੇ ਭਾਨੀ ਨੇ ਕਿਹਾ ਮਹਾਰਾਜ ਵੀ ਜੇ ਤੁੱਠੇ ਹੋ, ਜੇ ਕਿਰਪਾ ਕਰਨ ਲੱਗੇ ਦਿੱਤਾ ਤੁਹਾਡਾ, ਸਾਰਾ ਕੁਝ ਤੁਹਾਡਾ ਹੀ ਹੈ, ਜੇ ਪੁੱਛਦੇ ਹੋ ਤਾਂ ਮੇਰੀ ਬੇਨਤੀ ਹੈ ਵੀ ਮੇਰੇ ਪਤੀ ਭਾਈ ਜੇਠੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਚੌਥੇ ਸੇਵਾਦਾਰ ਬਣਾ ਦਿਓ, ਇਸ ਗੱਦੀ ਦੇ ਝਾੜੂ ਬਰਦਾਰ ਬਣਾ ਦਿਓ, ਮੇਰੇ ਭਾਈ ਜੇਠੇ ਨੂੰ ਸੇਵਾਵਾਂ ਦੇ ਦਿਓ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੀਆਂ। ਮਹਾਰਾਜ ਕਹਿੰਦੇ ਭਾਨੀ ਇਹ ਸਵੇਰੇ ਦੱਸਾਂਗੇ ਤੈਨੂੰ, ਜਵਾਬ ਸਵੇਰੇ ਦੇਵਾਂਗੇ। ਤੇ ਰਾਤ ਨੂੰ ਬੀਬੀ ਭਾਨੀ ਨੂੰ ਇੱਕ ਸੁਪਨਾ ਆਇਆ, ਇਹ ਸੁਪਨਾ ਆਉਂਦਾ ਵੀ ਕੋਈ ਤੱਤੀਆਂ ਤਵੀਆਂ ਤੇ ਬੈਠਾ, ਕਹਿਰ ਹੋ ਰਿਹਾ ਉਹਦੇ ਨਾਲ, ਰੇਤ ਦੇ ਤੱਤੇ ਰੇਤ ਦੇ ਕੜਛੇ ਸਿਰ ਚ ਪੈ ਰਹੇ ਆ, ਮਾਸ ਉਧੜ ਰਿਹਾ, ਸੜ ਸੜ ਕਰਕੇ ਮਾਸ ਉਧੜ ਕੇ ਤਵੀ ਤੇ ਡਿੱਗਦਾ ਸੜ ਜਾਂਦਾ। ਜਿਹੜਾ ਆਪਾਂ ਸ਼ਹੀਦੀ ਦਿਹਾੜਾ ਮਨਾਉਣਾ ਏ, ਅੱਜ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਆ, ਪਰਸੋਂ 18 ਤਰੀਕ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦਿਹਾੜੇ ਨੇ, ਇਹ ਸੁਪਨਾ ਆਇਆ ਬੀਬੀ ਭਾਨੀ ਨੂੰ। ਤੇ ਦੂਜਾ ਕੀ ਦੇਖਿਆ ਵੀ ਕੋਈ ਚਾਂਦਨੀ ਚੌਂਕ ਦੇ ਵਿੱਚ ਸੀਸ ਕਟਵਾ ਰਿਹਾ ਆਪਣਾ ਕਿਸੇ ਦੇ ਧਰਮ ਲਈ। ਤੀਜਾ ਕੀ ਦੇਖਿਆ ਵੀ ਕੋਈ ਆਨੰਦਪੁਰ ਸਾਹਿਬ ਛੱਡ ਰਿਹਾ। ਚੌਥਾ ਕੀ ਦੇਖਿਆ ਵੀ ਆਪਦੇ ਪੁੱਤਰਾਂ ਨੂੰ ਕੋਈ ਸ਼ਹੀਦ ਕਰਾ ਰਿਹਾ ਅੱਖਾਂ ਦੇ ਸਾਹਮਣੇ। ਦਾਦੀ ਬਿਰਧ ਮਾਂ ਆਪਦੇ ਪੋਤਿਆਂ ਨੂੰ ਠੰਡੇ ਬੁਰਚ ਬੈਠੀ ਦੇਖਦੀ ਹੈ, ਸ਼ਹੀਦ ਹੁੰਦਿਆਂ ਨੂੰ ਨੀਹਾਂ 'ਚ ਚਲੇ ਜਾ ਰਹੇ। ਇਹ ਏਡਾ ਭਿਆਨਕ ਸੁਪਨਾ ਜਦੋਂ ਬੀਬੀ ਭਾਨੀ ਨੇ ਦੇਖਿਆ ਤੇ ਸਵੇਰੇ ਮਹਾਰਾਜ ਦੇ ਚਰਨਾਂ 'ਚ ਗਏ, ਨਿਤਨੇਮ ਦੇ ਅਨੁਸਾਰ ਚਿਹਰਾ ਉਤਰਿਆ ਹੋਇਆ। ਕਈ ਵਾਰੀ ਚਿਹਰਾ ਆਪਣਾ ਉਦੋਂ ਸਾਥ ਨਹੀਂ ਦਿੰਦਾ ਹੁੰਦਾ ਜਦੋਂ ਆਪਾਂ ਅੰਦਰੋਂ ਕਿਸੇ ਬਰਾਗ ਦੇ ਵਿੱਚ ਹੋਈਏ। ਮਹਾਰਾਜ ਕਹਿੰਦੇ ਭਾਨੀ ਕਿਉਂ ਚਿਹਰਾ ਉਤਰਿਆ? ਕਹਿੰਦੀ ਮਹਾਰਾਜਾ ਸੁਪਨਾ ਆਇਆ। ਕਹਿੰਦੀ ਮਹਾਰਾਜ ਕਹਿੰਦੇ ਸੁਪਨਾ ਨਹੀਂ, ਇਹ ਸੱਚ ਆ, ਤੂੰ ਗੁਰਤਾ ਗੱਦੀ ਮੰਗੀ ਨਾ, ਸੇਵਾ ਮੰਗੀ, ਤੇਰਿਆਂ ਨੇ ਤੱਤੀਆਂ ਤਵੀਆਂ ਤੇ ਬਹਿਣਾ, ਤੇਰਿਆਂ ਨੇ ਆਨੰਦਪੁਰ ਸਾਹਿਬ ਛੱਡਣਾ, ਤੇਰਿਆਂ ਨੇ ਚਮਕੌਰ ਦੀ ਗੜੀ 'ਚ ਸ਼ਹੀਦ ਹੋਣਾ, ਤੇਰਿਆਂ ਨੇ ਸਰਹੰਦ ਦੀਆਂ ਦੀਵਾਰਾਂ 'ਚ ਚਣੇ ਜਾਣਾ। ਇਹ ਸਾਰਾ ਬੀਬੀ ਭਾਨੀ ਦਾ ਹੀ ਪਰਿਵਾਰ ਸੀ, ਬੀਬੀ ਭਾਨੀ ਦੀ ਵੰਸ, ਸਾਰਾ ਬੀਬੀ ਭਾਨੀ ਦਾ ਪਰਿਵਾਰ। ਤੇ ਫਿਰ ਬੀਬੀ ਭਾਨੀ ਨੇ ਝੋਲੀ ਅੱਡ ਲਈ, ਕਹਿੰਦੀ ਮਹਾਰਾਜ ਵੀ ਜੇ ਏਡੀ ਵੱਡੀ ਸੇਵਾ ਸਿੱਖ ਪੰਥ ਦੀ ਮੇਰੇ ਪਰਿਵਾਰ ਦੇ ਹਿੱਸੇ 'ਚ ਆ, ਫਿਰ ਇਹ ਦਾਤ ਜ਼ਰੂਰ ਪਾ ਦਿਓ। ਤੇ ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਰਾਮਦਾਸ ਜੀ ਪਾਤਸ਼ਾਹ ਮੇਰਾ ਵਿੱਚ ਆਏ, ਭਾਈ ਜੇਠਾ ਜੀ ਦੇ ਸਰ ਛਤਰ ਝਲਾਏ, ਕਹਿੰਦੇ ਚੌਥੇ ਪਾਤਸ਼ਾਹ ਜੇਠਾ ਖਵਾਏ, ਦੇਖ ਰਿਆਈ ਪਾਤਸ਼ਾਹ ਜਿਸੀ ਮਾਥ ਟਿਕਾਏ। ਪਾਤਸ਼ਾਹ ਨੇ ਗਰਿਆਈ ਦਿੱਤੀ, ਮੱਥਾ ਟੇਕਿਆ, ਨਮਸਕਾਰ ਕੀਤੀ, ਭਾਈ ਜੇਠੇ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਬਣਾਇਆ, ਗੱਦੀ ਤੇ ਬਿਰਾਜਮਾਨ ਕਰਤੇ। ਭਾਈ ਜੇਠਾ ਜੀ ਮੇਰੇ ਪਾਤਸ਼ਾਹ ਗਰੀਬ ਨਵਾਜ ਦੇ ਚਰਨਾਂ ਕਮਲਾਂ ਦੀਆਂ ਸਭਾਵਾਂ ਤਾਂ ਕਰਦੇ ਹੀ ਸਨ, ਵੱਡੀਆਂ ਸਭਾਵਾਂ, ਤੇ ਮੇਰੇ ਪਾਤਸ਼ਾਹ ਨੇ ਪ੍ਰਸੰਨ ਹੋਏ, ਮੇਰਾ ਦੇ ਘਰ ਦੇ ਵਿੱਚ ਆਏ। 1534 ਨੂੰ ਭਾਈ ਜੇਠੇ ਦਾ ਜਨਮ ਹੁੰਦਾ ਗੁਰੂ ਰਾਮਦਾਸ ਜੀ ਮਹਾਰਾਜ ਦਾ, 1574 ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ। ਸੋ ਆਓ ਮੇਰੇ ਪਾਤਸ਼ਾਹ ਗਰੀਬ ਨਵਾਜ ਦੇ ਘਰੇ, ਗੁਰੂ ਰਾਮਦਾਸ ਮਹਾਰਾਜ ਦੇ ਘਰੇ 3 ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦਾ ਨਾਂ ਵੱਡੇ ਦਾ ਪ੍ਰਿਥਵੀ ਚੰਦ ਹੈ, ਛੋਟੇ ਦਾ ਮਹਾਦੇਵ ਆ, ਤੇ ਤੀਸਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਲਾਹੌਰ ਵਿਆਹ ਦੇ ਵਿੱਚ ਜਾਣਾ, ਸਹਾਰੀ ਵਾਲ ਦੇ ਵਿਆਹ 'ਚ ਜਿਵੇਂ ਫਿਰ ਪ੍ਰਿਥਵੀ ਚੰਦ ਨੂੰ ਕੁਝ ਕਹਿੰਦੇ ਆ ਮਹਾਰਾਜ ਵੀ ਤੂੰ ਵਿਆਹ ਦੇ ਵਿੱਚ ਜਾ, ਲਾਹੌਰ ਜਾ ਕੇ ਵਿਆਹ ਦੇ ਵਿੱਚ ਕਾਰਜ ਕਰੀ, ਮੂਹਰੇ ਹੋ ਕੇ ਕਾਰਜ ਸਵਾਰੀ। ਤੇ ਪ੍ਰਿਥਵੀ ਚੰਦ ਲੋਭੀ ਲਾਲਚੀ ਕਹਿੰਦਾ ਵੀ ਮੈਂ ਨਹੀਂ ਜਾਣਾ ਸਾਥੀ ਹੈ।

ਗੁਰੂ ਰਾਮਦਾਸ ਜੀ ਪਾਤਸ਼ਾਹ ਜਾਈਏ ਬਲਿਹਾਰੀ ਚੌਥੇ ਸੱਚੇ ਪਾਤਸ਼ਾਹ ਦੀ ਸੂਰਤ ਪਿਆਰੀ ਮਿੱਠੇ ਬੋਲ ਸੀ ਬੋਲਦੇ ਜਾਣ ਮਹਿਕ ਖਿਲਾਰੀ ਨਿੱਤ ਨਵੀਂ ਸੀ ਵਰਤਦੀ ਕੋਈ ਖੇਡ ਨਿਆਰੀ ਜੈ ਜੈਕਾਰਾਂ ਹੁੰਦੀਆਂ ਕਰਦੇ ਨਰ ਨਾਰੀ ਅਜੀਤਵਾਲ ਦੇ ਪਾਰਸਾ ਜਾਈਏ ਬਲਿਹਾਰੀ ਉਸ ਮਾਲਕ ਤੋਂ ਬਾਰ ਨੇ ਬਲਿਹਾਰ ਨੇ ਸਦ ਬਰੀਆਂ ਲੱਖ ਬਰੀਆਂ ਇੱਕ ਵਾਰੀ ਨਹੀਂ ਲੱਖਾਂ ਵਾਰੀ ਉਹ ਤੋਂ ਕੁਰਬਾਨ ਜਾਈਏ ਮਾਲਕ ਤੋਂ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਤਾਰ ਬਾਰ ਨੇ ਬਲਿਹਾਰ ਨੇ ਲੱਖ ਬਰੀਆਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਆਂ ਜੈ ਜੈਕਾਰਾਂ ਗੁਰੂ ਰਾਮਦਾਸ ਮਹਾਰਾਜ ਦੀਆਂ ਹੋ ਰਹੀਆਂ ਤੇ ਮਹਾਦੇਵ ਮਸਤ ਸੁਭਾਅ ਦੇ ਸੀ ਮਹਾਦੇਵ ਨੂੰ ਕਿਹਾ ਵੀ ਮਹਾਦੇਵ ਜੀ ਤੁਸੀਂ ਪੁੱਤਰ ਜੀ ਜਾਓ ਤੇ ਮਹਾਦੇਵ ਜੀ ਕਹਿੰਦੇ ਵੀ ਮੈਂ ਭੀੜ ਭੜੱਕੇ ਤੋਂ ਵਿਆਹ ਸ਼ਾਦੀਆਂ ਤੋਂ ਮੈਂ ਦੁਨੀਆਂਦਾਰੀ ਤੋਂ ਮੈਂ ਕੁਝ ਨਹੀਂ ਲੈਣਾ ਮਸਤ ਸੁਭਾਅ ਦੇ ਸੀ ਨਾ ਆਏ ਦੀ ਗਮੀ ਖੁਸ਼ੀ ਤੇ ਨਾ ਗਏ ਦੀ ਗਮੀ ਮਹਾਦੇਵ ਤੇ ਜਿਹੜਾ ਪ੍ਰਿਥਵੀ ਚੰਦ ਸੀ ਉਹ ਲੋਭੀ ਤੇ ਲਾਲਚੀ ਸੀ ਪ੍ਰਿਥਵੀ ਚੰਦ ਪ੍ਰਿਥਵੀ ਚੰਦ ਨੂੰ ਇਉਂ ਸੀ ਵੀ ਮੈਂ ਪਰੇ ਨਾ ਜਾਵਾਂ ਜਿਹੜੀ ਮਾਇਆ ਆਉਂਦੀ ਆ ਰਸਤਾ ਆਉਂਦੀਆਂ ਮੈਂ ਉਹਨਾਂ ਨੂੰ ਸਾਂਭੀ ਜਾਵਾਂ ਤੇ ਦੁਨੀਆਂਦਾਰੀ ਦੇ ਮੂਹਰੇ ਸੰਗਤਾਂ ਦੇ ਮੂਹਰੇ ਮੈਂ ਹੀ ਦਿਖਾਂ ਵੱਡਾ ਸੇਵਾਦਾਰ ਕਈ ਕਰਦੇ ਕੁਛ ਨਹੀਂ ਹੁੰਦੇ ਵੱਡੇ ਸੇਵਾਦਾਰ ਬਣਨ ਵਾਸਤੇ ਐਵੇਂ ਐਵੇਂ ਮੂਹਰੇ ਫਿਰਦੇ ਹੁੰਦੇ ਤੇ ਜਿਹਨੇ ਸੇਵਾ ਕਰਨੀ ਕਾਹੇ ਰੇ ਬਕਵਾਦ ਲਾਇਓ ਜਣ ਹਰ ਪਾਇਓ ਤਨੇ ਛਪਾਇਓ ਸਵਾਓ ਸਮੇਂ ਦੀ ਸਮਾਪਤੀ ਆ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਇਤਿਹਾਸ ਕਹਿੰਦੇ ਆ ਗੁਰੂ ਸਾਹਿਬ ਜੀ ਬਖਸ਼ਣ ਹਾਰੇ ਹੈ ਤੋਏ ਤੱਕ ਨਾ ਐਬ ਗੁਨਾਹ ਮੇਰੇ ਜਰਾ ਚਾਹੀਦਾ ਰਹਿਮ ਦਤਾਰ ਤੈਨੂੰ ਜੇਕਰ ਅਸੀਂ ਨਾ ਗੁਨਾਹਗਾਰ ਹੁੰਦੇ ਕੌਣ ਆਖਦਾ ਬਖਸ਼ਣ ਹਾਰ ਗੁਨਾਹ ਦੀ ਮਾਫ਼ੀ ਦੇਣ ਸੱਚੇ ਪਾਤਸ਼ਾਹ ਕੇ ਤੋਂ ਸਮਤ ਬਖਸ਼ਣ ਇਸੇ ਤਰ੍ਹਾਂ ਆਪ ਜੀ ਦੇ ਦਰ ਘਰ ਦੀਆਂ ਸਵਾਵਾਂ ਲੈਂਦੇ ਰਹਿਣ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀ ਹੈ ਬੜੀ ਮਹਾਨ ਬਖਸ਼ਿਸ਼ ਆ ਮਹਾਰਾਜ ਦੀ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਬਰੋਂ ਸਾਏ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਬੜੀ ਮਿਹਰ ਆ ਜਥੇ ਤੇ ਆਓ ਆਨੰਦ ਮਾਣੀਏ ਗੁਰਬਾਣੀ ਦਾ ਪੁੱਲ ਚੁੱਕ ਦੀ ਦਿਓ ਖਿਮਾ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਆਪ ਸੰਗਤਾਂ ਨੂੰ ਢਾਡੀ ਵਾਰਾਂ ਸ਼ਰਵਣ ਕਰਾ ਰਹੇ ਸਨ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਜਥਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਆਪ ਜੀ ਨੂੰ ਗੁਰੂ ਢਾਡੀ ਵਾਰਾਂ ਸ਼ਰਵਣ ਕਰਾਈਆਂ ਨੇ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ, ਜਿਨ੍ਹਾਂ ਦੇ ਪਰਸੋਂ ਨੂੰ ਵੀਰਵਾਰ ਨੂੰ ਭੋਗ 9 ਵਜੇ ਪੈਣਗੇ ਮੇਨ ਹਾਲ ਦੇ ਵਿੱਚ, ਅਤੇ ਉਸ ਤੋਂ ਬਾਅਦ ਦੀਵਾਨ ਸੱਜਣਗੇ, ਅਤੇ ਸ਼ਾਮਾਂ ਨੂੰ ਵੀਰਵਾਰ ਨੂੰ ਫਿਰ ਕੀਰਤਨ ਦਰਬਾਰ ਹੋਵੇਗਾ। ਗੁਰੂ ਘਰ ਦੇ ਸਾਰੇ ਹੀ ਜੱਥੇ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ, ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ, ਜਿਨ੍ਹਾਂ ਦੇ ਐਤਵਾਰ ਨੂੰ ਭੋਗ ਪਾਏ ਜਾਣਗੇ। ਆਓ ਹੁਣ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕਰੀਏ। ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਨਾਂ ਦੇ ਜੱਥੇ ਪਾਸੋਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜਥਾ। ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਤਿਨ੍ਹਾਂ ਦੇ ਪਾਸੋਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ। ਭਾਈ ਸਾਹਿਬ ਹੋਰਾਂ ਦਾ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰਕੇ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਸੋ ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣ ਲਈ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ। ਆਪ ਸੰਗਤ ਦੇ ਗਿਆਤ ਹਿੱਤ ਬੇਨਤੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੀ 4 ਜੁਲਾਈ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਨੇ ਅੰਮ੍ਰਿਤਪਾਨ ਕਰਨਾ ਹੈ ਉਹਨਾਂ ਅੰਮ੍ਰਿਤ ਅਭਿਲਾਖੀਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਲਿਖਵਾਉਣ ਦੀ ਕਿਰਪਾਲਤਾ ਕਰੋ। ਅੰਮ੍ਰਿਤ ਸੰਚਾਰ ਦਾ ਸਮਾਂ ਸਵੇਰੇ 7 ਵਜੇ ਹੋਵੇਗਾ। ਜਿਨ੍ਹਾਂ ਨੇ ਅੰਮ੍ਰਿਤਪਾਨ ਕਰਨਾ ਹੈ ਉਹ 4 ਜੁਲਾਈ ਨੂੰ ਸਣ ਕੇ ਸੀ ਇਸ਼ਨਾਨ ਕਰਕੇ ਸਾਫ਼ ਅਸਤਰ ਕਕਾਰ ਪਹਿਨ ਕੇ ਗੁਰਦੁਆਰਾ ਸਾਹਿਬ ਦੀ ਗੈਲਰੀ ਵਿਖੇ ਪਹੁੰਚ ਜਾਣ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਸੋ ਆਓ ਹੁਣ ਕੀਰਤਨ ਸਰਵਣ ਕਰੀਏ। ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਉਹਨਾਂ ਪਾਸੋਂ। ਔਰ ਨਾਲ ਹੀ ਬੇਨਤੀ ਹੈ ਕਿ ਆਪਣੇ ਗੁਰਦੁਆਰਾ ਸਾਹਿਬ ਵਿਖੇ 6 ਜੁਲਾਈ ਤੋਂ 16 ਅਗਸਤ ਤੱਕ 40 ਦਿਨਾਂ ਪਾਠ ਬੋਧ ਸਮਾਗਮ ਹੋ ਰਿਹਾ ਹੈ। ਪਾਠ ਬੋਧ ਸਮਾਗਮ ਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ 8:30 ਵਜੇ ਤੱਕ ਹੋਵੇਗਾ। ਇਹਨਾਂ 40 ਦਿਨਾਂ ਦੌਰਾਨ ਆਪ ਜੀ ਨੂੰ ਸਮੁੱਚੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਸ਼ੁੱਧ ਉਚਾਰਨ ਦਾ ਗਿਆਨ ਮਿਲ ਸਕੇਗਾ, ਜਿਸ ਵਿੱਚ ਪੰਥ ਪ੍ਰਸਿੱਧ ਵਿਦਵਾਨ ਆਪ ਸੰਗਤ ਦੇ ਸੇਵਾ ਵਿੱਚ ਹਾਜ਼ਰ ਹੋਣਗੇ। ਗੁਰਬਾਣੀ ਦੇ ਉਚਾਰਨ ਸੰਬੰਧੀ ਜਿੰਨੇ ਵੀ ਭੇਦ ਨੇ, ਵਿਸਰਾਮ ਕਿੱਥੇ ਲਾਉਣੇ ਨੇ, ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਗੁਰਬਾਣੀ ਨੂੰ ਉਚਾਰਨ ਸਮੇਂ, ਗੁਰਬਾਣੀ ਦਾ ਪਾਠ ਕਰਦੇ ਸਮੇਂ, ਉਹ ਗਿਆਨ ਆਪ ਜੀ ਨੂੰ ਬੜੇ ਥੋੜ੍ਹੇ ਸਮੇਂ ਵਿੱਚ, ਕੇਵਲ 40 ਦਿਨਾਂ ਵਿੱਚ ਪ੍ਰਾਪਤ ਹੋ ਸਕੇਗਾ। ਸੋ ਇਸ ਤਰ੍ਹਾਂ ਦੇ ਸਬੱਬ ਕਦੇ ਕਦੇ ਹੀ ਬਣਦੇ ਨੇ। ਆਪ ਜੀ ਨੇ ਪਾਠ ਬੋਧ ਸਮਾਗਮ ਵਿੱਚ ਵੀ ਹਿੱਸਾ ਲੈਣਾ। ਉਮਰ ਦੀ ਕੋਈ ਇਹਦੇ ਵਿੱਚ ਸ਼ਰਤ ਨਹੀਂ। ਕੋਈ ਵੀ ਵੀਰ, ਬਜ਼ੁਰਗ, ਭੈਣ ਭਰਾ, ਕੋਈ ਵੀ ਪ੍ਰਾਣੀ ਆ ਕੇ ਇੱਥੇ ਹਾਜ਼ਰੀ ਭਰ ਸਕਦਾ। ਮੁੱਖ ਦਰਬਾਰ ਹਾਲ ਵਿੱਚ ਪਾਠ ਬੋਧ ਸਮਾਗਮ ਹੋਇਆ ਕਰੇਗਾ ਜੀ। ਆਓ ਹੁਣ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਮਰਥ ਬਖਸ਼ਿਸ਼ ਕਰਨ, ਸਤਿਗੁਰ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਏ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮੌਜੂਦ ਕਰਨ, ਸਤਿਗੁਰ ਦੀ ਸਰਬੱਤ ਦੇ ਕਾਇਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ, ਅਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੁਣ ਵੱਡਾ ਆਖੈ ਸਭ ਕੋਏ ਕੇ ਵੱਡਾ ਡੀਟਾ ਹੋਏ ਕੀਮਤ ਪਾਏ ਨਾ ਕਿਆ ਜਾਏ ਕਹਿਣੇ ਵਾਲੇ ਤੇਰੇ ਸੰਭਾਏ ਵੱਡੇ ਮੇਰੇ ਸਾਹਿਬਾਂ ਗੈਰ ਗਮੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾ ਸਭ ਸੋਤੀ ਮੇਲਾ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀਆਂ ਵਡਿਆਈਆ ਤੁਧ ਬਿਨ ਸਦੀਕ ਨੇ ਨਾ ਪਾਈਆ ਕਲਮ ਮਿਲੈ ਨਾ ਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਕਾ ਸਾਚਾ ਨਾਉ ਚਾਚੇ ਨਾਮ ਕੀ ਲਾਗੈ ਭੂਕ ਉਤ ਭੁਕੈ ਖਾਏ ਚਲੀਐ ਦੂਕ ਸੁਖ ਵਿਸਰੈ ਮੇਰੀ ਮਾਂ ਸਾਚਾ ਸਾਹਿਬ ਸਾਚੇ ਨਾਇ ਰਹਾ ਚਾਚੇ ਨਾਮ ਕੀ ਤਿਲ ਵਡਿਆਈ ਆ ਤਕੇ ਕੀਮਤ ਨਹੀਂ ਪਾਈ ਜਿਸਮ ਕਹਿ ਆਖਣ ਪਾਹੇ ਵੱਡਣ ਹੋਵੇ ਘੱਟ ਨਾ ਜਾਏ ਨਾ ਹੋ ਮਰੈ ਨਾ ਹੋਵੇ ਸੋਗ ਦੇਦਾ ਰਹਿ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਚਿਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੀਕ ਮੰਜਾਤ ਨਾਨਕ ਨਾਵੇਂ ਬਾਜ ਸਨਾਤ ਰਾਹ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਅਮ ਕਿਰੇ ਕਿਰਮ ਸਤਿਗੁਰ ਸਰਨਾਇ ਕਰ ਦਇਆ ਨਾਮ ਬਰਗਾਸ ਮੇਰੇ ਮੀਤ ਗੁਰਦੇਵਾ ਮੋਗੋ ਰਾਮ ਨਾਮ ਬਰਗਾਸ ਗੁਰਮਤ ਨਾਮ ਰਪਾਂ ਸਿਖਾਈ ਹਰ ਕੀਰਤ ਅਮਰੀ ਰਹਿ ਰਸ ਰਹਾਉ ਅਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਨਾਮ ਲੈ ਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨ ਪਾਇਆ ਤੇ ਭਾਗਹੀਨ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ
ਤਿੰਨ ਤੁਰ ਮਸਤ।

ਹਰ ਅਗਮਾ ਅਗਮਾ ਪਾਰਾ ਸਭ ਦਿਆ ਵਹਿ ਸਭ ਦਿਆ ਵਹਿ ਤੁਜੀ ਹਸਚੇ ਸਿਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆ ਵਹੁ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਦਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸੁੰਦਰ ਅੰਦਰ ਜੀ ਹਰ ਇੱਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੁੱਜ ਵਿਡਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੁਣ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਨਾ

ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤਾ ਸੇ ਮੁਕਤ ਭੈ ਜਿਨ ਹਰ ਧਿਆ ਜੀ ਤਿੰਨ ਤੋਟੀ ਜਮਕੀ ਪਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਜੀ ਤੇ ਹਰ ਰੂਪ ਸੰਭਾਸੀ

ਤੇਰੇ ਭਗਤਾ ਤੇਰੇ ਭਗਤ ਸਲਾਹਾਂ ਤੋਜੀ ਹਰ ਅਨਕ ਅਨਿਕਨਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੀ ਅਨੇਕ ਪੜ੍ਹੈ ਬਹੁ ਸਿਮਰ ਸਾ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅੰਬਰ ਪੁਰ ਕਰਤਾ ਜੀ ਤੂੰ ਜੇਵੜੇ ਅਵਰ ਨਾ ਕੋਈ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧੀ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧੀ ਆਪੇ ਸਿਰਸ ਸਭੋ ਪਾਈ ਜੀ ਤੁਧੀ ਆਪੇ ਸਿਰਸ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬਸੇ ਕਾ ਜਾਨੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਭਾਵੈ ਸੋਈ ਤਿਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿੰਨਾ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧੀ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸੋ ਤੁਝੀ ਮਾਹੇ

ਸੰਜੋਗੀ ਮੇਲਾ ਜਿਹਨੂੰ ਤੂੰ ਜਾਣਾ ਹੈ ਸੋ ਜਨ ਜਾਣਾ ਹਰ ਗੁਣ ਸਦੀ ਆਪ ਮਕਾਨਾ ਜਿਨ ਹਰ ਸਿਵਿਆ ਤਿਸ ਪਾਇਆ ਸਹਿਜ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਝਮੇਂ ਦੂਜਾ ਵਰਨਾ ਕੋਇ ਤੂੰ ਕਰ ਕਰ ਵੇਖੈ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵਟ ਲੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕ ਜੋ ਮੋਹ ਪਗਨ ਚਾਲੈ ਹਮ ਦੇਖਾਂ ਤੈਂ ਡੁੱਬ ਜਲੇ ਮਨ ਏਕ ਨਾ ਚਿਤ ਸਮੂਣ ਮਨਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਛਤੀ ਨੀ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਮਤ ਨਾਨਕ ਤਿਨਗੀ ਸਰਨਾ ਜਿਨ ਤੂੰ ਨਾ ਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ

ਬਹੇ ਗਏ ਕੀ ਲਾਜ ਅਸਾ ਗੋਬਿੰਦ ਦਾਸ ਤੁਹਾਰ ਸਗਲ ਦੁਆਲ ਕੋ ਛੱਡ ਕੇ ਗਹਿਓ ਤੁਹਾਰੋ ਦੁਆਰਾ।

ਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਨ ਭੈ ਸਸੇ ਪੂਰੇ ਗੁਰਦੇ ਜਾਣੀ ਸੁਣਤੇ ਪੁਨੀਤ ਕਹਿਤੇ ਪਵੇਤਾ ਸਤਿਗੁਰ ਰਿਹਾ ਪਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਬਾਜੀ ਅਨਹਦ ਤੂਰੇ ਮੁਦਾਮਨੀ ਮਹੱਲਾ ਪੰਜਵਾਂ।

तिसका होए उदारो ए वास्तव तजी न जाई।

ਮੈਨੂੰ ਜਗ ਕੀਤਾ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ ਆਪੇ ਤਸ ਪਿਓ ਤਸ ਪਿਆ ਮੇਰਾ ਮਤ ਹੋਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂਠਾ ਕਰੋ ਤੁਮ ਪੈ ਅਰਦਾਸ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ, ਆਪ ਵਾਹਿਗੁਰੂ ਹੇ।

ਵਸਾਉਣਾ, ਦਰ ਆਈ ਸੰਗਤ ਦੀਆਂ ਹਾਜ਼ਰੀਆਂ, ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ।

ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਨਾ ਚਾਲੈ ਬਿਨ ਭਜਨਾ।

ਨਾਨਕ ਇਹੋ ਤਨ ਸਾਰਾ। ਫਿਰਤ ਫਿਰਤ ਪ੍ਰਭਿਆਇਆ ਪਰਿਆ ਤੋ ਸਰਨਾਇ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ। ਸੋ ਕੋਟਲ ਗੁਰ ਸੇਵੀਐ ਐਨਸ ਸਹਿਜ ਸੁਭਾਇ, ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਧੰਨਾ

0: ਸਤਿਗੁਰੂ ਸਾਹਿਬ ਕਿਰਪਾ ਕਰਨ, ਸਾਡੇ ਸਾਰਿਆਂ ਦੀ ਹਾਜ਼ਰੀ ਸਤਿਗੁਰੂ ਜੀ ਦਰ ਪ੍ਰਵਾਨ ਕਰਨ। ਆਓ ਬੜੇ ਪਿਆਰ ਨਾਲ ਅਗਲਾ ਸਮਣਾ ਸਵਰਨ ਕਰਨੀ ਜੀ, ਫੁੱਲਾਂ ਚੁੱਕਣ ਦੀ ਖਿਮਾ, ਬੁਲਾਵੋ ਫਤਿਹ, ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਕੀਰਤਨ ਸਰਵਣ ਕਰ ਰਹੇ ਸੀ, ਭਾਈ ਜਗਦੀਪ ਸਿੰਘ ਜੀ ਹਜ਼ੂਰੀ ਕੀਰਤਨੀ ਹੈ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ, ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋਇਆ ਹੈ ਹਫ਼ਤਾਵਾਰੀ ਸਿਮਰਨ ਸਮਾਗਮ ਦਾ, ਆਓ ਆਪ ਜੀ ਇਸੇ ਤਰ੍ਹਾਂ ਸੱਜ ਕੇ ਸਿਮਰਨ ਵਿੱਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰੋ। ਆਪ ਜੀ ਦੇ ਗਿਆਤ ਲਈ ਬੇਨਤੀ ਹੈ ਕਿ ਆਉਣ ਵਾਲੀ 4 ਜੁਲਾਈ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਸੰਚਾਰ ਦਾ ਸਮਾਂ ਸਵੇਰੇ 7 ਵਜੇ ਹੈ। ਜਿਨ੍ਹਾਂ ਅੰਮ੍ਰਿਤ ਬਲਾਖੀਆਂ ਨੇ ਅੰਮ੍ਰਿਤਪਾਨ ਕਰਨਾ ਹੈ ਉਹ ਸਵੇਰੇ 7 ਵਜੇ ਸਣ ਕੇ ਅਸੀਂ ਇਸ਼ਨਾਨ ਕਰਕੇ ਸਾਫ਼ ਵਸਤਰ ਕਕਾਰ ਪਹਿਨ ਕੇ ਗੁਰਦੁਆਰਾ ਸਾਹਿਬ ਦੀ ਗੈਲਰੀ ਵਿੱਚ ਪਹੁੰਚ ਜਾਣ। ਜਿਨ੍ਹਾਂ ਨੇ ਅੰਮ੍ਰਿਤਪਾਨ ਕਰਨਾ ਹੈ ਉਹਨਾਂ ਲਈ ਇੱਕ ਹੋਰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਜ਼ਰੂਰ ਲਿਖਵਾ ਦੇਣ। ਨਾਲ ਹੀ ਦੂਸਰੀ ਬੇਨਤੀ ਹੈ ਕਿ ਆਪਣੇ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਦਿਨਾਂ ਵਿੱਚ 6 ਜੁਲਾਈ ਤੋਂ 16 ਅਗਸਤ ਤੱਕ 40 ਦਿਨਾਂ ਪਾਠ ਬੋਧ ਸਮਾਗਮ ਹੋ ਰਿਹਾ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਬਾਣੀ ਦੀ ਸੰਥਿਆ ਸੰਖੇਪ ਰੂਪ ਵਿੱਚ ਹੋਵੇਗੀ। ਸ਼ਾਮ ਦਾ ਸਮਾਂ ਹੈ 6:30 ਤੋਂ 8:30। ਕੋਈ ਵੀ ਵੀਰ ਬਜ਼ੁਰਗ ਭੈਣ ਭਰਾ ਇਸ ਪਾਠ ਬੋਧ ਸਮਾਗਮ ਵਿੱਚ ਹਿੱਸਾ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਨ ਸੰਬੰਧੀ ਗਿਆਨ ਪ੍ਰਾਪਤ ਕਰ ਸਕਦਾ ਹੈ। ਸੋ ਆਪ ਜੀ ਨੇ ਇਸ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਜ਼ਰੂਰ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਸਿਮਰਨ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।